0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।
4: Hi, this is Ayushman Khurana and you're listening to Radio Hanji.

0: हां जी 1674।
1: आओ देखो हो गया फायर, दौड़ होगी शुरू, देखो क्या।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ
4: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

சொல்றேன் ரேடியோ பாதி.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 2122160 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुन पैरामेटा सिडनी अते न्यू दिल्ली विच भी IME एडवाइजर।
4: This autumn, laugh out loud with Ayushman Khurana and Saad Ali Khan in Urda Teer.
5: Ek Pakistani jasoos Hindustan jayega.
6: Desh bhakti to yaad aa gayi.
7: Desh kaun sa hai? Ye bhul gaya.
4: A spy mission gone wrong with hilarious moments.
8: Ye border chal rahi hai.
4: Nahi ji, ye to Urda Teer chal raha hai. From October 9th at cinemas near you.
9: This station is now the ultimate power in the universe.
10: Radio Haji 1674 AM.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
14: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
15: ਉਹ ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
15: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
15: ਆਹੋ ਜੀ ਆਹੋ,
14: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
16: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

0: ਰੇਡੀਓ ਹਾਂਜੀ 1674 ਐਮ ਤੇਰੀਆਂ ਰੀਸਾਂ ਕੌਣ ਕਰੇ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅਤੇ ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਚੁੱਕਾ ਕਿ ਆਪਾਂ ਇੱਕ ਵਿਸ਼ਾ ਰੱਖੀਏ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਅੱਜ 7 ਸ਼ਬਦਾਂ ਦਾ ਵੀ ਦੇਣ ਆ ਅਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ, ਕੀ ਵਾਪਰ ਰਿਹਾ, ਉਹਦਾ ਵੀ ਦੇਣਾ, ਕਿਉਂਕਿ ਅੱਜ ਸਾਡੇ ਨਾਲ ਆਏ ਨੇ ਸੁਖ ਪਰਮਾਰ।
1: ਥੈਂਕ ਯੂ ਰਣਜੋਤ ਜੀ ਅਤੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਆਪਣੇ ਕੰਮ ਕਾਰ ਨਵੇੜ ਲਏ ਹੋਵੋਗੇ, ਬੱਚਿਆਂ ਨੂੰ ਛੱਡ ਆਏ ਹੋਵੋਗੇ ਅਤੇ ਚਾਹ ਪਾਣੀ ਆ ਜਿਹੜਾ ਉਹ ਪੀਣਾ ਸ਼ੁਰੂ ਕਰ ਦਿੱਤਾ ਹੋਊਗਾ। ਚਾਹ ਤੁਹਾਡੀ ਸਵਾਦ ਬਣੀ ਹੋਊਗੀ।
0: ਚਾਹ ਇਹ ਵੀ ਮਸਲਾ ਹੁੰਦਾ।
1: ਹਾਂ ਚਾਹ ਦਾ ਮਸਲਾ ਹੁੰਦਾ, ਚਾਹ ਤੁਹਾਡੀ ਸਵਾਦ ਬਣੀ ਹੋਊਗੀ। ਇੰਜੋਏ ਕਰੋ, ਇੰਜੋਏ ਕਰਾਵਾਂਗੇ, ਸੁਣਦੇ ਰਹੋ ਸਾਨੂੰ ਜਦੋਂ ਤੱਕ।
0: ਤੁਸੀਂ ਇੱਕ ਵੇਲੇ ਕੀ ਕਰ ਰਹੇ ਹੁੰਦੇ ਵੈਸੇ?
1: ਮੈਂ ਕੀ ਕਰਨਾ ਰਣਜੀਤ,
0: ਕੰਮ ਤੇ ਕਰ ਹੀ ਰਹਿੰਦਾ ਬੰਦਾ। ਕੰਮ ਦੇ ਵਿੱਚ ਵੀ ਇੱਕ ਕੰਮ ਹੁੰਦਾ ਨਾ, ਮਤਲਬ ਮੰਨ ਲਓ ਇਸ ਵੇਲੇ ਚਾਹ ਕਾਫੀ, ਇਸ ਵੇਲੇ ਕੋਈ ਮਤਲਬ ਕੋਈ ਹੋਰ ਰੁਝੇਵਾਂ।
1: ਇਸ ਵੇਲੇ ਤਾਂ ਮੇਰਾ ਪੂਰਾ ਕੰਮ ਚੱਲ ਰਿਹਾ ਹੁੰਦਾ, ਕਲਾਇੰਟਸ ਕਰਦੀ
0: ਪੂਰੇ 2 ਘੰਟੇ।
1: ਹਾਂਜੀ ਹਾਂ, ਪੂਰੇ 2 ਘੰਟੇ, 10 ਤੋਂ 12 ਡਿਪੈਂਡ ਕਰਦਾ ਬ੍ਰੇਕਫਾਸਟ ਕਿੰਨੇ ਵਜੇ ਹੋਇਆ ਉਹਦੇ ਹਿਸਾਬ ਨਾਲ। ਫਿਰ ਮੇਰੀ ਇੱਕ ਵਿੱਚ ਕਾਫੀ ਬ੍ਰੇਕ ਹੁੰਦੀ ਹੈ, ਉਹ ਵੀ ਕੁਇਕ ਵਾਲੀ, ਲਾਈਕ ਫਟਾਫਟ ਵਾਲੀ।
0: ਓਕੇ
1: ਹਾਂ, ਫਿਰ ਲੰਚ
0: ਢਿੱਡ ਲੂਣ ਵਾਲੀ।
1: ਹਾਂ ਢਿੱਡ ਲੂਣ ਵਾਲੀ, ਐਗਜ਼ੈਕਟਲੀ ਉਹੀ ਵਾਲੀ।
0: ਓਕੇ, ਤੁਸੀਂ ਗਾਇਬ ਰਹੇ ਤੇ ਨਾਲ ਆਪਣੇ ਜਸਕੀਰੇ ਜੀ ਵੀ ਗਾਇਬ ਹੀ ਰਹੇ।
1: ਮੈਂ ਗਾਇਬ ਥੋੜੀ ਸੀ, ਸਾਰਿਆਂ ਨੇ ਤਾਂ ਮੈਨੂੰ ਮੈਸੇਜ ਕਰ ਕਰਕੇ ਕਿਹਾ ਕਿ ਤੂੰ ਦਿਸਣੀ ਸ਼ੁਰੂ ਹੋਈ ਆ ਮਸੀ।
0: ਓਕੇ ਓਕੇ,
1: ਤੁਸੀਂ ਸੋਸ਼ਲ ਮੀਡੀਆ ਵਾਲੇ ਨਹੀਂ ਨਾ ਹੈਗੇ ਮੇਰਾ।
0: ਸਹੀ ਗੱਲ ਹੈ ਫਿਰ,
1: ਚਲੋ ਸੋਸ਼ਲ ਮੀਡੀਆ ਤੇ ਆਉਂਦੇ।
0: ਨਹੀਂ ਮੇਰੇ ਕਹਿਣ ਦਾ ਮਤਲਬ ਇਹ ਵੀ ਜਸਕੀਰਤ ਜੀ ਵੀ ਨਹੀਂ ਨਜ਼ਰ ਆਏ ਅੱਜ ਵੀ ਨਹੀਂ ਵੈਸੇ ਦੇਖਦੇ ਕਿਤੇ ਵੀ ਕਿਤੇ।
1: ਜਸਕੀਰਤ ਜੀ ਬਿਜ਼ੀ ਤਾਂ ਨਹੀਂ ਹੋ ਗਏ? ਨਹੀਂ ਜਾਣਾ ਤਾਂ ਉਹਨਾਂ ਨੇ ਕਿਤੇ ਨਹੀਂ ਸੀ।
0: ਅੱਛਾ,
1: ਹਾਂ ਬਿਜ਼ੀ ਹੋ ਗਏ ਹੁਣ ਕੰਮ।
0: ਸਦਾ ਵੀ ਕਿਤੇ ਕਈ ਵਾਰੀ ਇੱਕ ਦੂਸਰੇ ਨੂੰ ਵੇਖ ਕੇ ਵੀ ਖਿੱਚ ਖਾ ਜੀ ਦੀ ਨਾ, ਜਿੱਦਾਂ ਮੰਨ ਲਓ ਪਤਾ ਲੱਗਾ ਵੀ ਉਹ ਸੋ ਘੁੰਮਣ ਗਏ ਉਹ,
1: ਤੇ ਮੈਂ ਵੀ ਚਾਹਦੀ ਆ ਨਾ।
0: ਹਾਂ ਦੂਸਰਿਆਂ ਨੂੰ ਵੀ ਮਤਲਬ ਖਿੱਚ ਚੜ ਜਾਂਦੀ ਹੈ ਨਾ ਵੀ ਹਾਂ ਵੀ ਅਸੀਂ ਨਹੀਂ ਗਏ ਕਿਤੇ।
1: ਆਪਣੇ ਆਪ ਤੇ ਇਦਾਂ ਹੁੰਦਾ ਨਾ ਵੀ ਚਲੋ ਚੱਲੀਏ ਹੁਣ, ਹਨਾ। ਪਰ ਰਣਜੋਤ ਜੀ ਮੈਨੂੰ ਲੱਗਦਾ ਇਹ ਆ ਹੀ ਜਾਂਦਾ ਥੋੜੇ ਸਾਲ ਕੁ ਦੇ ਬਾਅਦ ਨਾ, ਕੀੜੇ ਲੜਨੇ ਸ਼ੁਰੂ ਹੋ ਜਾਂਦੇ ਆ ਕਿ ਹਾਏ ਹੁਣ ਕਿਤੇ ਚੱਲੀਏ, ਇੱਥੇ ਤਾਂ ਘਰ ਤਾਂ ਆਹੀ। ਫਿਰ ਨਾ ਤੁਸੀਂ ਇੱਦਾਂ ਦੀ ਸੋਚ ਸੋਚਣ ਲੱਗ ਜਾਂਦੇ ਆ ਕਿ ਜ਼ਿੰਦਗੀ ਆ, ਸਾਰਾ ਦਿਨ ਕੰਮ ਕਰੋ ਉਹੀ ਰਿਪੀਟ, ਇੱਕ ਸਾਲ ਹੋ ਗਿਆ ਕਿਤੇ ਨਹੀਂ ਗਏ ਕਿਤੇ ਨਹੀਂ ਗਏ ਨਾ। ਫਿਰ ਜਿਹਦੇ ਕੀੜੇ ਲੜਦੇ ਹੁੰਦੇ ਫਿਰ ਉਹ ਦੂਜੇ ਦੇ ਕੀੜੇ ਲੜਾਉਂਦਾ, ਫਿਰ ਦੂਜਾ ਬਥੇਰੇ ਉਹ ਕੀੜੇ ਟਾਉਣ ਦੀ ਕੋਸ਼ਿਸ਼ ਕਰਦਾ, ਪਰ ਜਿਹਦੇ ਉਹ ਲੜਦੇ ਹੁੰਦੇ ਨਾ ਫਿਰ ਉਹ ਹੋਰ ਦੂਜੇ ਕੀੜੇ ਨਾਲ ਲੜਾਉਂਦਾ।
0: ਚੰਗੀ ਚੀਜ਼ ਆ, ਪਰ ਸਵਾਲ ਇਹ ਆ ਕਿ ਕੀ ਇਹਦੇ ਨਾਲ ਮਸਲਾ ਹੱਲ ਹੋ ਜਾਂਦਾ? ਮਤਲਬ ਉਹ ਠੀਕ ਆ ਵੀ ਤੁਸੀਂ ਇਹ ਤਾਂ ਮਹਿਸੂਸ ਕਰਦੇ ਹੋ ਵੀ ਕੰਮ ਅਤੇ ਕੰਮ ਅਤੇ ਕੰਮ, ਅਤੇ ਉਸ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਵੀ ਇੱਕ ਸਾਨੂੰ ਵਿੱਚ ਬ੍ਰੇਕ ਮਿਲੇ ਅਤੇ ਆਪਾਂ ਬਾਹਰ ਕਿਤੇ ਚੱਲ ਜਾਂਗੇ ਆਪਾਂ ਤਾਂ ਸ਼ਾਇਦ ਠੀਕ ਹੋ ਜਾਂਗੇ, ਆਪਾਂ ਓਕੇ ਹੋ ਕੇ ਆ ਜਾਂਗੇ। ਪਰ ਉਸ ਤੋਂ ਬਾਅਦ ਦਾ ਜਿਹੜਾ ਸਵਾਲ ਇਹ ਆ ਕਿ ਕੀ ਵਾਕਈ ਤੁਸੀਂ ਠੀਕ ਹੋ ਕੇ ਆਉਂਦੇ ਹੋ, ਕਿ ਵਾਕਈ ਤੁਸੀਂ ਰਿਲੈਕਸ ਹੋ ਕੇ ਆਉਂਦੇ ਹੋ, ਕਿ ਵਾਕਈ ਤੁਸੀਂ ਨਵੀਂ ਐਨਰਜੀ ਲੈ ਕੇ ਆਉਂਦੇ ਹੋ, ਕਿ ਵਾਕਈ ਤੁਹਾਡਾ ਆਪਣੇ ਕੰਮ ਦੇ ਉੱਤੇ ਵਾਪਸ ਜੀ ਲੱਗਣਾ ਸ਼ੁਰੂ ਹੋ ਜਾਂਦਾ, ਕਿ ਤੁਸੀਂ ਰਿਫਰੈਸ਼ਮੈਂਟ ਜਾਂ ਰਿਫਰੈਸ਼ ਫੀਲ ਕਰਦੇ ਹੋ, ਰੀਬੂਟ ਵੱਜ ਜਾਂਦਾ, ਜਾਂ ਫਿਰ ਉਹ ਚੀਜ਼ ਸਿਰਫ ਉਨ੍ਹਾਂ ਚਿਰ ਹੀ ਆ ਜਿੰਨਾ ਚਿਰ ਤੁਸੀਂ 4 ਦਿਨ ਘਰੋਂ ਬਾਹਰ ਰਹੋ, ਅਤੇ ਉਲਟਾ ਫਿਰ ਉਹੀ ਸ਼ੁਰੂ ਹੋ ਜਾਂਦਾ ਕੰਮ। ਸੋ ਅਸਲ ਦੇ ਵਿੱਚ ਇਹਦਾ ਹੱਲ ਕੀ ਆ, ਸਲਿਊਸ਼ਨ ਕੀ ਆ? ਜੇਕਰ ਆਪਾਂ ਇਸੇ ਕੰਮ ਦੇ ਲਈ ਜਾਂਦੇ ਹਾਂ ਵੀ ਆਪਾਂ ਥੋੜ੍ਹਾ ਜਿਹਾ ਰਿਲੈਕਸ ਹੋ ਜਾਈਏ, ਆਪਾਂ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਰਸ ਭਰ ਲਈਏ,
1: ਜੀ
0: ਵਾਪਸ ਕੰਮ ਦੇ ਵਿੱਚ ਸਾਡਾ ਜੀ ਲੱਗਣਾ ਸ਼ੁਰੂ ਹੋ ਜਾਵੇ, ਕੀ ਉਹ ਆਪਾਂ ਅਚੀਵ ਕਰ ਪਾਉਂਦੇ? ਇਹ ਵੱਡਾ ਸਵਾਲ ਹੈ
1: ਜੀ, ਬਿਲਕੁਲ।
0: ਅਤੇ ਆਈ ਥਿੰਕ ਇਹਦਾ ਜਵਾਬ ਲਗਭਗ ਹੋ ਸਕਦਾ ਜ਼ਿਆਦਾਤਰ ਦਾ ਇਹੋ ਹੀ ਹੋਵੇ ਵੀ ਨਹੀਂ, ਫਿਰ ਉਹੀ ਕੁਛ ਹੀ ਹੋ ਜਾਂਦਾ ਵਾ, ਇੱਕ ਦੋ ਦਿਨਾਂ ਵਿੱਚ ਆ ਕੇ ਉਲਟਾ ਸਗੋਂ ਕਈ ਵਾਰੀ ਆਪਾਂ ਹੋਰ ਵਧਾ ਲੈਂਦੇ ਹਾਂ,
1: ਹੈ ਨਾ।
0: ਪਰ ਫਿਰ ਵੀ ਇਹ ਚੱਲ ਰਿਹਾ ਵਾ
1: ਜੀ,
0: ਫਿਰ ਵੀ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਸੋ ਸਾਡਾ ਜਿਹੜਾ ਮੇਨ ਮਕਸਦ ਆ ਉਹ ਫਿਰ ਇਹਦਾ ਮਤਲਬ ਵੀ ਹੱਲ ਨਹੀਂ ਹੁੰਦਾ ਜ਼ਿਆਦਾਤਰ ਦਾ, ਫਿਰ ਉਹ ਹੱਲ ਕਿੱਦਾਂ ਹੋਵੇ
1: ਜੀ,
0: ਕਿਸੇ ਨੇ ਕੋਈ ਕੱਢਿਆ ਹੋਵੇ ਤੱਤ ਤੇ ਜ਼ਰੂਰ ਦੱਸੇ
1: ਜੀ, ਬਿਲਕੁਲ।
0: ਪਰ ਹੁੰਦਾ ਇਹੋ ਹੀ ਆ ਵੀ ਆਪਾਂ ਜਦੋਂ ਲੰਮਾ ਸਮਾਂ ਇੱਕ ਚੀਜ਼ ਤਾਂ ਪੱਕੀ ਹੈ, ਜਦੋਂ ਆਪਾਂ ਲੰਮਾ ਸਮਾਂ ਇੱਕੋ ਹੀ ਆਪਾਂ ਸੇਮ ਕੰਮ ਕਰਦੇ ਹਾਂ ਨਾ ਸੁੱਖ ਜੀ, ਭਾਵੇਂ ਉਹ ਪਹਿਲਾਂ ਤਾਂ ਕਹਿੰਦੇ ਸੀ ਨਾ ਵੀ ਤੁਹਾਡੇ ਪੈਸ਼ਨ ਦਾ ਕੰਮ ਹੋਵੇ ਤਾਂ ਤੁਸੀਂ ਅੱਕਦੇ ਨਹੀਂ। ਮੈਂ ਕਹਿੰਦਾ ਵਾਂ ਵੀ ਤੁਸੀਂ ਜਦੋਂ ਲੰਮਾ ਸਮਾਂ ਇੱਕੋ ਹੀ ਕੰਮ ਕਰਦੇ ਹੋ, ਹਰ ਰੋਜ਼ ਇੱਕੋ ਕੰਮ ਕਰਦੇ ਹੋ, ਰਿਗਾਰਡਲੈਸ ਉਹ ਤੁਹਾਡੇ ਪੈਸ਼ਨ ਦਾ ਵਾ, ਰਿਗਾਰਡਲੈਸ ਤੁਹਾਡੀ ਉਹਦੇ 'ਚ ਕਿੰਨੀ ਮਰਜ਼ੀ ਮਹਾਰਤ ਆ, ਰਿਗਾਰਡਲੈਸ ਉਹਦੇ 'ਚ ਤੁਹਾਨੂੰ ਕਿੰਨੀ ਕੁ ਸੋਹਣੀ ਕਮਾਈ ਹੋ ਰਹੀ ਹੈ, ਤੁਸੀਂ ਇੱਕ ਸਟੇਜ ਦੇ ਉੱਤੇ ਜਾ ਕੇ ਤੁਸੀਂ ਫੈਡ ਅਪ ਹੋ ਜਾਂਦੇ ਹੋ,
1: ਤੁਹਾਨੂੰ ਡਿਫਰੈਂਟ ਕੁਛ ਚਾਹੀਦਾ ਹੁੰਦਾ
0: ਹੈ ਅੱਜ ਦੇ ਸਮੇਂ 'ਚ
1: ਜੀ,
0: ਐਟਲੀਸਟ ਇਹ ਚੀਜ਼ ਹੋਣ ਜ਼ਿਆਦੀ ਹੈ,
1: ਬਿਲਕੁਲ।
0: ਸੋ ਇਹਨੂੰ ਡੀਕੋਡ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਮੈਂ ਸੋਚਦਾ ਹਾਂ ਕਿ ਆਪਣੇ ਬਜ਼ੁਰਗ ਲੰਮਾ ਸਮਾਂ ਇੱਕੋ ਹੀ ਉਹ ਕੰਮ ਕਰਦੇ ਸੀ, ਉਹਨਾਂ ਨੇ ਤਾਂ ਕੋਈ ਆਪਸ਼ਨ ਕਦੀ ਸੋਚੀ ਨਹੀਂ ਹੈ ਨਾ, ਮੰਨ ਲਓ ਜੇ ਵਾਈ ਖੇਤੀ ਵਾਲੇ ਤੇ ਸਾਰੀ ਉਮਰ ਉਹਨਾਂ ਨੇ ਵਾਈ ਖੇਤੀ ਕੀਤੀ,
1: ਸਗੋਂ ਉਲਟਾ ਜੇ ਕਿਸੇ ਨੇ ਟਰਾਈ ਵੀ ਕੀਤਾ ਜੋਬ ਲੈਣ ਦੇ ਲਈ ਤਾਂ ਉਹਨੂੰ ਰੋਕਿਆ ਜਾਂਦਾ, ਇੱਕ ਟਾਈਮ ਤੇ ਉਹਨੂੰ ਰੋਕਿਆ ਵੀ ਜਾਂਦਾ ਸੀਗਾ ਕਿ ਤੈਨੂੰ ਕੀ ਲੋੜ ਹੈ ਬਾਹਰ ਜਾ ਕੇ ਕਰਨੇ ਦੀ,
0: ਘਰ
1: ਦੇ ਵਿੱਚ ਜ਼ਮੀਨ ਏਦਾਂ ਹੁੰਦਾ ਸੀਗਾ ਇੱਕ ਟਾਈਮ ਤੇ। ਫਿਰ ਇੱਕ ਟਾਈਮ ਤੇ ਹੋਇਆ ਕਿ ਚੱਲ ਅੱਛਾ ਦੋ ਭਰਾ ਆ, ਚੱਲ ਇੱਕ ਖੇਤੀ ਸੰਭਾਲੂਗਾ ਤੇ ਇੱਕ ਗੌਰਮੈਂਟ ਜੋਬ 'ਚ ਜਾਊਗਾ, ਲਾਈਕ ਜਦੋਂ ਸਾਡੇ ਮੰਮੀ ਡੈਡੀਆਂ ਵਾਲਾ ਟਾਈਮ ਸੀਗਾ ਨਾ। ਫਿਰ ਇਹ ਹੋ ਗਿਆ ਕਿ ਚੱਲ ਇੱਕ ਨਾ ਸਟੇਬਲ ਜਿਹੀ ਉਹ ਰਹੂਗੀ ਇਨਕਮ ਨਾ ਘਰ ਦੇ ਵਿੱਚ, ਕਿਉਂਕਿ ਉਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ। ਫਿਰ ਉਸ ਤੋਂ ਬਾਅਦ ਇੱਦਾਂ ਆਇਆ ਕਿ ਚੱਲ ਇੱਕ ਨੂੰ ਬਾਹਰ ਭੇਜ ਦਿੰਦੇ ਹਾਂ ਹੈ ਨਾ, ਕਿ ਚੱਲ ਇੱਕ ਮਤਲਬ ਇੱਥੇ ਰਹੂਗਾ ਵੀ ਆਉਣ ਜਾਣ ਵੀ ਖੁੱਲ੍ਹਾ ਰਹੂਗਾ। ਫਿਰ ਇੱਕ ਟਾਈਮ ਆਇਆ ਕਿ ਚਲੋ ਸਾਰਾ ਟੱਬਰ ਹੀ ਚੱਲੀਏ ਹੈ ਨਾ। ਸੋ ਬਦਲਦਾ ਗਿਆ ਟਾਈਮ, ਉਹਦੇ ਨਾਲ ਨਾਲ ਸਾਡੇ ਕੰਮ ਕਾਰ ਵੀ ਬਦਲਦੇ ਗਏ। ਜ਼ਰੂਰੀ ਨਹੀਂ ਰਿਹਾ ਕਿ ਉਹੀ ਕੰਮ ਉਹਨਾਂ ਨੇ ਹੀ ਕਰਨਾ ਆ, ਉਹ ਚੇਂਜ ਹੁੰਦੇ ਰਹੇ
0: ਹੈ ਨਾ। ਪਰ ਚਲੋ ਕੋਈ ਵੀ ਉਹ ਕੰਮ ਕਰਦੇ, ਮਤਲਬ ਉਹ ਤੇ ਇਹ ਹੋ ਗਿਆ ਨਾ ਕਿ ਉੱਥੇ ਇਸ ਕਰਕੇ ਨਹੀਂ ਕੀਤਾ ਜਾਂਦਾ
1: ਸਾਰੇ ਜਾਣੇ
0: ਕੋਈ ਕੰਮੇ ਕਰੀ ਜਾਣਾ ਕੀ ਰੱਖਿਆ। ਸੋ ਉਸ ਸੈਂਸ ਦੇ ਵਿੱਚ ਪਰ ਵੈਸੇ ਜੇ ਵੇਖਿਆ ਜਾਵੇ ਤੇ ਆਪਾਂ ਮੁੱਢਕ ਦੀ ਮੋਏ ਵੇਖ ਰਹੇ ਹਾਂ ਕਿ ਹਰ ਇੱਕ ਨੇ ਆਪਣੀ ਲਾਈਫ ਦੇ ਵਿੱਚ ਹੁਣ ਤੋਂ ਪਹਿਲਾਂ ਤੱਕ ਸਾਰੀ ਉਮਰ ਇੱਕੋ ਹੀ ਕੰਮ ਕੀਤਾ ਵਾ। ਜੇ ਕੋਈ ਦੁਕਾਨਦਾਰ ਹੈ ਤਾਂ ਉਹਨੇ ਸਾਰੀ ਉਮਰ ਦੁਕਾਨ ਤੇ ਬਹਿ ਕੇ ਕੱਟੀ ਹੈ, ਜੇ ਕੋਈ ਵਾਈ ਖੇਤੀ ਵਾਲਾ ਉਹਨੇ ਸਾਰੀ ਉਮਰ ਵਾਈ ਖੇਤੀ ਦੇ ਵਿੱਚ ਕੱਟੀ ਹੈ, ਜੇ ਕੋਈ ਮਿਸਤਰੀ ਆ ਉਹਨੇ ਸਾਰੀ ਉਮਰ ਉਸੇ ਕੰਮ ਦੇ ਵਿੱਚ ਹੀ ਬਤੀਤ ਕੀਤੀ।
1: ਉਹਨੂੰ ਵਧਾ ਭਾਵੇਂ ਲਿਆ ਹੋਊਗਾ ਪਰ ਚੇਂਜ ਨਹੀਂ ਕੀਤਾ, ਟੋਟਲੀ ਚੇਂਜ ਨਹੀਂ ਕੀਤਾ
0: ਹੈ ਨਾ। ਮਤਲਬ ਇਦਾਂ ਨਹੀਂ ਆ, ਈਵਨ ਇੱਥੋਂ ਤੱਕ ਆਪਾਂ ਵੇਖਦੇ ਹਾਂ ਕਿ ਪਹਿਲੇ ਸਾਡੇ ਸਿਸਟਮ ਦੇ ਵਿੱਚ ਜੇਕਰ ਪਿਓ ਨੇ ਦੁਕਾਨ ਕੀਤੀ ਹੈ ਤੇ ਉਸੇ ਦੁਕਾਨ ਦੇ ਉੱਤੇ ਪਤਾ ਵੀ ਪੁੱਤ ਨੇ ਵੀ ਉੱਥੇ
1: ਬਹਿਣਾ ਹਾਂਜੀ
0: ਹੈ ਨਾ, ਉਹਨੇ ਉਹੀ ਚੀਜ਼ ਗਾਂਹ ਤੋਰਨੀ ਆ, ਉਹਨੇ ਉਹ ਨਹੀਂ। ਪਰ ਹੁਣ ਆਪਾਂ ਵੇਖਦੇ ਹਾਂ ਕਿ ਕਿੰਨੇ ਵੱਡੇ ਬਦਲਾਅ ਆ ਗਏ ਇੱਥੇ ਨਹੀਂ ਉੱਥੇ ਵੀ। ਸੋ ਉਹਦੇ ਵਿੱਚ ਹਰ ਕੋਈ ਕਹਿੰਦਾ ਕਿ ਨਹੀਂ ਤੂੰ ਆਹ ਨਾ ਕਰ ਜੋ ਮੈਂ ਕਰ ਰਿਹਾ।
1: ਹਾਂਜੀ
0: ਤੁਸੀਂ ਵੇਖੋ ਅੱਜ ਕੱਲ੍ਹ ਦੇ ਜਿਹੜਾ ਮਾਂ ਪਿਓ ਆ ਉਹ ਇਹ ਚੀਜ਼ ਦੇ ਉੱਤੇ ਬਹੁਤ ਜ਼ੋਰ ਦਿੰਦਾ ਵਾ। ਜੇ ਕੋਈ ਮੰਨ ਲਓ ਡਰਾਈਵਰ ਆ ਤੇ ਉਹ ਆਪਣੇ ਆਪਣੇ ਪੁੱਤ ਨੂੰ ਡਰਾਈਵਰ ਨਹੀਂ ਬਣਾਉਣਾ ਚਾਹ ਰਿਹਾ, ਜੇ ਕੋਈ ਬਿਜ਼ਨਸਮੈਨ ਹੈ ਆਪਣੇ ਪੁੱਤ ਨੂੰ ਬਿਜ਼ਨਸਮੈਨ ਨਹੀਂ ਬਣਾਉਣਾ ਚਾਹ ਰਿਹਾ, ਜੇ ਕੋਈ ਮਤਲਬ ਬਿਜ਼ਨਸਮੈਨ ਬਣਾਉਣਾ ਚਾਹ ਰਿਹਾ ਹੋਊਗਾ ਤੇ ਹੋਰ ਕਿਸੇ
1: ਉਹਦੇ ਚ ਹੈ ਨਾ।
0: ਹਾਂ ਮੰਨ ਲਓ ਜੇ ਕੋਈ ਪਿਓ ਟੈਕਸੀ ਚਲਾ ਰਿਹਾ ਤੇ ਉਹ ਆਪਣੇ ਪੁੱਤ ਨੂੰ ਕਹਿ ਰਿਹਾ ਵੀ ਨਹੀਂ ਤੂੰ ਮੇਰੇ ਵਾਂਗੂ ਤੂੰ ਟੈਕਸ
1: ਪਹਿਲਾਂ ਨਹੀਂ ਟੈਕਸੀ
0: ਪਹਿਲਾਂ ਤੂੰ ਹੈ ਨਾ। ਮਤਲਬ ਜੇ ਕੋਈ ਪਲੰਬਰ ਹੈ ਤੇ ਉਹ ਇਹ ਚਾਹ ਰਿਹਾ ਵਾ ਵੀ ਮੇਰਾ ਪੁੱਤ ਪਲੰਬਰ ਨਾ ਬਣੇ, ਜਿੰਨਾ ਕੁ ਮੈਂ ਵੇਖਿਆ
1: ਹੈ ਨਾ।
0: ਟਰੇਡ ਪਰਸਨ ਜਿਹੜੇ ਨੇ ਉਹ ਵੀ ਚਾਹੁੰਦੇ ਆ ਵੀ ਸਾਡੇ ਨਿਆਣੇ ਕੁਛ ਹੋਰ ਕਰਨ। ਅੱਛਾ ਈਵਨ ਮੈਂ ਕਈ ਸਪੋਰਟਸ ਪਰਸਨ ਵੀ ਵੇਖਿਆ ਉਹ ਵੀ ਆਪਣੇ ਧੀਆਂ ਪੁੱਤਾਂ ਨੂੰ ਸਪੋਰਟਸ ਪਰਸਨ ਨਹੀਂ ਬਣਾਉਣਾ ਚਾਹੁੰਦੇ, ਉਹ ਵੀ ਇਹ ਕਹਿੰਦੇ ਆ ਕਿ ਤੂੰ ਫਿਟਨੈਸ ਦੇ ਲਈ ਕਰ
1: ਜੀ
0: ਪਰ ਪ੍ਰੋਫੈਸ਼ਨ ਨਾ ਬਣਾ ਇਹਨੂੰ, ਇਹਨੂੰ ਤੂੰ ਅੱਗੇ ਨਾ ਇਹ ਸੋਚ ਵੀ ਮੈਂ ਇਹਦੇ ਵਿੱਚ ਅੱਗੇ ਆਪਣਾ ਕੈਰੀਅਰ ਬਣਾਉਣਾ ਵਾ, ਹੁਣ ਨਹੀਂ ਉਹ ਸਮੇਂ ਰਹੇ। ਸੋ ਕੁੱਲ ਮਿਲਾ ਕੇ ਹਰ ਇੱਕ ਪਾਸੇ ਜਿੱਧਰ ਮਰਜ਼ੀ ਤੁਸੀਂ ਜਾਓ ਤੁਹਾਨੂੰ ਇੱਦਾਂ ਲੱਗਦਾ ਵਾ ਵੀ ਹਰ ਇੱਕ ਬੰਦਾ ਸੈਟੀਸਫਾਈ ਨਹੀਂ ਆ ਜੋ ਉਹ ਕਰ ਰਿਹਾ ਵਾ ਉਸ ਚੀਜ਼ ਤੋਂ।
1: ਸਭ ਤੋਂ ਰਣਜੋਤ ਜੀ ਹੈਰਾਨੀ ਵਾਲੀ ਗੱਲ ਮੇਰੇ ਲਈ ਇਹ ਆ ਕਿ ਜਦੋਂ ਕੋਈ ਲਾਈਕ ਆਪਾਂ ਵਾਈਟ ਕਾਲਰ ਜੋਬਸ ਨੂੰ ਕਹਿੰਦੇ ਹਾਂ ਹਨਾ ਕਿ ਹਾਂ ਸਾਡਾ ਬੱਚਾ ਉਹ ਹੋਵੇ ਹੈ ਨਾ, ਕਿਉਂਕਿ ਅਸੀਂ ਨਹੀਂ ਹੈਗੇ, ਸਾਨੂੰ ਲੱਗਦਾ ਕਿ ਹਾਂ ਉਹ ਵਧੀਆ ਆ ਉਹ ਓਕੇ ਇੱਦਾਂ ਜੋਬ ਹੋਵੇ ਇਹ ਹੋਵੇ ਵੋ ਹੋਵੇ। ਉਹ ਵਾਲੇ ਜਦੋਂ ਸਪੈਸ਼ਲੀ ਆਈ ਟੀ ਡਿਪਾਰਟਮੈਂਟ 'ਚੋਂ ਜੇ ਮੈਂ ਇੱਕ ਇਗਜ਼ਾਮਪਲ ਦੇਣੀ ਹੋਵੇ ਉਹ ਮੇਰੇ ਕੋਲ ਕੁੜੀਆਂ ਆਉਂਦੀਆਂ ਤਾਂ ਉਹ ਪਤਾ ਕੀ ਕਹਿੰਦੀਆਂ, ਉਹ ਇੰਨੀਆਂ ਮਤਲਬ ਮੈਂ ਕਈ ਵਾਰੀ ਹੈਰਾਨ ਹੁੰਦੀ ਹਾਂ, ਉਹ ਕਹਿੰਦੀਆਂ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਕੰਪਿਊਟਰਾਂ ਨਾਲ ਮੱਥਾ ਮਾਰਨ, ਅਸੀਂ ਤਾਂ ਉਹਨਾਂ ਨੂੰ ਇੱਦਾਂ ਇਗਜ਼ਾਮਪਲ ਦਿੰਦੇ ਹਾਂ ਕਿ ਦੇਖ ਇੱਦਾਂ ਕੰਮ ਬਿਜ਼ਨਸ ਕਰੋ ਕੋਈ ਕਿ ਬਿਜ਼ਨਸ ਕਰਕੇ ਅਤੇ ਤੁਸੀਂ ਕੋਈ ਹੱਥ ਦਾ ਕੰਮ ਸਿੱਖੋ, ਤੁਹਾਨੂੰ ਕੋਈ ਆਉਂਦਾ ਹੋਵੇ ਕੁਛ ਵੀ ਕਰਨਾ। ਕਈ ਕੁੜੀਆਂ ਤਾਂ ਮੈਂ ਇੱਦਾਂ ਤੱਕ ਕਹਿੰਦੀਆਂ ਦੇਖੀਆਂ ਕਿ ਮੈਂ ਤਾਂ ਆਪਣੇ ਆਪਣੇ ਮੁੰਡਿਆਂ ਨੂੰ ਕਿਹਾ ਇਲੈਕਟ੍ਰੀਸ਼ਨ ਜਾਂ ਪਲੰਬਰ ਬੈਸਟ ਜੋਬ, ਆਪਣੇ ਮਰਜ਼ੀ ਨਾਲ ਕੰਮ ਕਰਨਾ, ਕਿਸੇ ਦਾ ਹਿੜਕਾ ਨਹੀਂ ਕਿਸੇ ਦਾ ਝਿੜਕਾ ਨਹੀਂ, ਆਰਾਮ ਦੇ ਨਾਲ ਆਪਣਾ ਕੰਮ ਕਰੋ, ਜਿੱਦਣ ਦਿਲ ਕੀਤਾ ਛੁੱਟੀ। ਮੈਂ ਉਹਨੂੰ ਕਿਹਾ ਭੈਣ ਇੱਦਾਂ ਨਹੀਂ ਹੁੰਦਾ ਵੀ ਜਿੱਦਣ ਦਿਲ ਕੀਤਾ ਛੁੱਟੀ, ਸਾਨੂੰ ਵੀ ਇੱਦਾਂ ਲੱਗਦਾ ਵੀ ਜਿੱਦਣ ਦਿਲ ਕੀਤਾ ਤੁਸੀਂ ਸਿੱਖ ਲੀਵ ਲੈ ਲੈਣੀ ਆ, ਇੱਦਾਂ ਤੁਹਾਨੂੰ ਲੱਗਦਾ ਕਿ ਜਿੱਦਣ ਦਿਲ ਕੀਤਾ ਛੁੱਟੀ, ਫਿਰ ਦਿਲ ਹੀ ਨਹੀਂ ਕਰਦਾ ਛੁੱਟੀ ਲੈਣ ਨੂੰ।
0: ਹਾਂ ਨਹੀਂ ਇੱਦਾਂ ਇਹ ਵੇਖੋ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਨਾ ਆਪਾਂ ਆਪਣੀਆਂ ਧਾਰਨਾਵਾਂ ਬਣਾ ਲੈਂਦੇ, ਵੈਸੇ ਤਾਂ ਮਲਟੀਪਲ ਰੀਜ਼ਨ ਨੇ ਪਰ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿੱਦਾਂ ਮੰਨ ਲਓ ਤੁਸੀਂ ਪਲੰਬਰ ਸੱਦਿਆ ਕੰਮ ਕਰਨ ਦੇ ਲਈ, ਤੁਸੀਂ ਇਲੈਕਟ੍ਰੀਸ਼ੀਅਨ ਸੱਦਿਆ, ਉਹਨੇ ਤੁਹਾਨੂੰ ਵੱਡੀ ਸਾਰੀ ਇਨਵੋਇਸ ਦਿੱਤੀ ਕੰਮ ਦੀ, ਤੇ ਤੁਸੀਂ ਉਦੋਂ ਹੀ ਉਹ ਮਨ ਦੇ ਵਿੱਚ ਤੁਹਾਡੇ ਕਿਤੇ ਨਾ ਕਿਤੇ ਬਹਿ ਜਾਂਦੀ ਹੈ
1: ਕਿ ਜੇ ਘੰਟੇ ਚ $250
0: ਜੇ ਇੰਨੇ ਪੈਸੇ ਬਣ ਜਾਂਦੇ ਆ ਤੇ ਫਿਰ ਸਾਡੇ ਨਿਆਣੇ ਸਾਨੂੰ ਆਹ ਕਰਨਾ ਚਾਹੀਦਾ ਹੈ, ਸਾਡਾ ਟਾਈਮ ਤੇ ਲੰਘ ਗਿਆ, ਸਾਡੇ ਨਿਆਣਿਆਂ ਨੂੰ ਆਹ ਕੰਮ ਕਰਨਾ ਚਾਹੀਦਾ। ਸੋ ਇਹ ਡਿਪੈਂਡ ਕਰਦਾ ਵਾ ਕਿਹੜਾ ਬੰਦਾ ਕਿਹੜੀ ਚੀਜ਼, ਜੇ ਕੋਈ ਵੇਖਦਾ ਵਾ ਵੀ ਮੈਂ ਪੈਸੇ ਹੀ ਕਮਾਉਣੇ ਆ ਤੇ ਉਹਨੂੰ ਇਹ ਤੇ ਪਤਾ ਲੱਗ ਹੀ ਜਾਂਦਾ ਤੁਹਾਨੂੰ ਸਮਾਜ ਚ ਵੀ ਕਿਹੜੇ ਕਿਹੜੀ ਚੀਜ਼ ਦੇ ਵਿੱਚ ਪੈਸੇ
1: ਹੈਗੇ ਆ,
0: ਉਹ ਵੱਧ ਨੇ ਇਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿਹੜੀ ਜੋਬ ਦੇ ਵਿੱਚ ਸਿਰ ਖਪਾਈ ਜ਼ਿਆਦਾ ਵਾ ਹਨਾ। ਮੰਨ ਲਓ ਜੇ ਕਿਸੇ ਦੀਆਂ ਅੱਖਾਂ ਰਹਿ ਗਈਆਂ, ਹੁਣ ਮੈਂ ਇੱਕ ਜਾਣਦਾ ਵਾਂ ਇੱਕ ਭਾਈ ਸਾਹਿਬ ਨੂੰ, ਉਹਨਾਂ ਨੇ ਆਈ ਟੀ ਦੀ ਜੋਬ ਹੈ, ਉਹਨਾਂ ਦੀ ਆਈ ਟੀ ਦੀ ਨਹੀਂ ਮਤਲਬ ਕੰਪਿਊਟਰ 'ਤੇ ਰਹਿਣ ਵਾਲੀ ਜੋਬ ਹੈ, ਅਤੇ ਉਹਨਾਂ ਦੀਆਂ ਅੱਖਾਂ ਇੰਨੀਆਂ ਕੁ ਖਰਾਬ ਹੋ ਗਈਆਂ ਵੀ ਉਹ ਇੱਕ 100 ਲਿਮਿਟ ਤੱਕ ਹੀ ਬਹਿ ਸਕਦੇ ਆ ਕੰਪਿਊਟਰ 'ਤੇ, ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਲਹੂ ਵਗਣ ਲੱਗ ਪੈਂਦਾ ਇੰਨੀਆਂ ਕੁ ਜ਼ਿਆਦਾ, ਮਤਲਬ ਹੌਲੀ ਹੌਲੀ ਜਿੱਦਾਂ ਖੁਸ਼ਕ ਹੁੰਦੀਆਂ ਨਾ, ਅਤੇ ਕੋਈ ਹੈਰਾਨ ਨਾ ਹੋਵੇ, ਇੱਥੇ ਬਹੁਤ ਕਾਮਨ ਹੈ ਪ੍ਰੋਬਲਮ ਵੀ ਅੱਖਾਂ ਖੁਸ਼ਕ ਹੁੰਦੀਆਂ ਨੇ, ਅਤੇ ਜੇ ਆਪਾਂ ਨਹੀਂ ਉਹਦਾ ਧਿਆਨ ਦਿੰਦੇ ਤਾਂ ਹੋਰ ਜ਼ਿਆਦਾ ਡਰਾਈ ਹੋ ਕੇ ਅਤੇ ਫਿਰ ਤੋਂ ਅੱਖਾਂ ਦੇ ਵਿੱਚੋਂ ਅਥਰੂ ਵਗਣਾ ਸ਼ੁਰੂ ਹੋ ਲਹੂ ਵਗਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਉਹਨੂੰ ਲੁਬਰੀਕੇਸ਼ਨ ਜਿਹੜੀ ਉਹ ਪਾਉਂਦੇ ਰਹਿਣਾ ਪੈਂਦਾ, ਅਤੇ ਹੋ ਸਕਦਾ ਹੋਰ ਵੀ ਅੱਗੇ ਟ੍ਰੀਟਮੈਂਟ ਹੋਣਾ ਹੈ ਨਾ। ਹੁਣ ਮੰਨ ਲਓ ਜਿਹਦੇ ਨਾਲ ਇੱਦਾਂ ਦਾ ਹੋਇਆ ਵਾ, ਉਹ ਕਿੱਦਾਂ ਚਾਹੂਗਾ ਵੀ ਮੇਰਾ ਬੱਚਾ ਵੀ ਇਹ ਕੰਮ ਕਰੇ
1: ਹੈ ਨਾ।
0: ਸੋ ਪਹਿਲੀਆਂ ਦੇ ਵਿੱਚ ਅਤੇ ਹੁਣ ਦੇ ਵਿੱਚ ਇੱਕ ਬੜਾ ਵੱਡਾ ਅੰਤਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖਦੇ ਹਾਂ, ਪਰ ਇਹਦਾ ਹਾਲੇ ਤੱਕ ਮੈਂ ਵੀ ਵਾਹਵਾ ਵੇਖਦਾ, ਪਰ ਇਹਦਾ ਨਾ 100% ਡੀਕੋਡ ਨਹੀਂ ਹਾਲੇ, ਮਤਲਬ ਅਲੱਗ ਅਲੱਗ ਪਾਸਿਆਂ ਤੋਂ ਅਲੱਗ ਅਲੱਗ ਤਰੀਕੇ ਦੇ ਨਾਲ ਜਿੰਨੀ ਕੁ ਕਿਸੇ ਦੀ ਸਮਝ ਆ ਉਹਨੂੰ ਜ਼ਰੂਰ ਐਕਸਪਲੇਨ ਕਰਦਾ ਵੀ ਸ਼ਾਇਦ ਇਸ ਕਰਕੇ ਹੈ ਨਾ। ਜੋ ਕਿ ਸਮੇਂ ਦੇ ਵਿੱਚ ਇਨਸਾਨੀ ਇੱਕ ਦੌੜ ਦੇ ਵਿੱਚ ਮਤਲਬ ਇੰਨੀ ਕੁ ਜ਼ਿਆਦਾ ਫਾਸਟ ਆਪਾਂ ਜ਼ਿੰਦਗੀ ਜੀ ਰਹੇ, ਇੰਨੀ ਕੁ ਜ਼ਿਆਦਾ ਭੱਜ ਨੱਠ ਹੈ, ਦੌੜ ਹੈ, ਵੀ ਉਹਦੇ ਵਿੱਚ ਸਾਡੇ ਕੋਲੋਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਮਨ ਲਾ ਕੇ ਕਰ ਹੀ ਨਹੀਂ ਪਾਉਂਦੇ ਹੈ ਨਾ। ਉਹਦੇ ਵਿੱਚ ਫਿਰ ਇੱਕ ਰੀਜ਼ਨ ਇਹਦਾ ਇਹ ਵੀ ਆ ਕਿ ਸਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਨੇ ਅਰਾਊਂਡ,
1: ਬਿਲਕੁਲ
0: ਹੈ ਨਾ। ਪਹਿਲਾਂ ਦੇ ਵਿੱਚ ਮੰਨ ਲਓ ਜੇ ਤੁਹਾਡੇ ਕੋਲ ਜਦੋਂ ਤੁਸੀਂ ਇੱਕ ਗੱਲ ਕੀਤੀ ਆ, ਅਤੇ ਉਹ ਇੱਕ ਬੜਾ ਵੱਡਾ ਅਤੇ ਪੋਸੀਬਲ ਰੀਜ਼ਨ ਆ ਕਿ ਇੱਕ ਬੰਦਾ ਮੰਨ ਲਓ ਵਾਹੀ ਖੇਤੀ ਕਰ ਰਿਹਾ ਹੈ ਜਾਂ ਇੱਕ ਬੰਦਾ ਮੰਨ ਲਓ ਦੁਕਾਨਦਾਰੀ ਕਰ ਰਿਹਾ ਹੈ, ਅਤੇ ਆਪਸ਼ਨ ਨਹੀਂ ਸੀ ਉਹਦੇ ਕੋਲ, ਉਹਨੂੰ ਪਤਾ ਸੀ ਵੀ ਮੈਂ ਇਹੋ ਹੀ ਕਰਨਾ ਹੈ ਨਾ, ਐਕਸਪੋਜ਼ਰ ਨਹੀਂ ਸੀ ਇੰਨਾ,
1: ਅਤੇ
0: ਜਦੋਂ ਉਹਦੇ ਕੋਲ ਮਾੜਾ ਜਿਹਾ ਐਕਸਪੋਜ਼ਰ ਆਇਆ ਅਤੇ ਕੀ ਐਕਸਪੋਜ਼ਰ ਆਇਆ ਵੀ ਹਾਂ ਇਹ ਭਰਤੀ ਹੋ ਸਕਦਾ ਜਾਂ ਇਹ ਜੋਬ ਕਰ ਸਕਦਾ,
1: ਬਿਲਕੁਲ
0: ਉਹ ਥੋੜ੍ਹਾ ਜਿਹਾ ਉਹ ਵੀ ਆਪਸ਼ਨ ਕਦੋਂ ਕ੍ਰੀਏਟ ਹੋਈ ਜਦੋਂ ਪੜ ਗਿਆ
1: ਜੀ,
0: ਸਾਰੇ ਪੜ੍ਹੇ ਨਹੀਂ ਸੀ
1: ਪਹਿਲਾਂ, ਹਾਂਜੀ,
0: ਜਾਂ ਫਿਰ ਸਾਰੇ ਉਹਨਾਂ ਨੇ ਹੀ ਪੜ੍ਹੇ
1: ਜਿੰਨਾ ਕੁ ਉਹਨਾਂ ਨੂੰ ਹਾਂ ਸੋਝੀ ਹੁੰਦੀ
0: ਹੈ ਨਾ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਜ਼ਰੂਰਤਾਂ ਥੋੜ੍ਹੀਆਂ ਸੀ, ਇੰਨੀ ਜ਼ਿਆਦਾ ਉਹ ਨਹੀਂ ਸੀ ਭੱਜ ਨੱਠ, ਇੰਨੀ ਜ਼ਿਆਦਾ ਚਮਕ ਦਮ ਕਾਸ ਪਾਸ ਨਹੀਂ ਸੀ ਹੈਗੀ, ਖਰਚੇ ਇੰਨੇ ਜ਼ਿਆਦਾ ਨਹੀਂ ਵਧਾਏ ਲੋਕਾਂ ਨੇ ਹੈ ਨਾ। ਸੋ ਇਹ ਸਾਰੇ ਮਲਟੀਪਲ ਅਤੇ ਕਲੈਬਰੇਟਿਵ ਜੇ ਆਪਾਂ ਸਾਰਿਆਂ ਨੂੰ ਰਲਾ ਦਈਏ ਤਾਂ ਨਿੱਕੇ ਨਿੱਕੇ ਨਿੱਕੇ ਨਿੱਕੇ ਸਾਰੇ ਰੀਜ਼ਨ ਨੇ ਜਿਹੜੇ ਸ਼ਾਇਦ ਬੜੇ ਤੁਹਾਡੇ ਸਮਝ ਵਿੱਚ ਹੋਣਗੇ, ਬੜੇ ਨਹੀਂ ਹੋਣਗੇ, ਅਤੇ ਇਹਨਾਂ ਰੀਜ਼ਨਸ ਉੱਤੇ ਵੀ ਅੱਜ ਆਪਾਂ ਗੱਲ ਕਰਾਂਗੇ, ਅਤੇ ਤੁਸੀਂ ਵੀ ਆਪਣਾ ਦੱਸਿਓ ਵਿਚਾਰ, ਤੁਹਾਡੇ ਕੀ ਵਿਚਾਰ ਨੇ ਕਿ ਇੱਦਾਂ ਕਿਉਂ ਆ। ਇੱਕ ਸਾਨੂੰ ਜਿਹੜੀ ਅਜੋਕੀ ਮੰਡੀ ਉਹਨੇ ਇਹ ਵੀ ਚੀਜ਼ ਬਹੁਤ ਸਾਨੂੰ ਪਰੋਸੀ ਆ ਵੀ ਤੁਸੀਂ ਇਹਦਾ ਹੱਲ ਕਿੱਦਾਂ ਕਰਨਾ।

0: ਕਿ ਸਾਡੀ ਉਹ ਵਾਲੀ ਬ੍ਰੇਕ ਹੁਣ ਬ੍ਰੇਕ ਨਹੀਂ ਰਹਿ ਗਈ, ਉਹ ਵੀ ਸਾਡਾ ਐਕਸਟਰਾ ਕੰਮ ਹੋ ਗਿਆ। ਸੋ ਇਸ ਕਰਕੇ ਜਦੋਂ ਆਪਾਂ ਕੰਮ ਕੰਮ ਕੰਮ ਤੇ ਫਿਰ ਸਾਨੂੰ ਇਦਾਂ ਲੱਗਦਾ ਵੀ ਹੁਣ ਆਪਾਂ ਕੁਛ
1: ਨਿਕਲੀਏ ਬਾਹਰ,
0: ਹਾਂ ਰੂਟੀਨ ਨਾਲੋਂ ਵੱਖਰਾ ਕਰੀਏ,
1: ਵੱਖਰਾ ਕਰੀਏ ਜੀ,
0: ਰੂਟੀਨ ਤੋਂ ਸਿਰਫ ਬੰਦਾ ਟੁੱਟਣਾ ਚਾਹੁੰਦਾ। ਸੋ ਸਾਡੀ ਇਹ ਗੱਲਬਾਤ ਦਾ ਡਿਸਕਲੇਮਰ ਮੈਂ ਪਹਿਲਾਂ ਹੀ ਦੇ ਦਾਂ ਵੀ ਕੋਈ ਇੱਦਾਂ ਦਾ ਕੋਈ ਸਾਡਾ ਉਹ ਨਹੀਂ ਗਾ ਮਕਸਦ ਜਾਂ ਇੱਦਾਂ ਦਾ ਕੋਈ ਮੈਸੇਜ ਵੀ ਸੁੱਖ ਜੀ ਛੁੱਟੀਆਂ ਤੋਂ ਆ ਕੇ ਇੱਦਾਂ ਦਾ ਸੋਚ ਰਹੇ ਨੇ, ਉਹ ਜਸਟ
1: ਨਹੀਂ, ਮੈਂ ਤਾਂ ਹੋਰ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ।
0: ਹਾਂ ਸੋ ਆਪਾਂ ਬਹੁਤ ਵਧੀਆ ਸਾਰੇ ਗਏ ਹੋਣਗੇ ਇਹਨਾਂ ਛੁੱਟੀਆਂ ਦੇ ਵਿੱਚ ਕਿਤੇ ਨਾ ਕਿਤੇ, ਕੋਈ ਦਿਨ ਦੇ ਲਈ, ਕੋਈ ਦੋ ਦੇ ਲਈ, ਕੋਈ ਹਫ਼ਤੇ ਦੇ ਲਈ, ਕੋਈ ਦੋ ਹਫ਼ਤਿਆਂ ਦੇ ਲਈ, ਜਿੰਨਾ ਵੀ ਕਿਸੇ ਨੂੰ ਸਰਿਆ ਬਣਿਆ। ਸੋ ਉਹਦੇ ਵਿੱਚੋਂ ਆਪਾਂ ਨਾਲੇ ਅੱਜ ਥੋੜ੍ਹਾ ਜਿਹਾ ਆਪਾਂ ਜਾਣਾਂਗੇ ਆਪਣੀ ਯਾਤਰਾ ਦੇ ਬਾਰੇ ਵੀ, ਅਤੇ ਆਪਾਂ ਇਹ ਵੀ ਜਾਣਾਂਗੇ ਕਿ ਜਦੋਂ ਆਪਾਂ ਜਾਂਦੇ ਹਾਂ ਕਿਤੇ ਤਾਂ ਉੱਥੋਂ ਕਿੱਦਾਂ ਆਪਾਂ ਇਨਫੋਰਮੇਸ਼ਨ ਇਕੱਠੀ ਕਰਕੇ ਲਿਆਉਂਦੇ ਹਾਂ, ਕਿੱਦਾਂ ਸਾਡੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਆਪਾਂ ਸਿੱਖਦੇ ਹਾਂ, ਕਿੱਦਾਂ ਸਾਡੀਆਂ ਕਈ ਧਾਰਨਾਵਾਂ ਟੁੱਟਦੀਆਂ ਨੇ। ਕੁੱਲ ਮਿਲਾ ਕੇ ਬਸ ਜਪਾਨ ਬਾਰੇ ਤੁਹਾਡੇ ਕੋਲੋਂ
1: ਜੀ
0: ਜਾਣ, ਜੋ ਤੁਸੀਂ ਮੋਟਾ ਮੋਟਾ ਜਿਹਾ
1: ਜੋ ਮੈਨੂੰ ਫੀਲ ਹੋਇਆ,
0: ਹਾਂ ਜੋ ਤੁਸੀਂ ਫੀਲ ਹੋਇਆ, ਕਿਉਂਕਿ ਜਿਹੜਾ ਬੰਦਾ ਪਹਿਲੀ ਵਾਰੀ ਜਾਂਦਾ ਵਾ ਉਹਦੀ ਫੀਲ ਕੁਛ ਅਲੱਗ ਹੁੰਦੀ ਹੈ
1: ਜੀ ਜੀ।
0: ਤੇ ਇਹ ਸਾਡਾ ਅੱਜ ਦਾ ਜਿਹੜਾ ਵਿਸ਼ਾ ਰਹੂਗਾ ਤੇ ਨਾਲ ਸਾਡੇ ਸੱਤ ਸ਼ਬਦ ਤੇ ਰਹਿਣਗੇ ਰਹਿਣਗੇ, ਤੇ ਉਹਦੇ ਉੱਤੇ ਵੀ ਤੁਸੀਂ ਸਾਂਝ ਪਾਉਣੀ ਆ, ਤੇ ਨਾਲ ਸੋਸ਼ਲ ਮੀਡੀਆ ਦੇ ਵਾਲੇ ਪਾਸੇ ਨੂੰ ਵੀ ਆਵਾਂਗੇ, ਤੇ ਤੁਸੀਂ ਥੋੜਾ ਜਿਹਾ ਹੋਲਡ ਰੱਖੋ ਜੀ, ਤੇ ਫਿਰ ਆਪਾਂ ਤੁਹਾਨੂੰ ਵਿਹਲਿਆਂ ਕਰਦੇ ਹਾਂ। ਤੇ ਬਾਕੀ ਅੱਗੇ ਬੇਨਤੀ ਆ ਕਿ ਤੁਸੀਂ ਹਲੇ ਕਾਲ ਨਾ ਕਰਿਓ, ਆਪਾਂ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਤੇ ਸੁਖ ਜੀ ਸੱਤ ਸ਼ਬਦ ਕਿਹੜੇ ਚੱਲ ਰਹੇ ਨੇ ਅੱਜ ਕੱਲ
1: ਜੀ? ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਪਹਿਲਾ ਸ਼ਬਦ ਆ ਕਲੀ, ਦੂਸਰਾ ਸ਼ਬਦ ਹੈ ਸਾਡਾ ਅੱਜ ਦਾ ਕਲਿਚੜੀ, ਤੀਸਰਾ ਸ਼ਬਦ ਹੈ ਸਾਡਾ ਅੱਜ ਦਾ ਕਲੂੰਜੜਾ, ਹੁਣ ਇਹ ਨਾ ਕਿਉਂ ਮੈਨੂੰ ਯਾਦ ਆ ਗਿਆ ਕੋਈ, ਚੌਥਾ ਸ਼ਬਦ ਆ ਕਵਚ, ਪੰਜਵਾਂ ਸ਼ਬਦ ਆ ਕਾਲ,
0: ਕਾਲ
1: ਜੀ ਕਾਲ, ਛੇਵਾਂ ਸ਼ਬਦ ਆ ਸਾਡਾ ਕੋਹਣੀ,
0: ਕੋਹਣੀ
1: ਕੋਹਣੀ ਜੀ,
0: ਕੂਣੀ ਨੀ ਕੋਹਣੀ,
1: ਕੂਣੀ ਨੀ ਕੋਹਣੀ, ਕੋਹਣੀ ਕੋਹਣੀ ਆਪਾਂ ਕਹਿ ਦੇਈਦਾ, ਕੂਣੀ ਨੀ ਕਹਿੰਦਾ, ਕੋਹਣੀ ਕਹਿ ਦੇਈਦਾ, ਪਰ ਹਾ ਹਾ ਵਿੱਚ ਹਾਂਜੀ। ਸੱਤਵਾਂ ਤੇ ਆਖਰੀ ਸ਼ਬਦ ਆ ਕੋਕੜੂ,
0: ਕੋਕੜੂ
1: ਜੀ
0: ਓਕੇ। ਸੋ ਮੈਂ ਕਰੀ ਐਕਸਪਲੇਨ ਕਰ ਦੇਣਾ, ਰਿਪੀਟ ਕਰ ਦੇਣਾ
1: ਜੀ,
0: ਕਲੀ
1: ਜੀ,
0: ਕਲੀਚੜੀ
1: ਜੀ,
0: ਕਲੂੰਜੜ,
1: ਕਲੂੰਜੜਾ,
0: ਕਲੂੰਜੜਾ
1: ਜੀ,
0: ਰਾੜੇ ਨੂੰ ਕਹਣਾ ਓਕੇ, ਕਲੂੰਜੜਾ, ਕਵਚ
1: ਜੀ,
0: ਕਾਲ
1: ਜੀ,
0: ਕੋੜੀ,
1: ਕੋਹਣੀ,
0: ਕੋਹਣੀ ਨਾਣੇ ਨਾ ਓਕੇ, ਕੋਹਣੀ ਤੇ ਕੋਕੜੂ
1: ਜੀ
0: ਓਕੇ। ਸੋ ਇਹ ਸੱਤ ਸ਼ਬਦ ਨੇ, ਇਹਨਾਂ ਦੇ ਤੁਸੀਂ ਦੱਸਣੇ ਨੇ ਮਤਲਬ, ਚਾਹੇ ਤੁਸੀਂ ਕਾਲ ਕਰਕੇ ਦੱਸ ਲਓ, ਚਾਹੇ ਤੁਸੀਂ ਮੈਸੇਜ ਕਰਕੇ ਟਰਾਈ ਕਰ ਲਿਓ, ਅਤੇ ਕੋਸ਼ਿਸ਼ ਕਰਿਓ ਵੀ ਥੋੜ੍ਹਾ ਜਿਹਾ ਵਧੇਰੇ ਦੱਸਣ ਦੀ, ਤਾਂ ਕਿ ਸ਼ਬਦ ਕਰੀ ਤੁਹਾਡੇ ਰਾਹੀਂ ਆਪਾਂ ਸੁਣ ਲਈਏ, ਅਤੇ ਬਾਅਦ ਚੋਂ ਭੁੱਲੇ ਨਾ
1: ਜੀ,
0: ਉਸ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਦੱਸਿਓ ਤੁਹਾਡੇ ਇਲਾਕੇ 'ਚ ਕੀ ਕਹਿੰਦੇ ਆ, ਅਲੱਗ ਕਹਿੰਦੇ ਆ, ਸਲੈਂਗ 'ਚ ਕਹਿੰਦੇ ਆ, ਉਹ ਕੋਈ ਫਰਕ ਨਹੀਂ, ਉਹ ਤੁਸੀਂ ਸਗੋਂ ਜਿੰਨਾ ਵੱਧ ਦੱਸੋਗੇ ਉਨਾ ਵੱਧ ਫਾਇਦਾ
1: ਜੀ,
0: ਠੀਕ ਹੈ ਜੀ। ਅਤੇ ਆਪਣਾ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਕਰਦੇ ਹਾਂ, ਕਿਉਂਕਿ ਇਸ ਹਿੱਸੇ ਦੇ ਵਿੱਚ ਆਪਣੇ ਕੋਲ ਇੱਕ ਮਿੰਟ ਦੇਖਾਂ, ਅਤੇ ਹਾਂ ਸਮਾਂ ਸਾਡੇ ਕੋਲ ਥੋੜ੍ਹਾ ਬਚਿਆ, ਅਤੇ ਬਹੁਤ ਸਾਰੇ ਤੁਹਾਡੇ ਮੈਸੇਜ ਵੀ ਪਿਛਲੇ ਹਿੱਸੇ ਦੇ ਵਿੱਚੋਂ ਮੈਂ ਅੱਗੇ ਜਿਹੜੇ ਉਹ ਲੈ ਆਇਆ ਸੀ, ਕੈਰੀ ਫਾਰਵਰਡ ਕੀ ਕਹਿੰਦੇ ਹੁੰਦੇ ਆ, ਸਮਥਿੰਗ ਇੱਦਾਂ
1: ਕਹਿੰਦੇ,
0: ਉਹ ਮੈਂ ਲੈ ਆਇਆ, ਅਤੇ ਉਹ ਵੀ ਆਪਾਂ ਕਰਾਂਗੇ, ਪਰ ਸਾਡੇ ਨਾਲ ਇੱਕ ਕਾਲਰ ਵੇਲੇ ਸਿਰ ਆਏ ਜਾਂਦੇ ਇਹਨਾਂ ਨੂੰ, ਹਾਂ ਇਹਨਾਂ ਨੂੰ ਆਪਾਂ ਵਿਹਲੇ ਕਰ ਜਾਈਏ, ਕਿਉਂਕਿ ਫਿਰ ਟਾਈਮ ਬਹੁਤ ਹੋ ਜਾਣਾ ਇਹਨਾਂ ਨੂੰ ਹੁਣ, ਅਤੇ 865 ਤੁਸੀਂ ਆਉਂਦੇ ਰਹੋ ਜੀ, 865-865
1: ਹਾਂਜੀ ਤੁਸੀਂ ਬਿਲਕੁਲ
0: ਬਿਲਕੁਲ ਜੀ, ਕੋਟ ਦੀ ਜਿੱਪ ਤੁਸੀਂ ਕਰ ਲਈ ਹੈ ਬੰਦ, ਬੈਗ ਦੀ ਹਾਂਜੀ ਬਿਲਕੁਲ, ਅਤੇ ਡੱਬਾ ਬੰਦ ਕਰਕੇ ਤੁਸੀਂ ਰੱਖ ਲਓ ਸਾਈਡ ਦੇ ਉੱਤੇ, ਕੋਈ ਨਹੀਂ ਤੁਸੀਂ ਹੋਲੋ ਵਿਹਲੇ, ਅਤੇ ਫਿਰ ਤੁਸੀਂ ਕਰਿਓ, ਅਤੇ ਮੈਨੂੰ ਲੱਗਦਾ ਵੀ ਤੁਸੀਂ ਬਿਜ਼ੀ ਹੋ ਤੁਸੀਂ। ਅਤੇ ਇੱਕ ਨਾ ਸਾਡੇ ਕੋਲ ਸੁੱਖ ਜੀ ਐਨਵਰਸਰੀ ਵੀ ਆਈ ਸੀ ਇਸ ਤੋਂ ਪਹਿਲਾਂ, ਫਿਰ ਮੈਨੂੰ ਚੇਤਾ ਭੁੱਲ ਜੇ
1: ਜੀ,
0: ਅਤੇ ਐਨਵਰਸਰੀ ਸੀ, ਹਰਦੀਪ ਕੌਰ ਜੀ ਕਹਿੰਦੇ ਨੇ ਕਿ ਐਨਵਰਸਰੀ ਵਿੱਚ ਵਿਸ਼ਾ ਅੱਜ ਸਾਡੀ, ਕਹਿੰਦੇ ਕਿ 30ਵੀਂ ਮੈਰਿਜ ਐਨਵਰਸਰੀ ਆ, ਰਾਜ ਕੁਮਾਰ ਅਤੇ ਹਰਦੀਪ ਕੌਰ ਜੀ ਦੀ ਮੈਰਿਜ ਐਨਵਰਸਰੀ ਆ, ਅਤੇ ਤੁਹਾਡੇ ਸਾਰਿਆਂ ਦੇ ਨਾਲ ਕਹਿੰਦੇ ਕਿ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ 30ਵੀਂ ਵਰ੍ਹੇਗੰਢ ਦੀਆਂ
1: ਜੀ। ਬਿਲਕੁਲ ਹਰਦੀਪ ਜੀ, ਰਾਜਕੁਮਾਰ ਜੀ, ਤੁਹਾਨੂੰ ਤੁਹਾਡੀ 30ਵੀਂ ਮੈਰਿਜ ਐਨੀਵਰਸਰੀ ਦੀਆਂ ਢੇਰ ਸਾਰੀਆਂ ਮੁਬਾਰਕਾਂ, ਪਰਮਾਤਮਾ ਤੁਹਾਡਾ ਪਿਆਰ ਇੱਦਾਂ ਹੀ ਆਪਸ ਦੇ ਵਿੱਚ ਜਿਹੜਾ ਉਹ ਬਣਾਈ ਰੱਖੋ, ਅਤੇ ਇੱਦਾਂ ਹੀ ਸਾਨੂੰ ਤੁਸੀਂ ਹਰ ਸਾਲ ਜਿਹੜੀ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰਦੀ ਕਰਦੇ ਰਹੋ, ਇਹੀ ਸਾਡੀ ਸਾਰੀ ਰੇਡੀਓ ਅੰਜ ਦੀ ਅਰਦਾਸ ਆ ਪਰਮਾਤਮਾ ਦੇ ਅੱਗੇ, ਇੰਜੋਏ ਕਰੋ ਆਪਣਾ ਡੇ ਅੱਜ ਦਾ
0: ਜੀ। ਬਿਲਕੁਲ ਜੀ, ਇਹ ਐਨੀਵਰਸਰੀ ਰਹਿੰਦੀ, ਅਤੇ ਇਸ ਤੋਂ ਮੈਨੂੰ ਯਾਦ ਆ ਗਿਆ ਇਸੇ ਤੋਂ ਕਿ ਅੱਜ ਦੇ ਦਿਨ

0: ਜਿਹੜੇ ਸਾਡੇ ਬਾਲੀਵੁੱਡ ਦੇ ਅਦਾਕਾਰ ਨਿਰਦੇਸ਼ਕ ਅਤੇ ਸਭ ਤੋਂ ਵਧੇਰੇ ਸਿੰਗਰ ਮੈਂ ਕਹੂੰਗਾ ਕਿਸ਼ੋਰ ਕੁਮਾਰ ਜੀ, ਸੋ ਉਹਨਾਂ ਨੇ ਵੀ ਅੱਜ ਦੇ ਦਿਨ ਸੰਸਾਰ ਨੂੰ ਅਲਵਿਦਾ ਕਿਹਾ ਸੀ 13 ਅਕਤੂਬਰ 1987 ਨੂੰ। ਸੋ ਉਹਨਾਂ ਨੂੰ ਯਾਦ ਕਰਦਿਆਂ ਵੀ ਆਪਾਂ ਗਾਣਾ ਸੁਣਾਂਗੇ ਆਪਾਂ ਮੇਰੇ ਸਪਨੋ ਕੀ ਰਾਨੀ, ਪਰ ਆਪਾਂ ਮੈਸੇਜ ਪੜ੍ਹ ਕੇ ਤੇ ਫਿਰ ਸੁਣਾਂਗੇ ਆਪਾਂ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 184 ਰੇਟ ਹੋ ਗਿਆ।
1: ਹੁਣ ਬਸ ਘਟਣ ਦੇ ਨੇੜੇ ਹੀ ਆ, ਫਿਰ ਉਹ ਤੋਂ ਉੱਤੇ ਤਾਂ ਫਿਰ ਜਦੋਂ ਇੱਕ ਰੁਪਇਆ ਵੀ ਵੱਧ ਲੱਗਣਾ ਨਾ ਤੁਹਾਨੂੰ, ਫਿਰ ਤੇ ਤੁਸੀਂ ਆਪੇ ਕਿਹੜਾ ਹਾਏ ਅੱਛਾ $10 ਹਲੇ ਵੀ ਵੱਧ ਆ ਜਿੱਦਣ ਤੂੰ ਸੋਚਿਆ ਸੀ।
0: ਵਾਹ, ਕਹਿੰਦੇ ਪੁਲਿਸ ਸ਼ਰਾਬੀ ਸੇ ਰਾਤ ਕੇ 1 ਵਜੇ ਤੁਮ ਕਹਾਂ ਜਾ ਰਹੇ ਹੋ, ਸ਼ਰਾਬੀ ਪੁਲਿਸ ਸੇ, ਮੈਂ ਸ਼ਰਾਬ ਪੀਨੇ ਸੇ ਦੁਸ਼ਪਰਿਣਾਮ ਨਾਮ ਪਰ ਭਾਸ਼ਣ ਸੁਣਨੇ ਜਾ ਰਹਾ ਹੂੰ, ਪਤਾ ਨਹੀਂ ਕੀ ਹੈ ਦੁਸ਼ਪਰਿਣਾਮ ਪਰ ਭਾਸ਼ਣ ਸੁਣਨੇ ਜਾ ਰਹਾ ਹੂੰ।
1: ਸਮਝ ਲੱਗ ਗਿਆ ਕਿਹਦਾ ਮੈਸੇਜ ਆ?
0: ਅੱਛਾ ਕਿਹਦਾ
1: ਲੱਕਿਆ ਸੀ ਜੀ?
0: ਨਹੀਂ ਅੰਮ੍ਰਿਤ ਜੀ, ਇਹ ਵੀ ਲੱਗ ਪਿਆ ਅੱਜ ਕੱਲ੍ਹ ਇੱਦਾਂ ਦੇ ਕਾਰਨ। ਪੁਲਿਸ ਸ਼ਰਾਬੀ ਸੇ ਇਤਨੀ ਰਾਤ ਮੈਂ ਤੁਮੇ ਕੌਣ ਭਾਸ਼ਣ ਦੇਗਾ, ਸ਼ਰਾਬੀ ਮੇਰੀ ਬੀਵੀ।
1: ਗੁੱਡ ਵਨ,
0: ਥੈਂਕ ਯੂ ਅਜੀਤ ਬੁੱਟਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਇਹਨਾਂ ਫੁੱਲਿਆਂ ਦੇ ਲਈ, ਇਸ ਚਾਹ ਕੌਫੀ ਦੇ ਲਈ। ਅਤੇ ਮਿਹਰਬਾਨੀ ਜੀ ਤੁਹਾਡੀ, ਬਲਵੀਰ ਕੌਰ ਮਾਂਗੜ ਜੀ ਸਾਂਝ ਪਾਉਂਦੇ ਨੇ, ਰੁਪਿੰਦਰ ਸਿੰਘ ਜੀ ਸਾਂਝ ਪਾਉਂਦੇ, ਕਹਿੰਦੇ ਕਿ ਵੈਲਕਮ ਬੈਕ ਸੁੱਖ ਜੀ। ਸੁਖਵਿੰਦਰ ਭੈਣ ਜੀ ਕਹਿੰਦੇ
1: ਮੈਨੂੰ ਤਾਂ ਲੱਗਾ ਸੀ ਮੈਂ ਹੀ ਭੁੱਲਣ ਲੱਗ ਗਈ, ਤੁਹਾਨੂੰ ਨਾ ਵੀ ਭੁੱਲਣ ਲੱਗ ਗਈ
0: ਨਾ, ਨਹੀਂ ਬਸ ਹੀ ਆ ਜਾਂਦੀ ਵਿੱਚ ਵਿੱਚ, ਫਿਰ ਆ ਗਈ ਸੀ, ਫਿਰ ਮੈਂ
1: ਹੁਣ ਤੁਸੀਂ ਮੈਨੂੰ ਲੱਗਦਾ ਜਦੋਂ ਤੁਸੀਂ ਕਹਿੰਦੇ ਨਾ ਵਾਸੀ ਆ ਗਈ ਸੀ ਉਸ ਤੋਂ ਬਾਅਦ ਮੈਨੂੰ ਆ ਜਾਂਦੀ, ਪਤਾ ਨਹੀਂ ਕੀ ਆ,
0: ਇੱਦਾਂ ਹੁੰਦਾ ਹੈ ਨਾ ਤੁਸੀਂ ਲਾਗੇ ਬੈਠਾ ਕੋਈ ਵਾਸੀ ਮਾਰੇ ਤੇ ਨਾਲ ਹੀ ਦੂਜੇ ਨੂੰ ਵੀ ਆ
1: ਜਾਂਦੀ।
0: ਹਾਂ ਇੱਦਾਂ ਵੀ ਹੁੰਦਾ, ਵੇਖੋ ਇਸੇ ਤਰ੍ਹਾਂ ਵੇਖ ਲਓ ਆਪਾਂ ਕਹਿ ਦਿੰਦੇ ਵਾਸੀ ਨਾ ਵਾਸੀ ਹੁੰਦੀ, ਪਰ ਹਾਸੇ ਨਾ ਹਾਸਾ ਵੀ ਆਉਂਦਾ ਵਾ, ਮੁਸਕਰਾਹਟ ਨਾ ਮੁਸਕਰਾਹਟ ਵੀ ਆਉਂਦੀ ਆ, ਗੁੱਸੇ ਨਾ ਗੁੱਸਾ ਵੀ ਆਉਂਦਾ ਵਾ, ਹਰ ਇੱਕ ਚੀਜ਼ ਜਿਹੜੀ ਆ ਉਹ ਪੈਕੇਜ ਹੀ ਆ,
1: ਬਿਲਕੁਲ
0: ਇੱਕ ਜਣੇ ਨੂੰ ਆਉਂਦੀ ਆ
1: ਤੇ ਦੂਜੇ ਨੂੰ ਨਾਲ ਹੀ,
0: ਦੂਜੇ ਨੂੰ ਨਾਲ ਦੀ ਨਾਲ ਹੀ, ਪੈਸਾ ਨੀ ਬਸ ਇੱਦਾਂ ਆਉਂਦਾ,
1: ਬਸ ਹਾਂ ਇੱਦਾਂ ਹੋਵੇ ਤਾਂ ਮੈਂ ਕਿਤੇ ਜਾ ਕੇ ਬਹਿ ਜਾ।
0: ਕਹਿੰਦਾ ਆਮ ਨੋਟ ਸ਼ੂਗਰ ਬਟ ਆਈਨੇ ਕੇ 100 ਟੁਕੜੇ ਕਰਕੇ ਹਮਨੇ ਦੇਖੇ ਹੈ ਫਿਰ ਕਿਆ ਮਾਂ ਸੇ ਮਾਰ ਖਾਈ ਔਰ ਖੁਦ ਹੀ ਇਕੱਠਾ ਕਰਕੇ ਫੈਂਕੇ ਹੈ। ਅੱਛਾ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ 'ਚ ਰਹਿਣ, ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ, ਮਨੋਕਾਮਨਾਵਾਂ ਅੱਜ ਸਭ ਦੀਆਂ ਪੂਰੀਆਂ ਹੋਣ, ਤੈ ਦਿਲੋਂ ਧੰਨਵਾਦ ਜੀ। ਹਰਮਨ ਜੀ ਕਹਿੰਦੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੰਦੀਪ ਸਿੰਘ ਰੱਖੜਾ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੁਹਾਡੇ ਲਈ,
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
0: ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਸੀ, ਨਹੀਂ ਸੋਰੀ ਗੁਰਸੇਵਕ ਸਿੰਘ ਸਿੱਧੂ ਜੀ, ਓਕੇ ਧੰਨਵਾਦ ਜੀ ਤੁਹਾਡਾ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਾਪਤਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਆਪਣਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਮੈਂ ਸਵੇਰੇ ਵੀ ਨਹੀਂ ਕਹਾਣੀ ਪੜ੍ਹ ਸਕਿਆ, ਮੈਸੇਜ ਹੋਏ ਇਸ ਕਰਕੇ ਕਹਾਣੀ ਵਾਲੇ ਵੀ ਆ ਰਹੇ ਨੇ ਹਾਲੇ ਤੱਕ। ਅਤੇ ਰਜਿੰਦਰ ਬਾਵਾ ਜੀ, ਬਲਜੀਤ ਵਾਲੀਆ ਜੀ, ਬਿੰਦਰ ਵਿਰਕ ਜੀ, ਰਮਨਦੀਪ ਕੌਰ ਸੀਜਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸ਼ੁਕਰੀਆ, ਮਿਹਰਬਾਨੀ। ਜੇ ਮੈਂ ਕਿਸੇ ਦਾ ਮੈਸੇਜ ਕੋਈ ਇੰਪੋਰਟੈਂਟ ਕਿਤੇ ਮਿਸ ਕਰ ਗਿਆ ਵਾਂ ਤਾਂ ਉਹਦੇ ਲਈ ਮੁਆਫ਼ੀ, ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਅਤੇ ਹੁਣ ਆਪਾਂ ਇੱਕ ਬ੍ਰੇਕ ਤੋਂ ਬਾਅਦ ਆ ਕੇ ਫਿਰ ਮੰਗ ਲਾਂਗੇ ਮਾਫ਼ੀ, ਕਿਉਂਕਿ ਹੁਣ ਹੋ ਗਿਆ ਸਾਡਾ ਬ੍ਰੇਕ ਦਾ ਸਮਾਂ। ਆ ਕੇ ਆਪਾਂ ਵੇਖਾਂਗੇ ਵੀ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ, ਅਤੇ ਆ ਕੇ ਆਪਾਂ ਤੁਹਾਡੇ ਸ਼ਬਦਾਂ ਬਾਰੇ ਕੀ ਵਿਚਾਰ ਨੇ ਉਹਦੇ 'ਤੇ ਵੀ ਗੱਲਬਾਤ ਹੋਊਗੀ, ਅਤੇ ਕਿੱਦਾਂ ਮਤਲਬ ਕਿਉਂ ਆਪਾਂ ਇੱਦਾਂ ਦਾ ਭਾਰਾਪਨ ਨੂੰ ਸਫੋਕੇਟ ਆਪਾਂ ਫੀਲ ਕਰਦੇ ਹਾਂ, ਕਿਉਂ ਆਪਾਂ ਵਾਰ ਵਾਰ ਚਾਹੁੰਦੇ ਹਾਂ ਵੀ ਹਾਂ ਭੱਜ ਕੇ ਇਸ ਕੰਮ ਤੋਂ ਦੂਰ ਚਲੇ ਜਾਈਏ, ਆਪਾਂ ਛੁੱਟੀ ਲੈ ਲਈਏ, ਤੇ ਫਿਰ ਕੰਮ ਕਹਿੰਦਾ ਵੀ ਜਾ ਕੋਈ ਨੀ ਘੁੰਮਿਆ ਫਿਰ ਕੀ ਆ, ਹੈ ਨਾ। ਤੇ ਫਿਰ ਆਪਾਂ ਕਹਿੰਦੇ ਹਾਂ ਹਾਈ, ਮਤਲਬ ਕੰਮ ਨੀ ਸਾਨੂੰ ਕੁਛ ਵੀ ਕਹਿੰਦਾ, ਅਸੀਂ ਆਪ ਹੀ ਫਿਰ ਦੁਬਾਰਾ ਅਸੀਂ ਆ ਕੇ ਤੇ ਚਿੰਬੜ ਜਾਂਦੇ ਕੰਮ ਨੂੰ, ਤੇ ਫਿਰ ਅਸੀਂ ਹੋਰ ਹੋਰ ਜ਼ਿਆਦਾ ਘੁੱਟ ਕੇ ਜੱਫਾ ਪਾ ਲੈਂਦੇ ਕੰਮ ਨੂੰ
1: ਜੀ,
0: ਤੇ ਫਿਰ ਅਗਲੀ ਵਾਰ ਇਹ ਚੀਜ਼ ਸਾਡੇ 'ਚ ਗ੍ਰਾਫ ਹੋਰ ਥੋੜ੍ਹਾ ਜਿਹਾ ਆਪਾਂ ਚਲੇ ਜਾਂਦਾ
1: ਜੀ, ਬਿਲਕੁਲ,
0: ਹੈ ਨਾ। ਪਹਿਲਾਂ ਆਪਾਂ ਸ਼ੁਰੂ 'ਚ ਹੁੰਦਾ ਵੀ ਬੰਦਾ ਜਾਂਦਾ ਹੀ ਨਹੀਂ, ਜਾਂਦਾ ਹੀ ਨਹੀਂ, ਜਾਂਦਾ ਹੀ ਨਹੀਂ, ਹੈ ਨਾ, ਕੰਮ ਹੀ ਕਰੀ ਜਾਂਦਾ, ਨਹੀਂ ਛੁੱਟੀਆਂ ਇਹਦੇ 'ਚ ਹੋਰ ਪੈਸੇ ਮਿਲਣੇ ਹੋਰ ਕੰਮ ਕਰਨਾ,
1: ਛੁੱਟੀਆਂ ਜ਼ੋਰ,
0: ਫਿਰ ਉਹ ਹੌਲੀ ਹੌਲੀ ਛੱਡਣ ਤੇ ਆਉਂਦਾ ਵਾ, ਫਿਰ ਉਹ ਛੱਡਦਾ ਵਾ, ਪਰ ਫਿਰ ਉਹ ਫਿਰ ਇੱਕ ਸਮਾਂ ਆਉਂਦਾ ਵਾ ਫਿਰ ਤੁਸੀਂ ਛੱਡਦੇ ਰਜਾਈ ਨੂੰ, ਰਜਾਈ ਤੁਹਾਨੂੰ ਨਹੀਂ ਛੱਡਦੀ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ
1: 1674 AM
0: ਤੇ ਜਾਂਦੇ ਜਾਂਦੇ ਅੱਜ ਜਿੱਦਾਂ ਤੁਹਾਨੂੰ ਕਿਸ਼ੋਰ ਕੁਮਾਰ ਜੀ ਦਾ ਅੱਜ ਆਪਾਂ ਨਾਂ ਲਿਆ ਸੀ, ਤੇ ਆਓ ਫਿਰ ਉਹਨਾਂ ਦਾ ਗਾਣਾ ਵੀ ਸੁਣਦੇ ਹਾਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ. Advisor.
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Udhe ek border chal rahi hai.
1: Nahi ji, ye to Urda Teer chal raha hai. From October 9th at cinemas near you.
6: This station is now the ultimate power in the universe.
7: Radio Haji 1674.
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ.
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ. ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ.
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
11: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ.
12: ਉਹ ਜੋ ਹੁਕਮ ਮੇਰੀ ਸਰਕਾਰ.
11: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
12: ਆਹੋ ਜੀ ਆਹੋ,
11: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
13: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ, ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ. ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ.

0: ਰੇਡੀਓ ਹਾਂਜੀ 1674 ਨਾਮ ਹੈ ਕਿਆ ਰੇਡੀਓ ਹਾਂਜੀ 1674 ਨਹੀਂ ਮਤਲਬ ਰੇਡੀਓ ਹਾਂਜੀ ਤੁਸੀਂ ਸੁਣ ਰਹੇ ਹੋ ਤੇ ਗਾਣਾ ਤੁਸੀਂ ਸੁਣ ਰਹੇ ਹੋ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਸਾਗਰ ਜੈਸੇ ਨੈਣੋ ਵਾਲੀ ਤੇ ਅੱਜ
1: ਅੱਖ ਵਾਲੀ
0: ਅੱਖ ਵਾਲੀ ਉਹ ਇੱਕੋ ਹੀ ਹੁੰਦਾ
1: ਮੰਮੀ ਮੋਡ ਆਨ ਹੋ ਗਿਆ
0: ਚੱਲ ਜਾਣਾ ਸੀ ਨਿਕਲ ਗਿਆ ਨਿਕਲ ਗਿਆ
1: ਓਹੋ
0: ਮਤਲਬ
1: ਕਿਸੇ ਨੂੰ ਪਤਾ ਨੀ ਲੱਗਦਾ ਮੈਂ ਦੱਸ ਕੇ ਜਾ ਲੈਂਦੀ ਹਾਂ
0: ਕੁਛ ਨੀ ਹੋ ਸਕਦਾ ਸਰ ਸੋ ਅੱਜ ਗਾਣਾ ਤੁਹਾਨੂੰ ਆਪਾਂ ਤਾਂ ਸੁਣਾ ਵਾ ਕਿਉਂਕਿ ਅੱਜ ਦੇ ਦਿਨ ਇਹ ਮਹਾਨ ਹਸਤੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ ਪਰ ਇਹਨਾਂ ਦੇ ਗਾਣੇ ਕਿਆ ਕਮਾਲ ਮਤਲਬ ਇੱਕ ਤੋਂ ਬਾਅਦ ਇੱਕ ਤੁਸੀਂ ਸੁਣੇ ਜ਼ਰੂਰ ਹੋਣਗੇ ਭਾਵੇਂ ਤੁਹਾਨੂੰ ਇਹ ਪਤਾ ਨਾ ਹੋਵੇ ਵੀ ਅੱਛਾ ਇਸ ਗਾਣੇ ਦੇ ਪਿੱਛੇ ਆਹ ਬੰਦਾ ਵਾ ਪਰ ਇਹ ਹੋ ਸਕਦਾ ਵੀ ਤੁਸੀਂ ਸੁਣੇ ਜ਼ਰੂਰ ਹੋਣ ਅਤੇ ਤੁਹਾਡਾ ਵੀ ਜਿਹੜਾ ਕੋਈ ਫੇਵਰੇਟ ਹੈ ਤੁਸੀਂ ਭੇਜ ਸਕਦੇ ਹੋ ਅਤੇ ਆਪਾਂ ਅੱਗੇ
1: ਗਾਣਾ
0: ਜ਼ਰੂਰ ਚਲਾਵਾਂਗੇ ਆਪਾਂ ਅਤੇ ਫਿਲਹਾਲ ਆਪਾਂ ਆਪਣੀ ਗੱਡੀ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਸੁਖਪ੍ਰਮਾ
1: ਜੀ ਬਿਲਕੁਲ ਆਪਾਂ ਇੱਕ ਵਾਰੀ ਕੁਇਕਲੀ ਸ਼ਬਦ ਆ ਜਿਹੜੇ ਉਹ ਰਿਪੀਟ ਕਰ ਦਿੰਦੇ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ 'ਤੇ ਆਉਂਦੇ ਹਾਂ ਵਿਸ਼ਾ ਅਸੀਂ ਆਪਣਾ ਰੱਖ ਗਏ ਸੀ ਕਿ ਛੁੱਟੀਆਂ ਦੇ ਬਾਅਦ ਤੁਹਾਨੂੰ ਕਿੱਦਾਂ ਫੀਲ ਹੁੰਦਾ ਤੁਸੀਂ ਸੱਚੀ ਹੋਲੀਡੇ ਇੰਜੋਏ ਕਰਕੇ ਆਉਂਦੇ ਹੋ ਕਿ ਤੁਹਾਨੂੰ ਥੱਕਿਆ ਲੱਗਦਾ ਹੈ ਕਿ ਤੁਹਾਨੂੰ ਕਿਉਂ ਲੱਗਦਾ ਕਿ ਦੁਬਾਰਾ ਫਿਰ ਹੋਲੀਡੇਜ਼ 'ਤੇ ਜਾਣਾ ਆ ਕਿਉਂ ਇੰਨੀ ਕਸ਼ਮਕਸ਼ ਚੱਲਦੀ ਹੈ ਤੁਹਾਡੇ ਦਿਲ ਦੇ ਅਤੇ ਦਿਮਾਗ ਦੇ ਅੰਦਰ ਅਤੇ ਉਹ ਅਸੀਂ ਤੁਹਾਨੂੰ ਪਹਿਲਾਂ ਦੱਸ ਗਏ ਹਾਂ ਅਤੇ ਉਹਦੇ ਬਾਰੇ ਤੁਸੀਂ ਆਪਣਾ ਜਿਹੜਾ ਦਿਲ ਦਿਮਾਗ ਆ ਉਹ ਖੋਲ੍ਹ ਲਓ ਅਤੇ ਉਂਗਲੀਆਂ ਜਿਹੜੀਆਂ ਉਹ ਫੋਨ ਦੇ ਉੱਤੇ ਲਾ ਲਓ ਤਾਂ ਕਿ ਤੁਸੀਂ ਬਟਨ ਪ੍ਰੈਸ ਕਰਕੇ ਸਾਨੂੰ ਕਾਲ ਕਰ ਲਓ
0: ਚਲੇ ਵੀ ਜਾਂਦੇ ਹਾਂ ਅਤੇ ਫਿਰ ਉਹ ਮਕਸਦ ਸਾਨੂੰ ਮਤਲਬ
1: ਹੱਲ ਹੁੰਦਾ
0: ਉਹ ਹੱਲ ਹੋ ਜਾਂਦਾ ਵਾ ਜਾਂ ਨਹੀਂ ਹੁੰਦਾ ਤੁਹਾਨੂੰ ਜਾਪਦਾ ਜਾਂ ਫਿਰ ਹੋਰ ਜ਼ਿਆਦਾ ਤੰਗ ਹੁੰਦੇ ਕਿ ਦੋ ਤਿੰਨ ਚੀਜ਼ਾਂ ਨੇ ਨਾ ਜਾਂ ਤਾਂ ਆਪਾਂ ਹੋਰ ਜ਼ਿਆਦਾ ਤੰਗ ਹੁੰਦੇ ਆ ਕੇ
1: ਜੀ
0: ਬਹੁਤ ਜ਼ਿਆਦਾ ਵਧੀਆ ਵੀ ਆਪਾਂ ਇੰਜੋਏ ਕਰ ਆਉਂਦੇ ਨਾ ਬਹੁਤ ਮਜ਼ਾ ਆਉਂਦਾ ਵਾ ਤਾਂ ਵੀ ਤੁਹਾਡਾ ਜੀ ਨਹੀਂ ਕਰਦਾ ਆ ਕੇ ਕੰਮ ਕਰਨ
1: ਬਿਲਕੁਲ
0: ਕਿੰਨੇ ਕਿੰਨੇ ਕਿੰਨਾ ਕਿੰਨਾ ਤੁਹਾਨੂੰ ਤਾਂ ਜਾਂ ਕਈ ਵਾਰੀ ਤੁਹਾਡਾ ਕੋਈ ਰੱਬ ਨਾ ਕਰੇ ਕੋਈ ਮਤਲਬ ਖਰਾਬੀ ਹੋ ਜੇ ਟੂਰ ਦੇ ਵਿੱਚ ਤੇ ਜਾਂ ਫੇਰ ਤੁਸੀਂ ਕੋਸ ਦਿਓ ਆਪਣੇ ਆਪ ਨੂੰ ਐਵੇਂ ਪੈਸੇ ਖਰਾਬ ਕਰਾਏ ਉੱਥੇ ਤਾਂ ਕੋਈ ਸੀ ਨਹੀਂ
1: ਕੁਛ ਨਹੀਂ ਸੀ ਉੱਥੇ ਏਦਾਂ ਵੀ ਹੁੰਦਾ ਨਾ ਜੇ ਅਸੀਂ ਟਾਈਮ ਖਰਾਬ ਕੀਤਾ
0: ਸੋ ਤੁਸੀਂ ਕੀ ਲੈ ਕੇ ਚੱਲ ਰਹੇ ਹੋ ਦਿਮਾਗ ਦੇ ਵਿੱਚ ਉਹ ਤੇ ਤੁਸੀਂ ਲੈ ਕੇ ਚੱਲ ਰਹੇ ਹੋ ਕਿਸੇ ਨੂੰ ਨਹੀਂ ਪਤਾ ਪਰ ਉਹ ਉਸ ਤਰੀਕੇ ਦੇ ਨਾਲ ਹੋਇਆ ਜਾਂ ਨਹੀਂ ਹੋਇਆ ਹਨਾ ਮੰਨ ਲਓ ਤੁਸੀਂ ਕਿਤੇ ਗਏ ਹੋ ਤੇ ਤੁਸੀਂ ਗਏ ਹੋ ਕੋਈ
1: ਮਤਲਬ ਜੀ ਤੁਸੀਂ ਮੈਨੂੰ ਕਿਹਾ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਕਿਹਾ ਸੁਖਜੀ ਉੱਥੇ ਬੜੀ ਵਧੀਆ ਨਾ ਇੱਦਾਂ ਆ ਉੱਥੇ ਇੰਨੇ ਸੋਹਣੇ ਨਜ਼ਾਰੇ ਆ ਉੱਥੇ ਇੰਨਾ ਸੋਹਣਾ ਹਰਿਆਲੀ ਆ ਉੱਥੇ ਇੰਨੇ ਸੋਹਣੇ ਝਰਨੇ ਆ ਉੱਥੇ ਇੰਨਾ ਸੋਹਣਾ
0: ਇੱਦਾਂ
1: ਨਾ ਫੋਰ ਐਗਜ਼ਾਮਪਲ ਮੈਂ ਚਲੀ ਗਈ ਤੇ ਮੈਨੂੰ ਲੱਗਿਆ ਕਿ ਉਹ ਕੀ ਆ ਕੁਛ ਵੀ ਨਹੀਂ ਹਨਾ ਜ਼ਰੂਰੀ ਨਹੀਂ ਹੁੰਦਾ ਕਿ ਈਵਨ ਕਿ ਪਾਰਟਨਰਸ ਦੇ ਵਿੱਚ ਵੀ ਇੱਦਾਂ ਹੁੰਦਾ ਆ ਜ਼ਰੂਰੀ ਨਹੀਂ ਹੁੰਦਾ ਕਿ ਦੋਨਾਂ ਨੂੰ ਇੱਕੋ ਜਿਹੀਆਂ ਚੀਜ਼ਾਂ ਪਸੰਦ ਹੋਣ
0: ਲਾਈਕ ਹੋ ਜਾਂਦੀਆਂ
1: ਹਾਂ ਉਹ ਮਜਬੂਰੀ ਹੁੰਦੀ ਆ ਰਣਜੋਤ ਜੀ ਉਹ ਮਜਬੂਰੀ ਨਹੀਂ ਲਾਈਕ ਮੈਂ ਮਜਬੂਰੀ ਨਹੀਂ ਕਹੂੰਗੀ ਮੈਂ ਕਹੂੰਗੀ ਉਹ ਸਮਾਰਟ ਪਾਰਟਨਰਸ ਹੁੰਦੇ ਆ ਜਿਹੜੇ
0: ਗੂਗਲ ਜੋਗੇ ਨਾਲ ਤੁਰੇ ਫਿਰਦੇ ਆ
1: ਕਈ ਨਹੀਂ ਹੋ ਪਾਉਂਦੇ ਚਾਹ ਕੇ ਵੀ ਰਹਿਣ ਤੋਂ ਬਹੁਤ ਰਹਿੰਦੀਆਂ ਕੈਟਾਗਰੀ ਦੀਆਂ
0: ਤੁਸੀਂ ਵੀ ਜਾਂਦੇ ਹੋ ਗਏ ਕਿਤੇ ਭਾਈ ਘੁੰਮਣ ਫਿਰਨ ਤੇ ਨਹੀਂ ਹੁੰਦਾ ਵਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਮੰਨ ਲਓ ਤੁਸੀਂ ਗਏ ਹੋ ਕਿਤੇ ਤੁਹਾਨੂੰ ਕਿਸੇ ਨੇ ਕਿਹਾ ਵਾ ਵੀ ਬਹੁਤ ਵਧੀਆ ਉੱਥੇ ਬੀਚ ਆ ਜਾਂ ਆਊਟਰ ਲੋਕੇਸ਼ਨ ਬਹੁਤ ਵਧੀਆ ਤੁਸੀਂ ਗਏ ਹੋ ਤੇ ਮੀਂਹ ਨਹਾਟੇ ਉੱਥੇ ਬਹੁਤ ਸਾਰਾ ਦੈਨ ਤੁਹਾਡੇ ਕੋਲ ਮੰਨ ਲਓ ਟਾਈਮ ਤੇ ਉਹੀ ਆ ਤੁਹਾਡੇ ਕੋਲ
1: ਪਰ
0: ਤੁਹਾਨੂੰ ਬਾਅਦ ਵਿੱਚ ਤੁਸੀਂ ਹੋਰ ਜ਼ਿਆਦਾ ਆਪਣੇ ਆਪ ਨੂੰ ਸੋ ਬੇਸਿਕਲੀ ਆਪਾਂ ਇਹ ਪਹਿਲਾਂ ਲੈ ਕੇ ਚੱਲੀਏ ਵੀ ਜਿੱਦਾਂ ਦੇ ਮਰਜ਼ੀ ਜੋ ਮਰਜ਼ੀ ਹਾਲਾਤ ਹੋਣ ਤੁਸੀਂ ਥੋੜ੍ਹਾ ਜਿਹਾ ਤੁਸੀਂ ਕੰਮ ਤੋਂ ਔਫ ਲਿਆ ਬਸ
1: ਜੀ ਬਿਲਕੁਲ
0: ਇਹ ਨਹੀਂ ਆ ਵੀ ਤੁਸੀਂ ਜੋ ਤੁਸੀਂ ਚਾਹ ਰਹੇ ਹੋ ਕਈ ਲੋਕ ਇੱਦਾਂ ਆ ਵੀ ਉਹ ਨਾ ਹੋਵੇ ਤੇ ਉਹ ਹੋਰ ਜ਼ਿਆਦਾ ਦੰਦ
1: ਬਿਲਕੁਲ ਮੈਂ ਰਣਜੋਤ ਜੀ ਇਸ ਚੀਜ਼ ਨੂੰ ਨਾ ਦੋ ਤਰੀਕਿਆਂ ਨਾਲ ਲੈਣੀ ਹੁੰਦੀ ਹੈ ਜਦੋਂ ਆਪਾਂ ਮੰਨ ਲਓ ਆਪਾਂ ਡੈਸਟੀਨੇਸ਼ਨ ਹੈ ਨਾ ਤਾਂ ਕਹਿੰਦੇ ਹਾਂ ਆਪਾਂ ਇੱਥੇ ਘੁੰਮਣ ਜਾਣਾ ਆਪਾਂ ਉੱਥੇ ਜਾਣਾ ਹੈ ਨਾ ਆਪਾਂ ਜਿਹੜੇ ਡਿਸਾਈਡ ਕਰਦੇ ਹਾਂ ਨਾ ਉਹਦੇ ਵਿੱਚ ਵੀ ਜਦੋਂ ਤੁਸੀਂ ਸੋਚਦੇ ਹੋ ਹੋਲੀਡੇਜ਼ ਜਾਈਏ ਦੋ ਤਿੰਨ ਹੁੰਦੀਆਂ ਵੀ ਕਿੱਥੇ ਕਿੱਥੇ ਜਾਈਏ ਆਪਣੇ ਬਜਟ ਦੇ ਹਿਸਾਬ ਨਾਲ ਹੈ ਨਾ ਅਤੇ ਫਿਰ ਉਹਦੇ ਵਿੱਚ ਵੀ ਇਹ ਹੁੰਦਾ ਓਕੇ ਜੇ ਇੱਥੇ ਇੱਥੇ ਇੱਥੇ ਜਾਣਾ ਆ ਇਹ ਹੋਲੀਡੇਜ਼ ਆ ਓਕੇ ਜੇ ਤੁਸੀਂ ਇੱਥੇ ਇੱਥੇ ਇੱਥੇ ਜਾਣਾ ਆ ਇਹ ਐਡਵੈਂਚਰ ਆ ਹਨਾ ਹੁਣ ਤੁਸੀਂ ਚੂਜ਼ ਕਰ ਲਓ ਮੈਂ ਇੱਦਾਂ ਕਹਿੰਦਾ ਕਿ ਐਡਵੈਂਚਰ ਕਰਨਾ ਆ ਕਿ ਹੋਲੀਡੇਜ਼ ਕਰਨੇ ਆ ਲਾਈਕ ਤੁਸੀਂ ਜੇ ਤੁਸੀਂ ਐਡਵੈਂਚਰ ਵਾਲੀ ਜਗ੍ਹਾ ਤੇ ਜਾ ਕੇ ਕਹੋਗੇ ਆਹ ਤਾਂ ਕੋਈ ਹੋਲੀਡੇਜ਼ ਨਹੀਂ ਹੈਗੇ ਆਪਾਂ ਤਾਂ ਇਹ ਤਾਂ ਆਪਾਂ ਥੱਕ ਗਏ ਹਾਂ ਤੇ ਫਿਰ ਮੈਂ ਉੱਥੋਂ ਆ ਜਾਣਾ ਵਾਪਸ ਮੈਂ ਦੋਨਾਂ ਤਰੀਕਿਆਂ ਨਾਲ ਕਰਨੇ ਨੂੰ ਰੈਡੀ ਹਾਂ ਪਰ ਮੈਨੂੰ ਉੱਥੇ ਇਹ ਨਹੀਂ ਕਲੇਸ਼ ਚਾਹੀਦਾ ਵੀ ਦੋ ਜਣੇ ਕਹਿਣ ਕਿ ਹਾਏ ਵੀ ਆ ਟਾਇਰਡ ਸਾਡੀਆਂ ਲੱਤਾਂ ਦੁਖਦੀਆਂ ਆ ਸਾਡਾ ਆਹ ਹੋ ਗਿਆ ਤੇ ਵਿੱਚ ਦੋ ਜਣੇ ਕਹਿਣ ਆਹ ਤਾਂ ਬਹੁਤ ਮਜ਼ਾ ਇੱਦਾਂ ਬੈਠ ਕੇ ਆਰਾਮ ਨਾਲ ਨਜ਼ਾਰੇ ਲਓ ਤੇ ਬਾਕੀ ਦੋ ਜਣੇ ਰੋਣ ਕਿ ਲੈ ਆਹ ਕੀ ਨਜ਼ਾਰੇ ਲੈਣੇ ਇਹਨਾਂ ਨੂੰ ਤਾਂ ਘਰ ਸੌ ਜਾਂਦੇ ਆਪਾਂ ਇਹ ਇਸ ਲਈ ਪਹਿਲੇ ਦੱਸ ਕੇ ਤੁਰੋ ਵੀ ਕੀ ਆਏ
0: ਨਹੀਂ ਉਹਦੇ 'ਚ ਆਮ ਸੁਜੈਸਟ ਕੀਤਾ ਜਾਂਦਾ ਨਾ ਵੀ ਜਦੋਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਤੁਹਾਨੂੰ ਪਤਾ ਵਾ ਵੀ ਉੱਥੇ ਤੁਹਾਨੂੰ ਤੁਰਨਾ ਪੈਣਾ ਵੈਸੇ ਤਾਂ ਕਿਤੇ ਵੀ ਚੱਲ ਜਾਓ ਦੁਨੀਆਂ ਮੈਲਬਰਨ ਵੀ ਕੋਈ ਆਵੇ ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਮੈਲਬਰਨ ਵੇਖਣਾ ਫਿਰ ਤੁਸੀਂ ਜੇ ਤੁਰ ਕੇ ਸਿਟੀ ਵੇਖਣਾ ਤੇ ਦੈਟਸ ਫਾਈਨ ਨਹੀਂ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਮੈਲਬਰਨ ਵੇਖ
1: ਸਿਟੀ ਦੇਖ ਲਈ ਹਾਂ
0: ਸੇਮ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚੱਲ ਜਾਓ ਅੰਮ੍ਰਿਤਸਰ ਜਾਣਾ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਗੱਡੀ ਦੇ ਵਿੱਚ ਤੁਸੀਂ ਘੁੰਮ ਲਿਆ ਤੇ ਤੁਸੀਂ ਅੰਮ੍ਰਿਤਸਰ ਵੇਖ ਲਿਆ ਅੰਮ੍ਰਿਤਸਰ ਤੁਹਾਨੂੰ ਤੁਰ ਕੇ ਗਲੀਆਂ ਦੇ ਵਿੱਚੋਂ ਦੀ ਲੰਘਣਾ ਪੈਣਾ ਫਿਰ ਤੁਸੀਂ ਕਹਿ ਸਕਦੇ ਤੇ ਇਸੇ ਸੇਮ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਚੱਲ ਜਾਓ ਜਿੰਨਾ ਚਿਰ ਤੁਸੀਂ ਤੁਰ ਕੇ ਨਹੀਂ ਉਸ ਜਗ੍ਹਾ ਨੂੰ ਵੇਖਣਾ ਪਸੰਦ ਕਰਦੇ ਉਹਨਾਂ ਚਿਰ ਤੱਕ ਉਹ ਨਹੀਂ ਆ ਸੋ ਇਸ ਕਰਕੇ ਜਦੋਂ ਤੁਸੀਂ ਜਾਣਾ ਵਾ ਤਾਂ ਇਹ ਵੀ ਕਿਹਾ ਜਾਂਦਾ ਵਾ ਜਿਹੜੇ ਵਧੀਆ ਪਲਾਨ ਕਰਦੇ ਉਹ ਪਹਿਲਾਂ ਜਾਂ ਤਾਂ ਉਹਨਾਂ ਦਾ ਸਟੈਮਿਨਾ ਹੁੰਦਾ ਵਾ ਤੇ ਜਾਂ ਫਿਰ ਉਹ ਥੋੜ੍ਹਾ ਸਮਾਂ ਪਹਿਲਾਂ ਸਟੈਮਿਨਾ ਬਣਾਉਂਦੇ ਵਾਕ ਵੂਕ ਸ਼ੁਰੂ ਕਰ ਲੈਂਦੇ ਆ ਥੋੜ੍ਹਾ ਬਹੁਤਾ ਉਹ ਜਿਮ ਜੁੰਮ ਜਾਣ ਲੱਗ ਪਰ ਵੈਸੇ ਇੱਕ ਗੱਲ ਜਿਮ ਵਾਲਾ ਸਟੈਮਿਨਾ ਤੁਹਾਡੇ ਤੁਰਨ ਫਿਰਨ ਦੇ ਕੰਮ ਆਉਂਦਾ ਡਿਪੈਂਡ ਕਰਦਾ ਤੁਸੀਂ ਜਿੰਮ ਜਾ ਕੇ ਕੀ ਕਰਦੇ ਹੋ ਪਰ ਮੈਂ ਜਿੰਨਾ ਕੁ ਵੇਖਦਾ ਵਾਂ ਜਿਹੜੇ ਜਿੰਮ ਵਾਲੇ ਬੰਦੇ ਨੇ ਨਾ ਉਹ ਸਾਰੇ ਰੋਲਦੇ ਫਿਰਦੇ ਆ ਜਿਹੜੇ ਕੰਟੀਨਿਊਟੀ ਵਾਲੇ ਆ ਉਹ ਨਹੀਂ ਜਿਹੜੇ ਮਤਲਬ ਨਹੀਂ ਕਦੀ ਕਦੀ ਨਹੀਂ ਮਤਲਬ ਜਿਹੜੇ ਠੀਕ ਠਾਕ ਜਿਹਾ ਜਾਂਦੇ ਆ ਤੇ ਉਹ ਮਤਲਬ ਮਸਲ ਮੁਸਲ ਤਾਂ ਬਣੇ ਹੁੰਦੇ ਆ ਪਰ ਤੁਰਿਆ ਫਿਰਿਆ ਘੱਟ ਮਤਲਬ ਸਾਹ ਸੂਹ ਚੜ੍ਹਦਾ ਉਹਨਾਂ ਨੂੰ ਸੋ ਬੇਸਿਕਲੀ ਤੁਸੀਂ ਜੇ ਇੰਜੋਏ ਕਰਨਾ ਤਾਂ ਇੱਦਾਂ ਯੋਗੇਸ਼ ਜੀ ਫੋਟੋ ਭੇਜ ਦੇ ਤੁਹਾਡੀ
1: ਓਕੇ ਹਾਂਜੀ ਯੋਗੇਸ਼ ਜੀ ਸਾਨੂੰ ਮਿਲੇ ਸੀਗੇ
0: ਜਿਹੜੀ ਉੱਥੇ ਤੁਸੀਂ ਜਪਾਨ ਵਾਲੀ ਹੈ ਨਾ
1: ਜੀ ਬਿਲਕੁਲ
0: ਤਾਂ ਥੈਂਕ ਯੂ ਯੋਗੇਸ਼ ਜੀ ਵਧੀਆ
1: ਥੈਂਕ ਯੂ ਯੋਗੇਸ਼ ਜੀ ਇਹਨਾਂ ਨੇ ਮਤਲਬ ਰਣਜੋਤ ਜੀ ਸੱਚੀ ਨਾ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਰੇਡੀਓ ਤੇ ਆਉਣਾ ਮੇਰੇ ਲਈ ਲਾਈਕ ਇੱਕ ਉਹ ਸੀਗਾ ਲਾਈਕ ਇੱਕ ਬਹੁਤ ਵੱਡੀ ਇੱਕ ਤਾਂ ਓਪਰਚੁਨਿਟੀ ਸੀਗੀ ਉਹ ਨੋ ਡਾਊਟ ਹੈ ਉਹਦੇ ਵਿੱਚ ਪਰ ਮੈਨੂੰ ਇੰਨੇ ਕੁ ਰਿਸ਼ਤੇ ਮਿਲ ਗਏ ਰੇਡੀਓ 'ਤੇ ਆ ਕੇ ਜਿਹੜੇ ਮੈਂ ਸ਼ਾਇਦ ਕਦੀ ਵੀ ਨਹੀਂ ਸੀ ਬਣਾ ਸਕਦੀ ਲਾਈਕ ਜੇ ਮੈਂ ਨਾ ਆਉਂਦੀ ਰੇਡੀਓ 'ਤੇ ਐਜ਼ ਆ ਕਾਲਰ ਨਹੀਂ ਸੀ ਮੇਰੇ ਉਹ ਬਣਨੇ ਨਾ
0: ਨਹੀਂ ਹੁੰਦਾ
1: ਹਾਂ ਅਤੇ ਉਹਨਾਂ ਨੇ ਇੰਨੇ ਪਿਆਰ ਦੇ ਨਾਲ ਇੰਨਾ ਲਾਈਕ ਫੈਮਿਲੀ ਵਾਂਗੂ ਸਾਨੂੰ ਟ੍ਰੀਟ ਕੀਤਾ ਸਾਨੂੰ ਬਿਲਕੁਲ ਇੱਦਾਂ ਲੱਗਾ ਕਿ ਲਾਈਕ ਜਿੱਦਾਂ ਆਪਾਂ ਕਿਤੇ ਨਾ ਆਪਣੇ ਭੈਣ ਭਾਈ ਦੇ ਘਰ ਆਏ
0: ਹਾਂ ਗੁੱਡ ਚਲੋ ਵਧੀਆ ਇੱਦਾਂ ਹੀ ਸਾਂਝਾ ਬੰਦੇ ਦੀਆਂ ਗੂੜੀਆਂ ਹੁੰਦੀਆਂ ਵਾ ਯੂ ਨੈਵਰ ਨੋ ਕਿੱਥੇ ਜਾ ਕੇ ਕਿੱਦਾਂ ਕਿਸੇ ਨਾਲ ਮਿਲਣਾ ਕਿੱਦਾਂ ਕਿਸੇ ਨਾਲ ਗੱਲ ਕਰਨੀ ਜ਼ਿੰਦਗੀ 'ਚ ਤੁਹਾਨੂੰ ਪਤਾ ਹੀ ਨਹੀਂ ਹੁੰਦਾ
1: ਬਿਲਕੁਲ
0: ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਤੁਹਾਨੂੰ ਟੱਕਰ ਪੈਂਦੀਆਂ ਇਸੇ ਤਰ੍ਹਾਂ ਦੇ ਨਾਲ ਨਵੇਂ ਨਵੇਂ ਜੀ ਮਿਲਦੇ ਨੇ ਅਤੇ ਇਹੋ ਹੀ ਜ਼ਿੰਦਗੀ ਆ ਇਹੋ ਹੀ ਦੁਨੀਆਦਾਰੀ ਨਹੀਂ ਥੈਂਕ ਯੂ ਤੁਹਾਡਾ ਯੋਗੇਸ਼ ਜੀ ਤੁਹਾਡੀ ਪ੍ਰਾਹੁਣਚਾਰੀ ਬਾਰੇ ਸਵੇਰੇ ਵੀ ਦੱਸ ਰਹੇ ਸੀ ਸੁੱਖ ਜੀ ਅਤੇ ਥੈਂਕ ਯੂ ਤੁਹਾਡਾ ਅਤੇ ਤੁਸੀਂ ਵੀ ਮਾਰੋ ਕਿਤੇ ਗੇੜਾ ਤੁਸੀਂ ਵੀ ਆਓ
1: ਬਿਲਕੁਲ ਮੈਂ ਉਹਨਾਂ ਨੂੰ ਇਨਵਾਈਟ ਕਰਕੇ ਆਈ ਹਾਂ ਮੈਂ ਕਿਹਾ ਤੁਸੀਂ ਆਓ ਇੱਕ ਵਾਰੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਸਾਰੇ ਜਿਹੜੇ ਅਸੀਂ ਹੈਗੇ ਹਾਂ ਤੇ ਬਿਲਕੁਲ ਜਦੋਂ ਮਰਜ਼ੀ
0: ਭਾਸ਼ਾ ਵੀ ਸਾਨੂੰ ਆਉਂਦੀ ਹੈ
1: ਹਾਂ ਤੇ ਤੁਹਾਨੂੰ ਭਾਸ਼ਾ ਅਸੀਂ ਭਾਸ਼ਾ ਤਾਂ ਇਹਨਾਂ ਨੂੰ ਆਉਂਦੀ ਹੈ ਉੱਥੇ ਦੀ ਦੇਖੀ ਜਾਇਓ ਤੁਸੀਂ ਕਿਤੇ
0: ਨਹੀਂ ਫਿਰ ਇੰਨੇ ਸਿਰ ਹੋ ਗਏ ਰਹੇ ਤੇ ਚਲੋ ਫਿਰ ਆਪਾਂ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਹੈ
1: ਸੋਸ਼ਲ ਮੀਡੀਆ ਤੇ ਰਣਜੋਤ ਜੀ ਅੱਜ ਕੱਲ੍ਹ ਇੰਸਟਾਗ੍ਰਾਮ ਦੀ ਅੱਜ ਗੱਲ ਕਰਾਂਗੇ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਕਿ ਉਹ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਕਹਿੰਦੇ ਆ ਕਿ ਕਰਵਾ ਚੌਥ ਦੇ ਨੇੜੇ ਇੱਕ ਹਫ਼ਤਾ ਬਿਊਟੀ ਪਾਰਲਰ ਬੰਦ ਕਰੋ ਬਾਕੀ ਪਾਰਲਰ ਜਦੋਂ ਮਰਜ਼ੀ ਖੁੱਲਣ ਪਰ ਕਰਵਾ ਚੌਥ ਦੇ ਨੇੜੇ ਬੰਦ ਕਰੋ
0: ਓਕੇ ਕੀ ਵਜ੍ਹਾ
1: ਵਜ੍ਹਾ ਪੈਸੇ ਖਰਚਣੀਆਂ ਜਨਾਨੀਆਂ ਕਹਿੰਦੇ ਸਾਡੀਆਂ ਤੇ ਥੱਲੇ ਜਨਾਨੀਆਂ ਲਿਖ ਰਹੀਆਂ ਕਿ ਓਕੇ ਪਰ ਕਰਵਾ ਚੌਥ ਲਈ ਆਪਾਂ ਪਾਰਲਰ ਬੰਦ ਕਰਾ ਦਿੰਦੇ ਹਾਂ ਇੱਕ ਹਫ਼ਤੇ ਕੋਈ ਨਹੀਂ ਜਾਂਦਾ ਤੇ ਤੁਸੀਂ ਵੀ ਏਦਾਂ ਕਰੋ ਵੀ ਦੀਵਾਲੀ ਦੁਸਹਿਰੇ ਦੇ ਨੇੜੇ ਦਾਰੂ ਦੀਆਂ ਦੁਕਾਨਾਂ ਬੰਦ ਕਰਾਓ
0: ਹਾਂ ਨਾਲੇ ਜੁਆ ਬੰਦ ਕਰਾਓ
1: ਅਸੀਂ ਵੀ ਹਾਂ ਪ੍ਰੋਟੈਸਟ ਕਰਦੇ ਹਾਂ ਵੀ ਇਹ ਚੀਜ਼ਾਂ ਬੰਦ ਹੋਣ ਇਹਨਾਂ ਇਹਦੇ ਦੁਆਲੇ
0: ਅੱਛਾ ਇਸ ਕਰਕੇ ਕਰ ਰਹੇ ਹੋ ਕਿ ਜਾਂ ਕੋਈ ਧਾਰਮਿਕ ਮਾਨਤਾ ਵਾ?
1: ਨਹੀਂ ਧਾਰਮਿਕ ਨਹੀਂ, ਸਿਰਫ ਨਹੀਂ ਉਹ ਤਾਂ ਵੈਸੇ ਤਾਂ ਉਹ ਫਨੀ ਵੇਚ ਕਰ ਰਹੇ ਆ ਕਿ ਪ੍ਰੋਟੈਸਟ ਹਨਾ ਕਿ ਹਾਂ ਪਾਰਲਰ ਬੰਦ ਹੋਣੇ ਚਾਹੀਦੇ ਆ ਹਨਾ ਵੀ ਇੱਦਾਂ ਉੱਦਾਂ, ਤੇ ਥੱਲੇ ਲੇਡੀਜ਼ ਦੂਜਾ ਉਹ ਕਹਿੰਦੀ ਆਪਾਂ ਵੀ ਪ੍ਰੋਟੈਸਟ ਕਰਾਂਗੇ ਕਿ ਇੱਦਾਂ ਵੀ ਆਪ ਇਹ ਵੀ ਪਾਰਲਰ ਬੰਦ ਹੋਣ ਤੇ ਦਾਰੂ ਦੀਆਂ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ। ਸੋ ਉਹਨਾਂ ਨੇ ਆਪਣੇ ਝੰਡੇ ਚੁੱਕੇ, ਉੱਧਰ ਉਹਨਾਂ ਨੇ ਆਪਣੇ ਝੰਡੇ ਚੁੱਕੇ ਵਾ। ਇੱਕ ਅੱਜ ਕੱਲ੍ਹ ਇਹ ਬਹੁਤ ਵਾਇਰਲ ਹੋ ਰਿਹਾ, ਇੱਕ ਰੀਲ ਬੜੀ ਵਾਇਰਲ ਹੋ ਰਹੀ ਆ, ਉਹਦੇ ਵਿੱਚ ਇੱਕ ਮੁੰਡੇ ਨੇ ਲਾਈਕ ਉਹਨੇ ਵੀਡੀਓ ਪਾਈ ਸੀਗੀ ਕਿ ਕਿੱਟੀ ਪਾਰਟੀਜ਼ ਬੰਦ ਹੋਣੀਆਂ ਚਾਹੀਦੀਆਂ ਕਾਫੀ ਸ਼ੋਪ ਜਿਹੜੀਆਂ ਵੀ ਰੈਸਟੋਰੈਂਟਸ ਦੇ ਵਿੱਚ ਨਾ, ਉਹ ਮਤਲਬ ਕਹਿ ਉਹ ਮਤਲਬ ਫਨੀ ਵਿੱਚ ਹੀ ਕਹਿ ਰਿਹਾ, ਪਰ ਹੁਣ ਸਾਰੀਆਂ ਕਿੱਟੀ ਪਾਰਟੀਆਂ ਵਾਲੀਆਂ ਨੇ ਆਂਟੀਆਂ ਨੇ ਦੀਦੀਆਂ ਨੇ ਭੈਣਾਂ ਨੇ ਕੁੜੀਆਂ ਨੇ ਮੋਰਚਾ ਚੁੱਕ ਲਿਆ ਕਿ ਇੱਦਾਂ ਨਹੀਂ ਹੁੰਦਾ ਹਨਾ ਕਿ ਤੂੰ ਉਹ ਕਹਿੰਦਾ ਉਹ ਮਤਲਬ ਐਕਸਪਲੇਨ ਕਰਦਾ ਐਕਚੁਲੀ ਵੇ ਦੇ ਵਿੱਚ, ਉਹ ਕਹਿੰਦਾ ਕਿ ਕਿੱਟੀ ਪਾਰਟੀਜ਼ ਨਾ ਬੰਦ ਕਰਾ ਦਿਓ, ਇਹ ਜੋ ਕਾਫੀ ਸ਼ੋਪਸ ਪੇ ਜਾਂ ਰੈਸਟੋਰੈਂਟਸ ਮੇ ਜਾਂ ਕੈਫੇਜ਼ ਮੇ ਹੋ ਰਹੀ ਹੈ। ਕਹਿੰਦਾ ਫਿਰ ਉਸਮੇ ਉਹ ਪੁੱਛਦੀ ਹੈ ਪੂਨਮ ਜੀ ਆਪਕਾ ਕੌਨ ਸਾ ਨੰਬਰ ਆਇਆ, ਜਦੋਂ ਤੋਂ ਬੋਲਾਂ ਖੇਡਦੀਆਂ ਤੇ ਕਹਿੰਦਾ ਇੰਨਾ ਰੌਲਾ ਪਾਉਂਦੀਆਂ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਵੀ ਕੀ ਇਹ ਕਿ ਆਲੇ ਦੁਆਲੇ ਜਿਹੜੇ ਬੈਠੇ ਆ ਕਿ ਉਹਨਾਂ ਲਈ ਕਿੱਦਾਂ ਹੈ ਨਾ। ਤੇ ਫਿਰ ਉਹ ਮਤਲਬ ਅਲੱਗ ਅਲੱਗ ਲੇਡੀਜ਼ ਨੇ ਅਲੱਗ ਅਲੱਗ ਮੁੱਦੇ ਚੁੱਕ ਕੇ ਉਹਦੇ ਉੱਤੇ ਵੀਡੀਓ ਬਣਾਈ ਆ ਕਿ ਅੱਛਾ ਠੀਕ ਆ ਕਿੱਟੀ ਪਾਰਟੀ ਇੱਕ ਮਤਲਬ ਸਾਡੀ ਰਿਲੈਕਸੇਸ਼ਨ ਆ, ਕਹਿੰਦਾ ਇੱਕ ਮੈਡੀਟੇਸ਼ਨ ਆ, ਅਸੀਂ ਜਾਂਦੇ ਹਾਂ। ਹਾਂ ਠੀਕ ਹੈ, ਉਹ ਕਹਿੰਦੇ ਜਿਹੜਾ ਰੌਲਾ ਪਾਉਂਦੇ ਆ ਉਹਨਾਂ ਦੇ ਲਈ ਉਹ ਆ, ਪਰ ਤੂੰ ਸਾਰਿਆਂ ਨੂੰ ਕਿੱਦਾਂ ਘੜੀਸ ਲਿਆ ਕਿ ਉਹ ਬੰਦ ਹੋਣੀਆਂ ਚਾਹੀਦੀਆਂ? ਉੱਥੇ ਇਕੱਠੀਆਂ ਹੋ ਕੇ ਹੀ ਹਾ ਹਾ ਹਾ ਕਰਦੀਆਂ ਅਤੇ ਉਹ ਵੀ ਫਿਰ ਕਹਿੰਦੀਆਂ ਆ, ਕਹਿੰਦੀਆਂ ਬੰਦ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਜਦੋਂ ਕੋਈ ਲੰਘਦਾ ਹੈ ਅਤੇ ਕੋਈ ਉਹਦੇ ਵੱਲ ਦੇਖੇ ਨਾ ਇੱਦਾਂ ਡਿੱਲੇ ਕੱਢ ਕੱਢ ਕੇ ਜਿੱਦਾਂ ਤੁਸੀਂ ਦੇਖਦੇ ਹੋ। ਉਹ ਹੁਣ ਜ਼ਿਆਦਾ ਮੁੱਦਾ ਭੱਖ ਗਿਆ, ਹੁਣ ਉਹ ਮੁੰਡੇ ਦੀ ਰੀਲ ਤਾਂ ਇੰਨੀ ਵਾਇਰਲ ਗਈ ਸੀਗੀ, ਲੋਕ ਇੱਕ ਦੂਜੇ ਨਾਲ ਫਨ ਵਿੱਚ ਸ਼ੇਅਰ ਕਰਦੇ ਸੀ, ਪਰ ਉਹ ਹੁਣ ਦੂਜਾ ਜਿਹੜੇ ਪਾਸੇ ਉਹਨਾਂ ਨੇ ਮੁੱਦਾ ਚੁੱਕਿਆ ਉਹ ਜ਼ਿਆਦਾ ਵਾਇਰਲ ਹੋਣ ਲੱਗੀ ਹੈ।
0: ਇਹ ਵੀ ਬਾਹਰ ਦੀ ਕਿਤੇ ਵੀ ਲੋਕਲ ਹੈ?
1: ਇਹ ਇੰਡੀਆ ਦੀ ਆ।
0: ਮੈਨੂੰ
1: ਲੱਗਦਾ ਕਿ ਆਪਾਂ ਕਹਿੰਦੇ ਨਾ ਇਹ ਕਲਚਰ ਨਹੀਂ ਸੀ ਹੁੰਦਾ, ਮੈਨੂੰ ਲੱਗਦਾ ਕਿ ਹੁੰਦਾ ਸੀ ਸਾਡੇ ਪਿੰਡਾਂ ਦੇ ਵਿੱਚ ਮੰਮੀਆਂ ਦੁਪਹਿਰ ਨੂੰ ਕੋਈ ਨਾ ਕੋਈ ਬੀਬੀ ਆ ਜਾਂਦੀ, ਜਦੋਂ ਲਾਈਟ ਚੱਲ ਜਾਂਦੀ ਹੁੰਦੀ ਸੀ ਵਿਹੜੇ ਵਿੱਚ ਮੰਜੇ ਡਾਏ ਹੁੰਦੇ ਸੀਗੇ ਦਰਖਤਾਂ ਥੱਲੇ, ਜਦੋਂ ਆਪਾਂ ਸਕੂਲ ਤੋਂ ਆਉਣਾ ਸਾਰੀਆਂ ਮੰਮੀਆਂ ਇਕੱਠੀਆਂ ਇੱਕ ਵਿਹੜੇ 'ਚ ਬੈਠੀਆਂ ਹੁੰਦੀਆਂ ਸੀਗੀਆਂ, ਮਤਲਬ ਲੱਭਣੀ ਪੈਂਦੀ ਸੀ ਕਿਹੜੇ ਕੀੜੇ ਦੇ ਕਿਹਦੇ ਵਿਹੜੇ 'ਚ ਬੈਠੀਆਂ, ਮੈਨੂੰ ਨਹੀਂ ਪਤਾ ਸਾਡੇ ਤਾਂ ਇੱਦਾਂ ਹੁੰਦਾ ਸੀ। ਅਤੇ ਉਹਨਾਂ ਨੇ ਬੈਠੀਆਂ ਉਹਨਾਂ ਨਾਲ ਪੱਖੀਆਂ 'ਚ ਲੈ ਜਾਣਾ ਜਾਂ ਕੋਈ ਕੰਮ ਕਰਦੀਆਂ, ਕਿਸੇ ਨੇ ਆਪਣੀ ਦਾਲ ਸਬਜ਼ੀ ਕੱਟਣ ਲੱਗੀ ਹੋਣਾ, ਕਿਸੇ ਨੇ ਕੁਛ, ਨਾਲੇ ਉਹਨਾਂ ਦਾ ਉਹਨਾਂ ਦੀ ਰੋਜ਼ ਹੀ ਕਿੱਟੀ ਹੁੰਦੀ ਸੀ ਇੱਕ ਤਰ੍ਹਾਂ ਨਾਲ। ਉਹਨੇ ਕਹਿਣਾ ਆ ਜਾ ਮੈਂ ਅੱਜ ਰੂਹ ਅਫਜ਼ਾ ਬਣਾਉਂਦੀ ਹਾਂ, ਮੈਂ ਸਕੰਜ ਵੀ ਬਣਾਉਂਦੀ ਹਾਂ, ਨਿਆਣੇ ਵੀ ਆਉਣ ਵਾਲੇ, ਇੱਧਰ ਹੀ ਇਕੱਠੀਆਂ ਨੂੰ ਪਿਲਾ ਦੇਣੀ ਉਹਨਾਂ ਨੇ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਆਪਾਂ ਕਹੀਏ ਕਿ ਜਿਹੜੀ ਕਿੱਟੀ ਪਾਰਟੀ ਆ ਉਹ ਨੋ ਡਾਊਟ ਹੁਣ ਬਹੁਤ ਜ਼ਿਆਦਾ ਉਹ ਥੀਮ ਸਾਰਾ ਕੁਛ ਚੱਲਣ ਲੱਗ ਗਿਆ, ਪਰ ਦੁੱਖ ਸੁੱਖ ਆਪਣੇ ਉਹ ਵੀ ਰੋਜ਼ ਸਾਂਝੇ ਕਰਦੀਆਂ ਸੀਗੀਆਂ 2 ਘੰਟਾ ਦੁਪਹਿਰ ਨੂੰ ਜਦੋਂ ਵਿਹਲੀਆਂ ਹੁੰਦੀਆਂ ਸੀਗੀਆਂ।
0: ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਆ, ਵੇਖੋ ਆ ਤੇਲੇ ਕੌਮਨ ਜੇ ਆਪਾਂ ਤਰਦਾ ਜਾਂ ਡਿਸਕਸ ਕਰ ਰਹੇ ਹਾਂ, ਅਦਰਵਾਈਜ਼ ਬੜੀਆਂ ਭੈੜਾਂ ਵੀ ਜੁੜ ਗਈਆਂ ਇਸ ਚੀਜ਼ ਦੇ ਨਾਲ। ਸੋ ਹੋ ਸਕਦਾ ਉਹਨੇ ਉਸ ਸੈਂਸ ਦੇ ਵਿੱਚ ਵੀ ਗੱਲ ਕੀਤੀ,
1: ਉਹਨੇ ਵੈਸੇ ਮਜ਼ਾਕ ਚ ਕੀਤੀ ਸੀ।
0: ਸੋ ਇੱਕ ਚੀਜ਼ ਜਿਹੜੀ ਆਪਣੇ ਦਾਇਰੇ ਦੇ ਵਿੱਚ ਰਵੇ ਫਿਰ ਤੇ ਬਹੁਤ ਵਧੀਆ ਵਾ, ਪਰ ਜਦੋਂ ਉਹਦੇ ਵਿੱਚ ਫਿਰ ਹੋਰ ਬਹੁਤ ਸਾਰਾ ਕੁਛ ਜੁੜ ਜਾਂਦਾ ਵਾ, ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਉਹ ਹੁਣ ਜਿੱਦਾਂ ਆਪਾਂ ਅੱਗੇ ਕੰਮ ਦੀ ਵੀ ਗੱਲ ਕਰ ਰਹੇ ਹਾਂ ਤੇ ਸਾਨੂੰ ਲੱਗਦਾ ਆਪਾਂ ਸੇਮ ਜਿਹਾ ਕਰ ਕਰਕੇ ਅੱਕ ਗਏ ਹਾਂ। ਲੈਟਸ ਡੂ ਸਮਥਿੰਗ ਐਕਸਟਰਾਆਰਡੀਨਰੀ, ਕਰੋ ਕੁਛ ਹੈ ਨਾ, ਹੁਣ ਰੱਬ ਨੇ ਦਿੱਤਾ ਹੈ ਤੇ ਹੁਣ ਆਹ ਵੀ ਚੀਜ਼ ਚਾਹੀਦੀ ਆ। ਅਮੀਰ ਲੋਕ ਸੁਣਿਆ ਵੀ ਇੱਦਾਂ ਕਰਦੇ ਆ, ਆਪਾਂ ਵੀ ਇੱਦਾਂ ਕਰਕੇ, ਸੋ ਨਾ ਆਪਾਂ ਵੀ ਇੱਦਾਂ ਦਾ ਪਾ ਕੇ ਵੇਖੀਏ, ਸੋਸ਼ਲ ਮੀਡੀਆ ਤੋਂ ਕਿੰਨਾ ਕੁਛ ਮਿਲ ਜਾਂਦਾ। ਸੋ ਉਸ ਚੱਕਰ ਦੇ ਵਿੱਚ ਆਪਾਂ ਕਈ ਵਾਰੀ ਮਰਿਆਦਾ ਟੱਪ ਵੀ ਜਾਂਦੇ ਹਾਂ, ਸੋ ਉਹ ਵੀ ਚੀਜ਼ਾਂ ਹੈਗੀਆਂ। ਸੋ ਇੱਕ ਦਾਇਰੇ ਦੇ ਵਿੱਚ ਰਵੇ ਤੇ ਸਾਰਾ ਕੁਛ ਹੀ ਚੱਲਦਾ ਰਵੇ, ਕਿਹਨੂੰ ਇਤਰਾਜ਼ ਹੈ, ਹਨਾ। ਵਧੀਆ ਕਾਰੋਬਾਰ ਕੈਫਿਆਂ ਦੇ ਚੱਲਣ ਡੇ ਆ, ਰੈਸਟੋਰੈਂਟਾਂ ਦੇ ਚੱਲਣ ਡੇ, ਇਸ ਵਜ੍ਹਾ ਕਰਕੇ ਤੁਹਾਡੀ ਆਊਟਿੰਗ ਹੋ ਰਹੀ ਆ।
1: ਕਹਿੰਦੇ ਕਿ ਸਾਡੇ ਸਿਰਾਂ ਤੇ ਕੈਫੇਸ ਚੱਲਦੇ ਆ, ਜੇ ਤੂੰ ਕਹਿੰਦਾ ਹੈ ਨਾ ਕਿੱਟੀ ਪਾਰਟੀਜ਼ ਬੰਦ ਹੋਣੇ ਆ। ਉਹ ਕਹਿੰਦੀ ਅਸੀਂ ਕਿੱਟੀ ਪਾਰਟੀ ਦੇ ਲਈ ਕੈਫੇ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਸਾਨੂੰ ਮਤਲਬ ਪ੍ਰੋਪਰਲੀ ਲਾਈਕ ਉਹਨਾਂ ਕੋਲ ਇੰਨੀਆਂ ਜ਼ਿਆਦਾ ਬੁਕਿੰਗ ਸੀਗੀਆਂ ਪਾਰਟੀ ਹਾਲ ਦੀਆਂ ਹੀ ਕਿ ਮਤਲਬ ਸਾਨੂੰ ਵੇਟ ਕਰਨਾ ਪਿਆ ਕਿ ਇੰਨੇ ਲੋਕ ਉਹਨਾਂ ਦੇ। ਕਹਿੰਦੇ ਬਿਜ਼ਨਸ ਚੱਲ ਰਿਹਾ, ਤੈਨੂੰ ਕੀ ਪ੍ਰੋਬਲਮ?
0: ਉਹ ਚਲੋ ਤੇ ਵੇਖੋ ਹਰ ਇੱਕ ਚੀਜ਼ ਦੇ
1: ਆਪਣਾ ਫਾਇਦਾ
0: ਪ੍ਰੋ ਕੌਨਸ ਨੇ। ਸੋ ਖੈਰ ਅੱਜ ਕੱਲ੍ਹ ਇਸ ਕਰਕੇ ਵੀ ਬਹੁਤ ਜ਼ਰੂਰੀ ਆ ਇਹ ਚੀਜ਼ਾਂ ਸੋਸ਼ਲ ਮੀਡੀਆ ਦੀਆਂ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਆਮ ਕੀ ਚੱਲ ਰਿਹਾ। ਸੋ ਉਹ ਚੀਜ਼ਾਂ ਕਿਸੇ ਵੇਲੇ ਉਹ ਹਾਸੇ 'ਚ, ਕਿਸੇ ਨੇ ਗੁੱਸੇ ਦੇ ਵਿੱਚ, ਕਿਸੇ ਵੇਲੇ ਨਫ਼ਰਤ 'ਚ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਉਹਨੂੰ ਜ਼ਰੂਰ ਇੱਕ ਸ਼ੇਪ ਦਿੱਤੀ ਹੁੰਦੀ ਹੈ, ਪਰ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਕੀ ਦੁਨੀਆਦਾਰੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਕੀ ਹੋ ਵਾਪਰ ਰਿਹਾ। ਖੈਰ ਵਾਪਸ ਆਪਾਂ ਆਪਣੇ ਅੱਜ ਦੇ ਵਿਸ਼ੇ ਦੇ ਉੱਤੇ ਆਉਂਦੇ ਹਾਂ ਕਿ ਜਦੋਂ ਆਪਾਂ ਆਪਣੇ ਕੰਮਾਂ ਕਾਰਾਂ ਦੇ ਉੱਤੋਂ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇੱਕ ਆਊਟਿੰਗ ਚਾਹੀਦੀ ਹੁੰਦੀ ਹੈ, ਇੱਕ ਸਾਨੂੰ ਬ੍ਰੇਕ ਚਾਹੀਦੀ ਹੁੰਦੀ ਹੈ। ਸੋ ਉਸ ਬ੍ਰੇਕ ਨੂੰ ਆਪਾਂ ਨਾਂ ਦਿੱਤਾ ਵਾ ਘੁੰਮਣ ਫਿਰਨ ਦਾ। ਅਤੇ ਇਹ ਵੀ ਵੇਖੋ ਤੁਸੀਂ ਕਿ ਕਿੱਡੀ ਕਮਾਲ ਦੀ ਗੱਲ ਕਿ ਬ੍ਰੇਕ ਤਾਂ ਵੈਸੇ ਵੀ ਹੋ ਸਕਦੀ ਨਾ, ਬੜੇ ਕੰਮਾਂ ਦੇ ਵਿੱਚ ਬ੍ਰੇਕ ਉੱਦਾਂ ਵੀ ਹੋ ਸਕਦੀ। ਮੰਨ ਲਓ ਕੋਈ ਜੋਬ ਵਾਲੇ ਆ ਅਤੇ ਉਹ ਆਪਣੀ ਸਿੱਕੀ ਸਿੱਕੀ ਕਹਿੰਦੇ ਨਾ, ਹਾਂ ਉਹ ਸਿੱਕੀ ਮਾਰਦੇ ਆ ਜਦੋਂ ਕਿਤੇ ਘੁੰਮਣ ਫਿਰਨ ਜਾਂਦੇ, ਇੱਕ ਦੋ ਦਿਨ ਐਕਸਟਰਾ ਲੈ ਲੈਂਦੇ ਆ, ਪਰ ਆਪਣੀ ਰਿਲੈਕਸੇਸ਼ਨ ਦੇ ਲਈ ਤਾਂ ਨਹੀਂ ਕਦੀ ਕੋਈ ਮਾਰਦਾ ਹੋਊਗਾ, ਘੱਟ ਬਹੁਤ ਘੱਟ
1: ਬਹੁਤ ਘੱਟ ਹੈ ਨਾ।
0: ਜੇ ਕੋਈ ਕਾਰੋਬਾਰੀ ਆ,
1: ਰਿਲੈਕਸ ਹੋਣਾ ਹੈ,
0: ਹਾਂ ਜੇ ਕੋਈ ਤਾਂ ਕਾਰੋਬਾਰ, ਕਿਉਂਕਿ ਰਿਲੈਕਸੇਸ਼ਨ ਫਿਰ ਉਹ ਤੁਹਾਨੂੰ ਨਹੀਂ ਦੇਣਗੇ, ਉਹ ਕਹਿਣਗੇ ਵੀ ਤੁਸੀਂ ਪੰਜ ਦਿਨ ਕੰਮ ਕਰ ਦਿਓ, ਚਾਰ ਦਿਨ ਕਰ ਦਿਓ, ਦੋ ਦਿਨ ਤਾਂ ਔਲਰੇਡੀ ਤਾਂ ਰਿਲੈਕਸ ਦੇ ਆ,
1: ਬਿਲਕੁਲ
0: ਨਾ, ਤਾਂ ਉਹ ਫਿਰ ਉਹ ਨਹੀਂ, ਉੱਥੇ ਗੱਲ ਨਹੀਂ ਬਣਦੀ। ਜੇ ਕੋਈ ਕਾਰੋਬਾਰੀ ਆ ਤਾਂ ਉਹਦੇ ਵਿੱਚ ਵੀ ਜੇ ਉਹ ਮੰਨ ਲਓ ਦੋ ਹਫ਼ਤੇ ਘੁੰਮਣ ਫਿਰਨ ਦੇ ਲਈ ਬਾਹਰ ਜਾਣ ਲਈ ਕਿਤੇ ਟਾਈਮ ਮੰਨ ਲਓ ਕੱਢ ਲੈਂਦੇ ਆ, ਅਤੇ ਵੈਸੇ ਵੀ ਤਾਂ ਕੱਢ ਹੀ ਸਕਦੇ ਫਿਰ, ਪਰ ਉਹ ਚੀਜ਼ਾਂ ਉਹ ਆਪਾਂ ਨਹੀਂ ਕੱਢ ਪਾਉਂਦੇ। ਉਹਦਾ ਰੀਜ਼ਨ ਇਹ ਆ ਵੀ ਸਾਨੂੰ ਉੱਥੇ ਲੱਗਦਾ ਵੀ ਮੀਟਰ ਰੁਕਦਾ ਵਾ,
1: ਬਿਲਕੁਲ,
0: ਅਤੇ ਮੀਟਰ ਨਾਲੋਂ ਵੀ ਹੋਰ ਜ਼ਰੂਰੀ ਚੀਜ਼ ਇਹ ਆ ਕਿ ਕਰਾਂਗੇ ਕੀ, ਵਿਹਲੇ ਰਹਿ ਕੇ ਕਰਾਂਗੇ ਕੀ,
1: ਬਿਲਕੁਲ
0: ਹੈ ਨਾ। ਸੋ ਇੱਕ ਆਪਾਂ ਇਹੋ ਹੀ ਚੀਜ਼ਾਂ ਵੇਖਣ ਦੀ ਕੋਸ਼ਿਸ਼ ਕਰ ਰਹੇ ਕਿ ਇਹੋ ਜਿਹਾ ਫਰਕ ਕੀ ਪਿਆ ਸਾਡੇ ਵਿੱਚ, ਇੱਦਾਂ ਕਿਉਂ ਇਹ ਵਾਲੇ ਚੇਂਜਿਸ ਆਏ। ਅਤੇ ਇੱਕ ਮੈਂ ਸੋਚਦਾ ਸੁੱਖ ਜੀ ਇਹ ਵੀ ਰੀਜ਼ਨ ਹੈ ਇੱਕ ਕਿ ਪਹਿਲੀਆਂ ਦੇ ਵਿੱਚ ਨਾ ਤੁਸੀਂ ਮੰਨ ਲਓ ਸਕੂਲੋਂ ਛੁੱਟੀ ਕਰ ਲੈਂਦੇ ਸੀ, ਚਲੋ ਸਕੂਲ ਦੀ ਤਾਂ ਗੱਲ ਹੀ ਨਹੀਂ ਆਈ, ਤੁਸੀਂ ਮੰਨ ਲਓ ਕੋਈ ਆਪਣੇ ਕੰਮ ਤੋਂ ਛੁੱਟੀ ਕਰ ਲੈਂਦਾ ਸੀ
1: ਜੀ,
0: ਜਾਂ ਕੋਈ ਜੋਬ ਤੋਂ ਛੁੱਟੀ ਕਰ ਲੈਂਦਾ ਸੀ, ਚਲੋ ਸਾਡੇ ਸਟਰਕਚਰ ਉੱਦਾਂ ਦੇ ਨਹੀਂ ਰਹੇ ਪਿੰਡਾਂ ਦੇ, ਪਰ ਉੱਥੇ ਤੁਹਾਨੂੰ ਆਂਢ ਗਵਾਂਢ ਜਿੱਦਾਂ ਤੁਸੀਂ ਦੱਸਿਆ ਵੀ ਮੰਮੀਆਂ ਬੈਠੀਆਂ ਹੁੰਦੀਆਂ ਸੀ ਜਾਂ ਪਿੰਡ ਦੇ ਵਿੱਚ ਬੋਹੜਾਂ ਥੱਲੇ ਬੰਦੇ ਤਾਸ਼ ਖੇਡਦੇ ਸੀ, ਤੁਹਾਨੂੰ ਤੁਸੀਂ ਮਤਲਬ ਬੋਰ ਨਹੀਂ ਫੀਲ ਕਰਦੇ, ਤੁਸੀਂ ਆਪਣੇ ਕੰਮ ਤੋਂ ਜੇ ਔਫ ਵੀ ਸੀ ਤਾਂ ਵੀ ਤੁਸੀਂ ਔਨ ਸੀ,
1: ਬਿਲਕੁਲ,
0: ਤੁਹਾਨੂੰ ਕੋਈ ਨਾ ਕੋਈ ਸਾਂਝਾਣ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਸਾਥੀ ਮਿਲ ਹੀ ਜਾਂਦਾ ਸੀ, ਬੱਚਿਆਂ ਨੂੰ ਆਪਣੇ ਮਿਲ ਜਾਂਦੇ ਸੀ, ਤੁਸੀਂ ਜਦੋਂ ਮਰਜ਼ੀ ਬੰਟੇ ਲੈ ਕੇ ਨਿਕਲੋ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਂਦਾ ਖੇਡਣ ਵਾਲਾ, ਹੈ ਨਾ, ਜਿੰਨਾ ਜਦੋਂ ਮਰਜ਼ੀ ਤੁਸੀਂ ਡੰਡਾ ਲੈ ਕੇ ਨਿਕਲੋ ਉਦੋਂ ਗੁੱਲੀ ਲੈ ਕੇ ਕੋਈ ਖੜਾ ਹੁੰਦਾ ਹੈ। ਸੋ ਉਹਦੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ ਵੀ ਇਹ ਇੱਕ ਵੱਡਾ ਫਰਕ ਪੈ ਗਿਆ, ਜੋ ਮੈਨੂੰ ਲੱਗਦਾ ਇਹ ਵੱਡਾ ਇਹ ਵੀ ਇੱਕ ਰੀਜ਼ਨ ਹੈ ਕਿ ਤੁਸੀਂ ਆਪਣੇ ਕੰਮ ਤੋਂ ਮੰਨ ਲਓ ਛੁੱਟੀ ਕਰ ਵੀ ਲਈ, ਪਰ ਤੁਸੀਂ ਉਲਟਾ ਪਛਤਾਓਗੇ ਕਿਉਂਕਿ ਤੁਹਾਨੂੰ ਕੋਈ ਸਾਥ ਹੀ ਨਹੀਂ ਲੱਭਣ ਡਿਆ ਸਾਰੇ ਕੰਮਾਂ ਦੇ ਉੱਤੇ ਨੇ,
1: ਬਿਲਕੁਲ, ਤੁਹਾਡਾ ਪਾਰਟਨਰ ਨਹੀਂ ਵਿਹਲਾ ਹੁੰਦਾ। ਮੰਨ ਲਓ ਤੁਹਾਡਾ ਅੱਜ ਦਿਲ ਕਰ ਰਿਹਾ ਵੀ ਮੈਂ ਅੱਜ, ਮੰਨ ਲਓ ਤੁਹਾਡਾ ਦਿਲ ਕਰ ਰਿਹਾ ਮੈਂ ਕੱਲ੍ਹ ਨੂੰ ਛੁੱਟੀ ਕਰ ਲਾਂ, ਬਹੁਤ ਹੋ ਗਿਆ, ਕੱਲ੍ਹ ਨੂੰ ਰਿਲੈਕਸ ਕਰੀਏ, ਤੁਸੀਂ ਆਪਣੇ ਪਾਰਟਨਰ ਨੂੰ ਫੋਨ ਕਰੋਗੇ ਨਾ ਉਹਦੇ ਕੋਲ ਕੰਮ ਹੋਊਗਾ, ਅਤੇ ਜਦੋਂ ਉਹਨੇ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਤਾਂ ਇੰਨਾ ਕੰਮ ਆ, ਫਿਰ ਤੁਸੀਂ ਮਨ ਮਾਰਦੇ ਦਫ਼ਾ ਕਰ, ਉਹਦਾ ਵੀ ਕੰਮ ਛੱਡੋ ਆਪਣਾ ਵੀ ਛੱਡੋ,
0: ਤੁਸੀਂ ਕਰ, ਮੈਂ ਵੀ ਕਰ,
1: ਆਰਾਮ ਨਾਲ ਕੰਮ ਕਰੋ, ਕਿਉਂਕਿ ਸਾਨੂੰ ਇੱਕ ਨਾ ਮੈਨੂੰ ਇੱਦਾਂ ਲੱਗਦਾ ਸਾਨੂੰ ਪਤਾ ਨਹੀਂ ਕਿਉਂ ਇੱਦਾਂ ਲੱਗੀ ਜਾਂਦਾ, ਹੁਣ ਇੰਨੇ ਸਾਲ ਹੋ ਗਏ ਇਹਨੂੰ, ਹੁਣ ਥੋੜ੍ਹੀ ਥੋੜ੍ਹੀ ਜਿੱਦਾਂ ਸਮਝ ਲੱਗਣੀ ਸ਼ੁਰੂ ਹੋ ਗਈ, ਸਾਨੂੰ ਪਤਾ ਨਹੀਂ ਕੀ ਇੱਦਾਂ ਲੱਗੀ ਜਾਂਦਾ ਵੀ ਇਸ ਸਾਲ 'ਚ ਅਸੀਂ ਪਤਾ ਨਹੀਂ ਕਿਹੜਾ ਕੁ ਕੰਮ ਕਰ ਲਈਏ ਵੀ ਅਗਲੇ ਸਾਲ ਅਸੀਂ ਇੰਜੋਏ ਕਰਾਂਗੇ, ਉਹ ਹੋਰ ਵਧੀ ਜਾਂਦਾ, ਉਹ ਲੱਗੀ ਜਾਂਦਾ ਨਹੀਂ ਇਹ ਤਾਂ ਅੱਛਾ ਹੁਣ ਆਹੀ ਸਾਲ ਆ, ਹੁਣ ਅੱਛਾ ਇਹਦਾ ਇਹ ਹੋ ਜਾਵੇ, ਫਿਰ ਤਾਂ ਖਰਚਾ ਹੀ ਨਹੀਂ ਰਹਿਣਾ, ਹੁਣ ਬੱਚੇ ਇੰਨੇ ਕੁ ਵੱਡੇ ਹੋ ਗਏ ਫਿਰ ਇਹਨਾਂ ਨੇ ਆਪਣਾ ਆਪਣਾ, ਜਿੱਦਾਂ ਆਪਾਂ ਸੁਣੀਦਾ ਬਾਕੀਆਂ ਕੋਲੋਂ ਨਾ ਕਿ ਉਹਨੇ ਫਿਰ ਬੱਚੇ ਵੱਡੇ ਹੋ ਜਾਂਦੇ ਉਹ ਆਪਣਾ ਕਰਨ ਲੱਗ ਜਾਂਦੇ ਆ, ਅਤੇ ਉਸੇ ਉਹਦੇ ਚੱਕਰ ਦੇ ਵਿੱਚ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਬੱਚੇ ਉਹਨੇ ਵੱਡੇ ਹੋ ਜਾਣਾ ਉਹਨਾਂ ਨੇ ਆਪਣਾ ਕਰਨ ਲੱਗ ਜਾਣਾ, ਸਾਡੇ ਤੋਂ ਵੀ ਨਹੀਂ ਇੰਨਾ ਹੋਣਾ, ਫਿਰ ਅਸੀਂ ਬੱਚਿਆਂ ਵਾਲੀ ਸਿਚੁਏਸ਼ਨ 'ਤੇ ਆ ਜਾਣਾ, ਫਿਰ ਸਭ ਤੋਂ ਅਸੀਂ ਉੱਦਾਂ ਦੇ ਹੋ ਜਾਣਾ, ਸਾਡੇ ਤੋਂ ਕੰਮ ਨਹੀਂ ਕਰ ਹੋਣਾ। ਸੋ ਇਸ ਲਈ ਲਾਈਕ ਇੱਕ ਟਾਈਮ ਇੱਦਾਂ ਦਾ ਆਉਂਦਾ ਜਦੋਂ ਤੁਸੀਂ ਰਿਟਾਇਰਮੈਂਟ ਵੀ ਤਾਂ ਲੈਣੀ ਆ, ਸਾਰੀ ਲਾਈਫ ਤੁਸੀਂ ਕੰਮੇ ਤਾਂ ਕਰੀ ਨਹੀਂ ਜਾਣਾ, ਹੈ ਨਾ, ਕਈ ਵਾਰੀ ਮੈਂ ਸੋਚਦੀ ਹੁੰਦੀ ਰਿਟਾਇਰਮੈਂਟ ਤੱਕ ਪਹੁੰਚਾ ਕੇ ਵੀ।
0: ਤੁਸੀਂ ਆਪਣੀ ਕਮਿਊਨਿਟੀ 'ਚ ਕਿੰਨੇ ਕੁ ਬੰਦਿਆਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਰਿਟਾਇਰਮੈਂਟ ਲੈ ਲਈ ਆ,
1: ਜਿਹੜੇ ਮਤਲਬ ਕੰਮ ਬਿਲਕੁਲ ਛੱਡ ਚੁੱਕੇ ਆ,
0: ਮੁਕਤ ਹੋ ਗਏ,
1: ਹਾਂ ਮਤਲਬ ਹੈਗੇ ਇੱਦਾਂ ਦੇ ਕਾਫੀ ਫੈਮਿਲੀਜ਼ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਪਰ ਉਹਨਾਂ ਨੇ ਜੇ ਉਹ ਕੰਮ ਛੱਡਦੇ ਉਹ ਨਿਆਣੇ ਸੰਭਾਲਣ ਦੇ ਲੱਗੇ ਹੋਏ ਆ,
0: ਕੁਛ ਤਾਂ ਕਰ ਹੀ ਰਹੇ,
1: ਕੁਛ ਤਾਂ ਕਰ ਰਹੇ ਆ, ਪਰ ਬਿਲਕੁਲ ਰਿਟਾਇਰ ਹੋਣਾ ਵੀ ਰਣਜੋਤ ਜੀ ਫਿਰ ਮੈਨੂੰ ਲੱਗਦਾ ਫਿਰ ਖਾਣਾ ਕੀ ਆ।
0: ਨਹੀਂ ਇਹ ਬਿਲਕੁਲ ਰਿਟਾਇਰ ਹੀ ਹੁੰਦਾ ਵਾ ਜਿਹੜਾ ਕੋਈ ਨਿਆਣੇ ਸੰਭਾਲ ਰਿਹਾ, ਇਹ ਬਿਲਕੁਲ ਰਿਟਾਇਰਡ ਹੀ ਹੁੰਦਾ ਵਾ, ਪਰ ਬਹੁਤ ਘੱਟ ਰੇਸ਼ੋ ਆ।
1: ਮੈਂ
0: ਹੁਣ ਇਹ ਜਿਹੜੇ ਬੱਚੇ ਸਾਹਮਣੇ ਨਾਲ ਇਹ ਜ਼ਿਆਦਾ ਤੁਹਾਨੂੰ ਉਹ ਵਾਲੇ ਉਹ ਹੋਣਗੇ ਬਜ਼ੁਰਗ ਜਿਹੜੇ ਇੰਡੀਆ ਤੋਂ ਆਏ ਆ, ਠੀਕ ਆ, ਜਿਹਨਾਂ ਲੈਂਗੁਏਜ ਦੀ ਕੋਈ ਪ੍ਰੋਬਲਮ ਹੈ, ਪਰ ਇੱਥੇ ਲੋਕਲ ਲੈਵਲ ਦੇ ਉੱਤੇ ਮੈਂ ਵੇਖਦਾ ਬਹੁਤ ਘੱਟ ਤੁਹਾਨੂੰ ਰੇਸ਼ੋ ਮਿਲੂਗੀ। ਕੋਈ ਉੱਦਾਂ ਤੁਹਾਨੂੰ ਕਹੀ ਜਾਵੇ ਵੀ ਅਸੀਂ ਤੁਹਾਨੂੰ ਜੀ ਰਿਟਾਇਰ ਹਾਂ, ਪਰ ਉਹਨੇ ਵੀ ਕਿਤੇ ਨਾ ਕਿਤੇ ਲੁੱਕ ਛਿਪ ਕੇ ਉਹ ਕਹਿ ਲਓ ਵੀ ਉਹ ਘਰ ਬਣਾ ਹੀ ਰਿਹਾ ਹੁੰਦਾ, ਕਿਤੇ ਨਾ ਕਿਤੇ ਪਲਾਟ ਲੈ ਕੇ ਛੱਡੇ ਜਾਂਦਾ ਉਹਨੇ ਕਿਤੇ ਨਾ
1: ਕਿਤੇ,
0: ਉਹ ਵੀ ਇੱਕ ਕਹਿ ਲਓ ਵੀ ਆਪਾਂ ਕਹਿਣ ਨੂੰ ਇੱਕ ਪਾਸੇ ਰਿਟਾਇਰਮੈਂਟ ਤੋਂ ਦੂਸਰੇ ਪਾਸੇ ਫੁੱਲ ਟਾਈਮ ਮੁੱਕ ਦੀ ਗੱਲ ਵੀ ਆਰ ਨਹੀਂ ਆ ਕੋਈ,
1: ਬਿਲਕੁਲ।
0: ਸੋ ਇਹ ਵੀ ਇੱਕ ਰੀਜ਼ਨ ਮੈਨੂੰ ਲੱਗਦਾ ਵੀ ਜਿਹੜਾ ਆਰ ਨਾ ਆਉਣਾ ਉਹ ਵੀ ਚੀਜ਼ ਸਾਨੂੰ ਇੱਦਾਂ ਸਪੋਗੇਟ ਕਰਦੀ, ਕਿਉਂਕਿ ਉੱਥੇ ਫਿਰ ਜੇ ਉਹਨੂੰ ਤੁਸੀਂ ਬਾਹਰੋਂ ਚੁੱਕ ਕੇ ਘਰ ਲੈ ਆਓ ਇਸ ਸਿਨੈਰੀਓ ਨੂੰ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਤੁਸੀਂ ਮੰਨ ਲਓ ਕੰਮ ਤੋਂ ਤੁਸੀਂ ਥੱਕੇ ਹੋ ਅੱਕੇ ਹੋ ਅਤੇ ਤੁਸੀਂ ਔਫ 'ਤੇ ਲੈ ਸਕਦੇ ਹੋ, ਤੁਸੀਂ ਬ੍ਰੇਕ ਲੈ ਸਕਦੇ ਹੋ, ਪਰ ਕੋਈ ਅਵੇਲੇਬਲ ਨਹੀਂ ਗਾ। ਸੋ ਇਸ ਕਰਕੇ ਬੱਚੇ ਵੀ ਨਾਲ ਹੋਣ, ਪਾਰਟਨਰ ਵੀ ਨਾਲ ਹੋਵੇ, ਇਹ ਸਾਰਾ ਸਿਨੈਰੀਓ ਜਿਹੜਾ ਵਾ ਉਹ ਉਦੋਂ ਹੀ ਬਣਦਾ ਵਾ ਵੀ ਇਸ ਮਾਹੌਲ ਚਾਲ ਤੋਂ ਕਿਤੇ ਤੁਸੀਂ ਦੂਰ ਜਾਓਗੇ ਤਾਂ ਫਿਰ ਹੀ ਤੁਹਾਨੂੰ ਰਿਲੈਕਸੇਸ਼ਨ ਮਿਲਣੀ। ਤੇ ਪਲੱਸ ਦੂਸਰੀ ਚੀਜ਼ ਇੱਕ ਪ੍ਰਚਾਰ ਬਹੁਤ ਤਗੜਾ ਇਹਦੇ ਪਿੱਛੇ ਵੀ ਤੁਸੀਂ ਜੇ ਆਪਣੇ ਆਪ ਨੂੰ ਰਿਲੈਕਸ ਫੀਲ ਕਰਾਉਣਾ, ਤੁਸੀਂ ਮੈਂਟਲੀ ਜੇ ਸਹੀ ਰਹਿਣਾ ਤੇ ਤੁਹਾਨੂੰ ਜਾਣਾ ਚਾਹੀਦਾ, ਤੁਹਾਨੂੰ ਘੁੰਮਣਾ ਚਾਹੀਦਾ, ਤੁਹਾਨੂੰ ਦੁਨੀਆ ਵੇਖਣੀ ਚਾਹੀਦੀ ਹੈ ਨਾ। ਤੁਸੀਂ ਜੇ ਕਮਾਏ ਆ ਤੇ ਤੁਸੀਂ ਸਪੈਂਡ ਕਰਨੇ ਤੁਹਾਨੂੰ ਆਉਂਦੇ ਹੋਣੇ ਚਾਹੀਦੇ ਆ, ਉਹਦੇ ਨਾਲ ਫਿਰ ਉਹ ਸਾਰਾ ਸਾਈਕਲ ਜਿਹੜਾ ਬੜਾ ਵਧੀਆ ਚੱਲਦਾ ਵਾ, ਸਾਰੇ ਕਾਰੋਬਾਰ ਵੀ ਚੱਲਦੇ ਆ, ਟੂਰਿਜ਼ਮ ਵੀ ਚੱਲਦਾ ਵਾ, ਹੈ ਨਾ, ਬੰਦਾ ਘੁੰਮਦਾ। ਅਤੇ ਇੱਕ ਚੀਜ਼ ਮੈਨੂੰ ਜਿਹੜੀ ਹੋਰ ਲੱਗਦੀ ਹੈ ਕਿ ਦੂਸਰੀ ਜਿਹੜੀ ਕਮਿਊਨਿਟੀ ਹੈ ਸ਼ਾਇਦ ਉਹਨਾਂ 'ਚ ਇਹ ਵਾਲੀ ਡਿਸਕਸ਼ਨ ਨਹੀਂ ਹੋ ਰਹੀ ਹੋਊਗੀ ਜਿਹੜੇ ਵੈਸਟਰਨ ਵਰਲਡ ਹੈ, ਜਾਂ ਫਿਰ ਹੋਰ ਕਿਸੇ ਸੈਂਸ 'ਚ ਹੁੰਦੀ ਹੋਊਗੀ। ਸਾਡੇ ਲਈ ਇਹ ਹੈ ਵੀ ਸੁੱਖ ਜੀ ਨਵੀਆਂ ਚੀਜ਼ਾਂ ਨੇ। ਅਸੀਂ ਜੇ ਆਪਣੇ ਪਿੰਡਾਂ ਵਾਲਿਆਂ ਦੀ ਗੱਲ ਕਰੀਏ, ਹੋ ਸਕਦਾ ਬੜੇ ਚਲੋ ਜਿਹੜੇ ਸੁਣ ਰਹੇ ਨੇ ਉਹ ਸ਼ਹਿਰੀ ਕਲਚਰ 'ਚ ਹੋਣਗੇ, ਉਹਨਾਂ ਨੂੰ ਲੱਗਦਾ ਵੀ ਹੋਊਗਾ ਵੀ ਇਹ ਕਿੱਦਾਂ ਦੀਆਂ ਗੱਲਾਂ, ਪਰ ਸਾਡੇ ਲਈ
1: ਬਿਲਕੁਲ ਐਗਜੈਕਟਲੀ ਸਾਡੇ ਲਈ।
0: ਅਸੀਂ ਤਾਂ ਨਾਨਕਿਆਂ ਤੋਂ ਭੂਆ ਮਾਸੀਆਂ ਤੋਂ ਕਦੀ ਬਾਹਰ ਗਏ ਨਹੀਂ,
1: ਬਿਲਕੁਲ
0: ਉਹ ਵੀ ਲਾਗੇ ਲਾਗੇ।
1: ਭੂਆ ਮੇਰੀ ਕੋਈ ਹੈ ਨਹੀਂ ਸੀ, ਨਾਨਕੇ ਮੇਰੇ ਉੱਤੇ 2 ਕਿਲੋਮੀਟਰ ਤੇ ਸੀ
0: ਨਾ, ਲਾਗੇ ਲਾਗੇ ਹੀ ਸਾਰਾ ਕੁਛ, ਦੂਰ ਤੱਕ ਵੱਧ ਤੋਂ ਵੱਧ ਯਾਤਰਾ ਤੇ ਚੱਲ ਜਾਣਾ, ਹਾਂ ਸੇਵਾ ਤੇ ਚੱਲ ਜਾਣਾ, ਗੁਰਦੁਆਰੇ ਵੇਖਣ ਚੱਲੇ ਹਾਂ, ਹਜ਼ੂਰ ਸਾਹਿਬ ਵੇਖ ਆਏ, ਆਨੰਦਪੁਰ ਸਾਹਿਬ ਵੇਖ
1: ਆਏ, ਵਿਚਾਰੀ ਉਹ ਵੀ ਨੀ ਸੀ ਕਦੀ ਨਿਕਲਦੀ ਹੁੰਦੀ, ਉਹਨਾਂ ਨੇ ਕਹਿਣਾ ਚਲੋ ਤੁਸੀਂ ਚੱਲ ਜਾਓ ਨਾ ਵੀ ਫਲਾਨੀ ਆਂਟੀ ਚੱਲੀ, ਉਹਦੇ ਭਰੋਸੇ ਮੰਮੀਆਂ ਨੇ ਸਾਨੂੰ ਬਿਠਾ ਦੇਣਾ ਟਰਾਲੀ, ਜਾਓ ਜਾਓ।
0: ਸੋ ਇਹ ਜਿਨ੍ਹਾਂ ਦੀ ਇੱਥੋਂ ਤੱਕ ਹੀ ਆਊਟਿੰਗ ਰਹੀ ਹੋਵੇ ਉਹਨਾਂ ਦੇ ਲਈ ਇਹ ਆਊਟਿੰਗਸ ਵੱਡੀਆਂ। ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਕਾਲਰ ਲੈਂਦੇ ਹਾਂ ਆਪਾਂ, ਇੱਕ ਜਨਮ ਦਿਨ ਸੀ ਕਿ ਕਹਿੰਦੇ ਕਿ ਅੱਜ ਮੇਰੇ ਭਤੀਜੇ ਅਸਰਾਜ ਸਿੰਘ ਦਾ 11ਵਾਂ ਜਨਮ ਦਿਨ ਹੈ, ਤਾਂ ਪਲੀਜ਼ ਵਿਸ਼ ਕਰ ਦਿਓ ਭੂਆ ਫੁੱਫੜ ਜੀ ਵੱਲੋਂ ਅਤੇ ਬਿੱਗ ਬ੍ਰਦਰ ਹਰਗੁਣ ਸਿੰਘ ਵੱਲੋਂ। ਹੈਪੀ ਬਰਥਡੇ ਟੂ ਯੂ,
2: ਹੈਪੀ ਬਰਥਡੇ ਟੂ ਯੂ, Happy birthday dear Ashraj, happy birthday to you. Ashraj, ਤੁਹਾਨੂੰ ਤੁਹਾਡੇ 11ਵੇਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ, ਤੁਹਾਡੇ ਉਹ ਵਾਲੇ ਭੂਆ ਜੀ ਵੱਲੋਂ ਵੀ ਤੇ ਆਹ ਵਾਲੇ ਭੂਆ ਜੀ ਵੱਲੋਂ ਵੀ ਤੇ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ। ਪਰਮਾਤਮਾ ਤੁਹਾਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ੇ, ਤੁਸੀਂ ਵਧੀਆ ਵਧੀਆ ਪੜ੍ਹਾਈਆਂ ਕਰੋ, ਵੱਡੇ ਹੋ ਕੇ ਆਪਣੇ ਮੰਮੀ ਡੈਡੀ ਦਾ, ਭੂਆ ਫੁੱਫੜ ਦਾ, ਭੈਣ ਭਰਾਵਾਂ ਦਾ ਤੇ ਸਾਡੀ ਸਾਰੀ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ। ਹੈਪੀ ਬਰਥਡੇ ਟੂ ਯੂ ਐਂਡ ਕੰਗਰੈਚੁਲੇਸ਼ਨ ਟੂ ਪ੍ਰਾਊਡ ਪੇਰੈਂਟਸ।
0: ਧੰਨਵਾਦ ਜੀ ਤੁਹਾਡਾ, ਧੰਨਵਾਦ ਸੋਨੀਆ ਜੀ ਤੁਹਾਡਾ, ਇੱਕ ਤੇ 11 ਹੋ ਗਿਆ ਮੁੰਡਾ ਹੈ
1: ਤੇ
0: ਰਿਚਰਡ ਜੀ ਤੁਹਾਡੇ ਲਈ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਨੇ ਬਲੇਟਿਡ ਹੈਪੀ ਬਰਥਡੇ,
1: ਥੈਂਕ ਯੂ ਰਿਚਰਡ,
0: ਔਸਮ ਚਿੱਕੀ ਪੌਸਮ ਸੁਖ ਜੀ,
1: ਥੈਂਕ ਯੂ
0: ਵੀ ਮਿਸ ਯੂਅਰ ਲਾਈਵਲੀ ਟਾਕ, ਮੇ ਵਾਹਿਗੁਰੂ ਜੀ ਬਲੈਸ, ਆਲਵੇਜ਼ ਬਲੈਸ ਯੂ ਵਿਦ ਅ ਵੈਰੀ ਬੈਸਟ ਐਂਡ ਹੈਲਥ ਐਂਡ ਵੈਲਥ ਐਂਡ ਸਪਿਰਿਟ ਐਂਡ ਚੜ੍ਹਦੀ ਕਲਾ। ਇਹ ਸਪਿਰਿਟ ਕਿਹੜੀ ਭਲਾ ਆਸ਼ਾ ਹੈ, ਜਸਵੀਰ ਕੌਰ ਜੀ ਕਹਿੰਦੇ ਕਿ ਵੀਰ ਜੀ ਮੈਨੂੰ ਲੱਗਦਾ ਕਿ ਅਸਲ ਵਿੱਚ ਛੁੱਟੀਆਂ ਦਾ ਆਨੰਦ ਹਮੇਸ਼ਾ ਪੰਜਾਬ ਵਿੱਚ ਹੀ ਮਿਲਦਾ, ਜੇ ਅਸੀਂ ਕਿਸੇ ਹੋਰ ਥਾਂ ਦੇ ਉੱਤੇ ਜਾਈਏ ਤਾਂ ਛੁੱਟੀਆਂ ਦੇ ਦੌਰਾਨ ਅਤੇ ਛੁੱਟੀਆਂ ਤੋਂ ਬਾਅਦ ਵੀ ਅਸੀਂ ਥੱਕੇ ਥੱਕੇ ਮਹਿਸੂਸ ਕਰਦੇ ਹਾਂ, ਪਰ ਪੰਜਾਬ ਦੇ ਵਿੱਚ ਅਸੀਂ ਬਹੁਤ ਸਕੂਨ ਅਤੇ ਤਣਾਅ ਮੁਕਤ ਮਹਿਸੂਸ ਕਰਦੇ ਹਾਂ। ਅਸੀਂ ਹਰ ਸਾਲ ਦਸੰਬਰ ਅਤੇ ਜਨਵਰੀ ਦੇ ਵਿੱਚ ਪੰਜਾਬ ਜਾਂਦੇ ਹਾਂ ਅਤੇ ਛੁੱਟੀਆਂ ਦੇ ਦੌਰਾਨ ਜਾਂ ਫਿਰ ਉਹਨਾਂ ਤੋਂ ਬਾਅਦ, ਅਤੇ ਸਾਨੂੰ ਕਦੇ ਥਕਾਵਟ ਮਹਿਸੂਸ ਨਹੀਂ ਹੁੰਦੀ। ਖੈਰ ਇਹ ਵੀ ਇੱਕ ਇਹਦੇ ਪਿੱਛੇ ਵੀ ਕੁਛ ਇੱਕ ਰੀਜ਼ਨ ਨੇ, ਕੁਛ ਇੱਕ ਲੌਜਿਕ ਨੇ, ਇਹ ਵੀ ਇਹ 'ਤੇ ਵੀ ਆਪਾਂ ਕਰਦੇ ਹਾਂ ਗੱਲ। ਫਿਲਹਾਲ ਮੇਰੀ ਬੇਨਤੀ ਕਿ ਬਾਕੀ ਵੀ ਆਪਣੇ ਆਪਣੇ ਵਿਚਾਰ ਤੁਸੀਂ ਜ਼ਰੂਰ ਰੱਖਿਓ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿ ਵਾਕਈ ਤੁਸੀਂ ਰਿਲੈਕਸ ਮਹਿਸੂਸ ਕਰ ਆਉਂਦੇ ਹੋ, ਕਿ ਵਾਕਈ ਉਹ ਹੋਰ ਵੱਧ ਭਾਰ ਚੜ੍ਹਾ ਆਉਂਦੇ ਹੋ, ਜਾਂ ਫਿਰ ਇੱਦਾਂ ਸਾਨੂੰ ਮਹਿਸੂਸ ਕਿਉਂ ਹੁੰਦਾ ਵਾ ਵਾਰ ਵਾਰ ਵੀ ਹਾਂ ਆਪਾਂ ਜਾਈਏ ਛੁੱਟੀਆਂ ਕਰੀਏ। ਆਪਾਂ ਇਹ ਨਹੀਂ ਕਹਿ ਰਹੇ ਵੀ ਇਹ ਚੀਜ਼ ਗਲਤ ਆ, ਸਾਰੇ ਹੀ ਆਪਾਂ ਜਾਂਦੇ ਹਾਂ ਨਾ, ਹਰ ਕੋਈ ਆਪਣੇ ਆਪਣੇ ਪੱਧਰ ਦੇ ਉੱਤੇ ਕਰ ਰਿਹਾ, ਅਤੇ ਇਹ ਇਹਦਾ ਕੋਈ ਤੋੜ ਵੀ ਨਹੀਂ ਹੈਗਾ ਸਮੇਂ ਦੇ ਮੁਤਾਬਿਕ, ਪਰ ਇਹ ਕਿਉਂ ਆ, ਕਿਉਂ ਦਾ ਜਦੋਂ ਸਾਨੂੰ ਪਤਾ ਲੱਗੂਗਾ ਤੇ ਫਿਰ ਆਪਾਂ ਇਹਨੂੰ ਹੋਰ ਬਿਹਤਰ ਸ਼ਾਇਦ ਬਣਾ ਲਾਂਗੇ। ਲਾਲ ਜੀ ਤੁਸੀਂ ਆਉਂਦੇ ਰਹੋ। ਨਗੜ ਖਾ ਰਹੇ ਹੁੰਦੇ ਆਹੋ, ਇੱਕਦਮ ਜੁੜਿਆ ਜਾ ਨਿਕਲਿਆ ਸੰਗ
1: ਕਹਿਣਾ ਕਿਆ ਚਾਹਤੇ ਹੋ
0: ਜਿਹੜੇ ਬੰਦੇ ਨੇ ਤਿੰਨ ਵਾਰ ਜ਼ੋਰ ਲਾ ਕੇ ਸ਼ੈਫ ਕਿਹਾ ਵਾ, ਹੁਣ ਫੈਵੀਕੋਲ ਨੀ ਖਾ ਰਿਹਾ ਹੋਵੇ ਤਾਂ ਕੀ ਖਾ ਰਿਹਾ ਹੋਵੇ ਦੱਸੋ।
1: ਮੈਨੂੰ ਪਤਾ ਨੀ ਲੱਗਾ ਇਹ ਫੈਵੀਕੋਲ ਦੇ ਨਾਲ ਹੀ ਖਾ ਰਹੇ ਹੋਣੇ ਫਿਰ ਇਹਦਾ ਮਤਲਬ ਕੁਛ। ਇਹ ਬਾਹਰ ਜਦੋਂ ਬ੍ਰੇਕ ਤੇ ਗਏ ਫੈਵੀਕੋਲ ਖਾ ਕੇ ਆਏ
0: ਆ, ਅੱਜ ਨਹੀਂ ਤੇ ਕੱਲ ਤੁਸੀਂ ਮੰਨੋਗੇ ਗੱਲ ਮੇਰੀ।
1: ਮਜ਼ਬੂਤ ਜੋੜ ਲੱਗ ਜਾਣਾ ਸੀ ਫਿਰ ਤੇ।
0: ਅੱਜ ਤੋਂ ਬਾਅਦ ਜਦੋਂ ਤੁਸੀਂ ਲਾਲ ਜੀ ਦਾ ਨਾਂ ਲਿਆ ਨਾ
1: ਫੈਵੀਕੋਲ ਦਾ,
0: ਤੁਹਾਨੂੰ ਦੋ ਹੱਥੀ ਯਾਦ ਆ ਜਾ ਕਰਨੇ
1: ਰੱਸੀਏ ਚ
3: ਆਗ ਮੈਨੂੰ ਦੋ ਹੱਥੀ
1: ਰੱਸੀ ਕੇ। ਤੁਸੀਂ ਮਸ਼ਹੂਰੀ ਨਹੀਂ ਦੇਖੀ ਫੈਵੀਕੋਲ ਕਾ ਮਜ਼ਬੂਤ ਜੋੜ ਹੈ। ਜਾਓ ਲਾਲ ਜੀ ਤੁਸੀਂ ਵੀ ਨਾ, ਬਸ ਤੁਹਾਨੂੰ ਯਾਦ ਹੀ ਨਹੀਂ ਰਹਿੰਦਾ ਮਸ਼ਹੂਰੀਆਂ।
0: ਯਾਦਾਸ਼ਤ ਦੀ ਪ੍ਰੋਬਲਮ ਇਹਨਾਂ ਦੀ, ਯਾਦਾਸ਼ਤ ਦੀ ਇਹਨਾਂ ਯਾਦਾਸ਼ਤ। ਬ੍ਰੇਕ ਚਾਹੀਦੀ ਤੁਹਾਨੂੰ?
3: ਮੈਂ ਵੀ ਉਸ ਵੀਡੀਓ ਨੂੰ ਹੈਮੀ ਭਰੀ ਆਇਆ ਵਾ ਹੈ ਨਾ, ਉਸ ਦੇ ਉਹਨਾਂ ਕਹਿਣਾ ਵੀ ਆਪਣੀ ਬਿਊਟੀ ਪਾਰਲਰ ਬੰਦ ਹੋਣੀ ਹੈ। ਮੈਂ ਵੀ ਹਾਮੀ ਭਰੀ ਉਸ ਵੀਡੀਓ ਦੇ।
1: ਤੁਸੀਂ ਕਦੇ ਹਾਮੀ ਭਰਦੇ ਬਿਨਾਂ ਗੱਲ ਤੋਂ? ਮਤਲਬ ਤੁਹਾਡੇ ਤਾਂ ਘਰ ਚ ਹੈ ਹੀ ਨੀ ਇਦਾਂ ਦਾ ਬੰਦਾ ਵੀ ਜਿਹੜਾ ਪਾਰਲਰ ਜਾ ਕੇ ਬੈਠਾ ਰਹਿੰਦਾ ਹੋਵੇ 24 ਘੰਟੇ। ਹੁਣ ਮਹੀਨੇ ਬਾਅਦ ਤਾਂ ਜਾਣਾ ਹੀ ਆ, ਫਿਰ ਤੁਹਾਡੇ ਵਰਗੇ ਕਹਿੰਦੇ ਮੁੱਛਾਂ ਆ ਗਈਆਂ।
0: ਜਿੱਦਣ ਬੱਚੇ ਨੇ ਮੰਮੀ ਨੂੰ ਡੈਡੀ ਕਹਿ ਕੇ ਆਵਾਜ਼ ਮਾਰ ਲਈ ਨਾ, ਉਦੋਂ ਤੁਸੀਂ ਆਪੇ ਕਹਿਣਾ ਜਾਓ
1: ਜਾਓ ਤੁਸੀਂ
3: ਕਮ ਸੇ ਕਮ ਇਹਦਾ ਮਨ ਲੈਣਾ ਮੁੱਛਾਂ ਮਨਾ ਆਉਂਦੀ ਹਰੀਆਂ
0: ਜਨਾਨੀਆਂ ਦੇ ਪਹਿਲਾਂ ਆਉਂਦੇ ਹੁੰਦੇ ਸੀ ਨਾ, ਉਹ ਏਦਾਂ ਦੇ ਕੋਈ ਗੱਲ ਕਰਨ ਡਿਆ, ਕਹਿੰਦੇ ਜਿੰਨੇ ਜਨਾਨੀਆਂ ਦੀ ਦਾੜੀ ਤੇ ਵਾਲ ਆਉਂਦੇ ਉਹਨੇ, ਕਹਿੰਦਾ ਅੱਜ ਕੱਲ ਸਾਡੇ ਕੰਨਾਂ ਤੇ ਆ ਜਾਂਦੇ। ਹਾਂਜੀ
3: ਆਪਣਾ ਨਾ ਛੁੱਟੀਆਂ ਦੀ ਗੱਲ ਕਰ ਰਹੇ, ਮੈਨੂੰ ਲੱਗਦਾ ਆਪਣਾ ਨਾ ਮਤਲਬ ਉਹਦੇ ਲਈ ਤੁਹਾਨੂੰ ਲੌਂਗ ਬ੍ਰੇਕ ਦੀ ਜ਼ਰੂਰਤ ਨੀ ਵੈਸੇ। ਮੈਨੂੰ ਲੱਗਦਾ ਵੀ ਜਿਵੇਂ ਆਹ ਨਾ ਅਗਰ ਤੁਹਾਨੂੰ ਇੱਕ ਦਿਨ ਵੀ ਜਾਨੀ ਕੰਮ ਜਲਦੀ ਆ ਜਾਂਦਾ ਅਗਰ ਤੁਸੀਂ ਯਾਨੀ ਕੋਈ ਪਲੈਨ ਵਾਲਾ ਚਲਾ ਜੇ ਅੱਜ ਆਹੀ ਚੱਲ ਪੈਂਦੇ ਬਾਹਰ ਚੱਲ ਪੈ ਕਿਤੇ ਘੁੰਮ ਜਾਂਦੇ ਨੇ, ਮਤਲਬ ਉਹ ਵੀ ਇੱਕ ਤੁਹਾਡੇ ਲਈ ਬ੍ਰੇਕ ਹੋ ਗਈ
1: ਸਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ, ਸਾਨੂੰ ਵੱਡੀਆਂ ਖੁਸ਼ੀਆਂ ਚਾਹੀਦੀਆਂ ਨੇ। ਉਹ ਤਾਂ ਅਸੀਂ ਖਵਾਈਦੇ ਆ ਘਰ ਆਏ ਪ੍ਰਾਹੁਣਿਆਂ ਨੂੰ, ਆਪ ਤੇ ਆਪਾਂ ਚਮਚੇ ਨਾਲ ਹੀ ਖਾਈਦੇ ਆ।
0: ਜੇ ਕਿਤੇ ਲਾਲ ਜੀ ਵਾਲਾਂ ਦੀ ਸਬਜ਼ੀ ਬਣਦੀ ਹੋਵੇ ਨਾ ਤੇ ਸੋਤਾਂ ਵੀ ਵਾਰੇ ਨਾਰੇ ਹੋਣ ਸੋਖ ਜੀ,
1: ਰੋਜ਼ ਨਵੇਂ ਨਵੀਂ ਤਰ੍ਹਾਂ ਦੀ ਸਬਜ਼ੀ ਹੋਵੇ, ਅਲੱਗ ਅਲੱਗ ਰੰਗਾਂ ਦੀ ਸਬਜ਼ੀ।
0: ਅੱਜ ਸਿਕਰੀ ਸਾਂਬਰ ਬਣਿਆ
1: ਖਾਣੇ ਛੱਡੇ ਰਹਿਣ ਤੋਂ
3: ਬਾਅਦ ਬਲੈਕ ਚੌਮਿਨ ਬਣੀ, ਅੱਜ ਬਰਾਊਨ ਚੌਮਿਨ
1: ਬਣੀ। ਚੌਮਿਨ ਕਹਿਣਾ ਸੌਖਾ ਨਾ, ਪੋਹਾ ਕਹਿਣਾ ਔਖਾ।
0: ਅੱਜ ਕਰਲੀ ਨੂਡਲ ਬਣੇ ਆ
3: ਛੁੱਟੀਆਂ
1: ਤੋਂ ਆ ਕੇ ਮੇਰਾ ਵੀ ਪ੍ਰੋਸੈਸਿੰਗ ਸਲੋ ਹੋ ਗਿਆ
0: ਬਾਰੇ ਗੱਲ ਹੋਣ ਡੀ ਅੱਛਾ ਅੱਛਾ
3: ਮੈਂ ਕਿਹਾ ਇਹਨਾਂ ਨੂੰ ਕਹਿੰਦੇ ਜਿਹਨੇ ਅੰਬ ਮਹਿੰਗੇ ਹੋਣ ਦੇ ਆਪਣਾ ਦੂਜੇ ਨਾਮ ਮੈਂਗੋ
1: ਰੱਖਿਆ ਸਾਡਾ ਅੱਛਾ ਲਾਲ ਜੀ ਸਾਡਾ ਮੈਂਗੋ ਮੈਂਗੋ ਵਾਲੀ ਪੇਟੀ ਦੇ ਵਿੱਚ ਬੰਦ ਹੋ ਕੇ ਆਇਆ ਸੀ ਤਾਂ ਉਹਦਾ ਨਾਮ ਮੈਂਗੋ ਰੱਖਿਆ ਸੀ
0: ਅੱਛਾ ਅੱਛਾ ਅੱਛਾ
1: ਹਾਂ
0: ਗੁੱਡ ਗੁੱਡ ਗੁੱਡ ਗੁੱਡ ਤੇ ਟੀਵੀ ਵਾਲੇ ਡੱਬੇ ਚ ਹੁੰਦਾ ਤੇ ਸੈਮਸੰਗ ਰੱਖ ਲੈਣਾ
1: ਨਹੀਂ ਫੇ ਐਲਜੀ ਰੱਖ ਲੈਣਾ ਸੀ ਐਲਜੀ ਸੌਕਾ ਨਾ ਲਾਲ ਜੀ ਨੂੰ ਕਹਿਣਾ ਸੈਮਸੰਗ ਕਿੱਥੇ ਕਹਿੰਦੇ ਫਿਰਦੇ ਫੇਰ ਐਵੀ ਫੈਵੀ ਕਾਲ ਖਲਾਉਣਾ ਪੈਣਾ ਸੀ
0: ਸਹੀ ਗੱਲ
1: ਉਹਦੇ ਕਹਿੰਦਾ ਕਹਿੰਦਾ ਤੇਰੇ ਨਾਨਕੇ ਕਿੱਥੇ ਕਹਿੰਦਾ ਚੰਡੀਗੜ੍ਹ ਕਹਿੰਦਾ ਸਪੈਲਿੰਗ ਕੀ ਹੁੰਦੀ ਹੈ ਕਹਿੰਦਾ ਜੇ ਐਂਡ ਕੇ ਨਹੀਂ ਨਹੀਂ ਕਹਿੰਦਾ ਸੱਚ ਮੇਰੇ ਨਾਨਕੇ ਜੇ ਐਂਡ ਕੇ ਆ
0: ਹਾਂਜੀ
3: ਜੈਨਕੇ ਜਾਣਾ ਮੇਰੇ ਨਾ ਆਪਣਾ ਬ੍ਰਦਰ ਦੇ ਵਿਆਹ ਹੋਇਆ ਨਾ ਆਈ ਭਾਬੀ ਨਾ ਆਪਣੇ ਵਿਆਹ ਉਹ ਆਪਣਾ ਰੁੱਖ ਆਏ ਮੰਗਣੀ ਹੋਈ
0: ਆਏ ਸੀ ਕਹੋ ਆਏ ਸੀ
3: ਆਏ ਆ ਲਖਨਊ ਤੇ ਇਹਨਾਂ ਨਾ ਚਿੱਠੀ ਲਿਖਦੇ ਹੁੰਦੇ ਇੱਕ ਦੂਜੇ ਨੂੰ ਤੇ ਭਾਬੀ ਦਾ ਨਾਂ ਹੈ ਜਸਵਿੰਦਰ ਕੌਰ ਹਨਾ ਤੇ ਭਾਬੀ ਨੇ ਆਪਣਾ ਨਾ ਵੀ ਆਪਣਾ ਜਿਹੜਾ ਚਿੱਠੀ ਦੇਖੀ ਭਾਬੀ ਚਿੱਠੀ ਲਿਖਦੇ ਵੀਰ ਨੂੰ ਆਪਣਾ ਇਹਦਾ ਚਿੱਠੀ ਲਿਖਿਆ ਲਿਖਿਆ ਆਪ ਕੀ ਜੇ ਐਨ ਕੇ

0: ਵੀ ਮੈਂ ਛੁੱਟੀਆਂ ਕਰਾਂ ਬਾਈ ਆਪਣਾ ਨੀ ਸਹੀ ਗੱਲ ਹੈ ਮੈਂ ਸਾਡਾ ਏਦਾਂ ਹੀ ਜਾਂਦੇ ਵੀ ਤੁਸੀਂ ਅਗਰ ਵੀ ਇੱਕ ਦਿਨ ਦੀ ਬ੍ਰੇਕ ਹੋ ਜਾਏ ਆਪਣਾ ਉਹ ਵੀ ਤੁਹਾਡੇ ਲਈ ਬਹੁਤ ਆ ਜਾਣੀ ਹੈ ਵੀ ਤੁਸੀਂ ਥੋੜਾ ਰਿਲੈਕਸ ਫੀਲ ਕਰਦੇ ਹੋ
1: ਹਨਾ ਹਾਂ ਨਹੀਂ ਡਿਪੈਂਡ ਕਰਦਾ ਨਾ ਵੀ ਕਿੰਨਾ ਕੁ ਪ੍ਰੈਸ਼ਰ ਰਿਲੀਜ਼ ਕਰਨ ਦੀ ਲੋੜ ਹੈ ਕਿਸੇ ਵੇਲੇ ਤੁਸੀਂ ਮਤਲਬ ਛੋਟੀ ਜਿਹੀ ਛੁੱਟੀ ਜਿਹੜੀ ਆ ਹੁਣ ਵੈਸੇ ਤੇ ਕਹਿਣ ਨੂੰ ਤੇ ਤੁਹਾਡੇ ਕੋਲ ਹੁੰਦਾ ਹੀ ਆ ਵੀਕਐਂਡ ਦੋ ਨਹੀਂ ਤੇ ਇੱਕ ਦਿਨ ਹੁੰਦਾ ਜਾਂ ਅੱਧਾ ਦਿਨ ਹੁੰਦਾ ਪਰ ਡਿਪੈਂਡ ਕਰਦਾ ਵਾ ਵੀ ਉਹ ਚੀਜ਼ ਤੁਹਾਨੂੰ ਕਿੰਨਾ ਕੁ ਪ੍ਰੈਸ਼ਰ ਰਿਲੀਜ਼ ਦਿੰਦੀ
2: ਤੁਹਾਨੂੰ ਨਾ ਬਹਾਨੇ ਮਿਲ ਜਾਂਦੇ ਆ ਲਾਈਕ ਤੁਹਾਡਾ ਲੰਬਾ ਟ੍ਰਿਪ ਪਲਾਨ ਕਰਨੇ ਦੇ ਨਾ ਤੁਸੀਂ ਕਹਿੰਦੇ ਆ ਅੱਛਾ ਹੁਣ ਨਿਆਣੇ ਦੀਆਂ ਆਪਣੀਆਂ ਕਲਾਸਾਂ ਸ਼ੁਰੂ ਹੋ ਗਈਆਂ ਅਗਲੇ ਦੋ ਤਿੰਨ ਸਾਲ ਨਹੀਂ ਨਿਕਲ ਹੋਣਾ ਨਿਆਣਿਆਂ ਦਾ ਆਹ ਸ਼ੁਰੂ ਹੋ ਜਾਣਾ ਤੇ ਚਲੋ ਹੁਣ ਇਹ ਵੱਡਾ ਟ੍ਰਿਪ ਕਰ ਆਉਂਦੇ ਹਾਂ ਕਿਤੇ ਫਿਰ ਨੇੜੇ ਨੇੜੇ ਤਾਂ ਕਰਦੇ ਰਵਾਂਗੇ ਏਦਾਂ ਦੇ ਬਹਾਨੇ ਤੁਹਾਨੂੰ ਨਾ ਫਿਰ ਪੁਸ਼ ਕਰਦੇ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਕਰਨ ਤੁਹਾਡੇ ਘਰ 'ਚ ਇੱਦਾਂ ਦੀਆਂ ਗੱਲਾਂ ਹੋਣ ਲੱਗ ਜਾਣਾ ਨਾ ਇਹਦਾ ਮਤਲਬ ਸਮਝ ਲਓ ਕਿਸੇ ਦੇ ਕੀੜੇ ਲੜਦੇ ਉਹ ਨਾ ਮੈਂ ਕਹਿੰਦੀ ਇੰਨਾ ਏਦਾਂ ਗਰਾਊਂਡ ਬਣਦੀ ਨਾ ਤੁਹਾਨੂੰ ਪਹਿਲਾਂ ਸਮਝ ਨਹੀਂ ਲੱਗਦੀ ਵੀ ਇਹ ਕੀ ਪਲਾਨ ਕੀ ਚੱਲ ਰਿਹਾ ਘਰ ਦੇ ਵਿੱਚ ਸਾਜਿਸ਼ ਜਿਹੀ ਚੱਲਣੀ ਸ਼ੁਰੂ ਹੋ ਜਾਂਦੀ ਤੁਹਾਡੇ ਖਿਲਾਫ਼ ਫਿਰ ਮਤਲਬ ਆਉਂਦਾ ਅਸਲੀ ਗੱਲ ਬਾਹਰ ਵੀ ਅਸੀਂ ਏਦਾਂ ਸੋਚਦੇ
1: ਸ਼ੌਂਕ ਵੀ ਹੁੰਦਾ ਕਿ ਘੁੰਮਣ ਫਿਰਨ ਦਾ
2: ਜੀ
0: ਮੈਂ
1: ਵੀ ਰਿਅਲਾਈਜ਼ ਕੀਤਾ ਵੀ ਦਿਨ ਦੇ ਦਿਨ ਨਾ ਉਹ ਤੁਸੀਂ ਇੱਕ ਦਿਨ ਹੋਵੇ ਨਾ ਵਿੱਚ ਤੇ ਤੁਹਾਨੂੰ ਐਂ ਲੱਗਦਾ ਬਹੁਤ ਸੌਖੇ ਆ ਨਹੀਂ ਤੇ ਉਹ ਭਾਰ ਜਿਹੜਾ ਤੁਸੀਂ ਕੰਟੀਨਿਊ ਕਰ ਲੈਂਦੇ ਹੋ ਨਾ ਤੁਸੀਂ ਉਹ ਲੱਥਦਾ ਹੀ ਨੀ ਮੁੜ ਕੇ ਬੜਾ ਚਿਰ
0: ਵਾਪਸ
1: ਵੀ ਆਰਾਮ ਨਾਲ ਆਉਂਦੇ ਹੋ ਵਾਪਸ ਆਉਣਾ ਫੇਰ ਭੱਜ ਨੱਠ ਰਹਿੰਦੀ ਆ ਉਹ ਕੰਟੀਨਿਊ ਚੱਲਦੀ ਰਹਿੰਦੀ ਮੇਨ ਤੇ ਭੱਜ ਨੱਠ ਤੋਂ ਬ੍ਰੇਕ ਲੈਣੀ ਹੁੰਦੀ ਆਪਾਂ ਪਰ ਉਹ ਕੰਟੀਨਿਊ ਉਸੇ ਤਰ੍ਹਾਂ ਚੱਲਦੀ ਥੈਂਕ ਯੂ ਲਾਲ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ ਆ ਕੇ ਫਿਰ ਇੱਥੋਂ ਹੀ ਅੱਗੇ ਆਪਾਂ ਕੜੀ ਤੋਰਾਂਗੇ ਤੇ ਇੱਕ ਹੋਰ ਨਗਮਾ ਸੁਣਦੇ ਹਾਂ ਨਹੀਂ ਇਸ ਬਾਰ ਸੁਣਤੇ ਹੈ ਕਿਸ਼ੋਰ ਦਾ ਕੀ ਆਵਾਜ਼ ਮੇਰੇ ਮਹਿਬੂਬ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਇਸ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਸੁਪਨ
1: ਜੀ। ਬਿਲਕੁਲ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ ਕਿ ਹੋਲੀਡੇਜ਼ ਤੇ ਜਾਣਾ ਤੁਹਾਨੂੰ ਕਿਉਂ ਜ਼ਰੂਰੀ ਲੱਗਦਾ ਹੈ, ਜਾਂ ਫਿਰ ਸੱਚੀ ਹੋਲੀਡੇਜ਼ ਤੋਂ ਆ ਕੇ ਤੁਸੀਂ ਰਿਲੈਕਸ ਫੀਲ ਕਰਦੇ ਹਾਂ, ਜਾਂ ਹੋਰ ਭਾਰਾ ਜਾਂ ਥੱਕਿਆ ਥੱਕਿਆ ਤੁਸੀਂ ਮਹਿਸੂਸ ਕਰਦੇ ਹਾਂ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਆ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਤੁਸੀਂ ਸਾਡੇ ਨੰਬਰ 'ਤੇ ਕਾਲ ਕਰ ਸਕਦੇ ਹਾਂ 044-717-1674 ਦੇ ਉੱਪਰ। ਠੀਕ ਹੈ ਨਾ ਰਣਜੋਤ ਜੀ?
0: ਹਾਂਜੀ ਹਾਂਜੀ,
1: ਕਿਉਂਕਿ ਛੁੱਟੀਆਂ ਤੋਂ ਬਾਅਦ ਥੋੜਾ ਦਿਮਾਗ ਹੋਰ ਪਾਸੇ ਚੱਲਦਾ ਹੁੰਦਾ ਹੈ।
0: ਬਿਲਕੁਲ ਜੀ ਬਿਲਕੁਲ, ਉਹ ਨਾ ਹੋਵੇ ਤੁਸੀਂ ਆਪਣੇ ਭਲਾ
1: ਆਪਣੇ ਨੰਬਰ ਦੱਸ ਦਾ
0: ਆਪਣੇ ਸ਼ੋਰੂਮ ਦਾ ਨੰਬਰ ਦੱਸ ਜਾਓ ਤੁਸੀਂ। ਚਲੋ ਜੀ, ਸਾਡੇ ਕੋਲ ਥੋੜਾ ਜਿਹਾ ਸਮਾਂ ਬਚਿਆ ਪ੍ਰੋਗਰਾਮ ਦੇ ਵਿੱਚ, ਜੇ ਤੁਸੀਂ ਕਾਲ ਕਰਨੀ ਹੈ ਤੇ ਇੱਕ ਅੱਧਾ ਕਾਲਰ ਦੀ ਗੁੰਜਾਇਸ਼ ਹੋ ਸਕਦੀ ਆ, ਕਿਉਂਕਿ ਉਸ ਤੋਂ ਬਾਅਦ ਆਪਾਂ ਸ਼ਬਦਾਂ ਵੱਲ ਵੀ ਜਾਣਾ। ਅੱਜ ਸ਼ਬਦਾਂ ਵੱਲ ਵੀ ਨੀ ਕੋਈ ਆਇਆ ਹਾਂ
1: ਜੀ? ਬਿਲਕੁਲ, ਅੱਜ ਮੈਨੂੰ ਲੱਗਦਾ ਮੈਂ ਛੁੱਟੀਆਂ ਤੋਂ ਹੀ ਸਾਰੇ ਛੁੱਟੀਆਂ ਤੇ ਚਲੇ ਗਏ ਆ। ਇਹਦਾ ਤਾਂ ਨੀ ਲੱਗਦਾ ਮੈਂ
0: ਸਾਰੇ ਛੁੱਟੀ ਛੁੱਟੀ ਜੀ ਮਹਿਸੂਸ ਕਰਦੇ,
1: ਸਾਰੇ ਛੁੱਟੀ ਛੁੱਟੀ ਮਹਿਸੂਸ ਕਰਦੇ, ਪਰ ਹਜੇ ਤਾਂ ਛੁੱਟੀਆਂ ਹੋਣੀਆਂ ਬੜੀਆਂ ਛੁੱਟੀਆਂ
0: ਨਹੀਂ। ਅੱਜ ਤੋਂ ਸੁੱਕ ਜੀ ਇੱਕਦਮ ਫਰਕ ਪੈਂਦਾ ਨਾ, ਮੈਨੂੰ ਪਤਾ ਨੀ
1: ਵੈਦਰ ਦਾ।
0: ਨਹੀਂ ਆ ਇੱਕ ਘੰਟੇ ਵਾਲਾ ਵੈਦਰ ਵੀ ਨਾਲ ਹੀ ਆ ਗਿਆ, ਇੱਕ ਘੰਟਾ ਵੀ ਨਾਲ ਆ ਗਿਆ। ਉਸ ਤੋਂ ਬਾਅਦ ਚ ਜਿਹੜੀ ਮਨੋ ਨਾ ਮਨੋ ਥੋੜਾ ਟਾਈਮ ਲੱਗਦਾ ਵਾ, ਆਪਣਾ ਬੜੀਆਂ ਚੀਜ਼ਾਂ ਨਹੀਂ ਰਲਦੀਆਂ ਭੱਜ ਕੇ। ਖੈਰ ਆਪਾਂ ਕੀ ਲੈਣਾ, ਨਾ ਰਲ
1: ਨਹੀਂ, ਅਸੀਂ ਰਲਾਵਾਂਗੇ ਜੇ ਕੋਈ ਰਲਣਾ ਚਾਹੂਗਾ, ਅਸੀਂ ਫਟਾਫਟ ਤੈਨੂੰ ਗੱਡੀ ਚ ਚੜਾ ਲਾਂਗੇ ਨਾਲ ਨਾਲ, ਪਰ ਐ ਨਾ ਹੋਵੇ ਕਿ ਸਾਡਾ ਫਿਰ ਮੂਡ ਘਰ ਜਾਣ ਦਾ ਹੋਵੇ ਤੇ ਤੁਸੀਂ ਫਿਰ ਫੋਨ ਕਰੋ।
0: ਹਾਂ ਗੁਰਜੀਤ ਜੀ ਕਹਿੰਦੇ ਨੇ ਅਸੀਂ ਵੀ ਸੁੱਖ ਜੀ ਕਰਨੀਆਂ ਵਾ ਪ੍ਰੋਗਰਾਮ ਕਰਨਾ, ਸਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ
1: ਜੀ, ਓਕੇ,
0: ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿੱਦਾਂ ਜੂਆਂ ਲੀਖਾਂ
1: ਹੈ ਨਹੀਂ, ਚੌਲ ਬਣਾਉਣੇ ਰੋਟੀ ਦੀ ਜਗ੍ਹਾ।
0: ਅੱਛਾ, ਨਿੱਕੀਆਂ ਨਿੱਕੀਆਂ ਤਾਂ ਫਿਰ ਇਹੋ ਹੀ ਹੋਣਗੀਆਂ, ਲੀਖਾਂ ਤੱਖਾਂ ਜੁਆਂ ਤੋਂ ਪਰੇਸ਼ਾਨੀ।

0: ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਲੋੜ ਨੀ ਪੈਣੀ ਹੁਣ
1: ਮੈਂ ਏਦਾਂ ਕਹਿੰਦੀ ਹੁੰਦੀ ਆ ਮੈਂ ਕਹਿੰਦੀ ਨੀ ਸੱਸ ਦੀ ਨਜ਼ਰ ਤਾਂ ਮੈਂ ਸੁਧਾਰ ਲਈ ਆਪਣੀ ਦੀ ਸੁਧਰਦੀ ਮੈਂ ਤੋਂ ਸੁਧਾਰੀ ਉਹ ਵੀ ਨੀ ਹੁੰਦੀ ਉਹ ਵੀ ਮੈਂ
0: ਚਲੋ ਖੈਰ ਬੰਦੇ ਦੇ ਸਿਰਫ ਦਿਮਾਗ ਦੀ ਤਸੱਲੀ ਆ ਇੰਨੀ ਹੋ ਜੇ ਬੜੀ ਆ ਅੱਛਾ ਇੱਕ ਹੋਰ ਮੈਨੂੰ ਲੱਗਦਾ ਸੁੱਖ ਜੀ ਰੀਜ਼ਨ ਵਾਪਸ ਆਪਾਂ ਵਿਸ਼ੇ 'ਤੇ ਗੱਲ ਕਰੀਏ ਇੱਕ ਨਾ ਮੈਨੂੰ ਹੋਰ ਰੀਜ਼ਨ ਲੱਗਦਾ ਇਹ ਤੋਂ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਕਿ ਮਲਟੀਪਲ ਰੀਜ਼ਨ ਨੇ ਇਸ ਚੀਜ਼ ਦੇ ਇੱਕ ਮੈਨੂੰ ਇਹ ਲੱਗਦਾ ਵੀ ਪਹਿਲੀਆਂ ਦੇ ਵਿੱਚ ਨਾ ਜਾਂ ਫਿਰ ਹਾਲੇ ਵੀ ਕਈ ਹੈਗੇ ਨੇ ਹਾਲੇ ਵੀ ਜੀ ਜਾਂ ਹੋਣਗੇ ਪਹਿਲੀਆਂ ਦੇ ਵਿੱਚ ਨਾ ਪ੍ਰਾਹੁਣਚਾਰੀ ਜਿਹੜੀ ਸੀ ਸ਼ੌਂਕ ਸੀ
1: ਜੀ
0: ਮਤਲਬ ਪ੍ਰਾਹੁਣਾ ਰੱਬ ਸਮਾਨ ਹੀ ਵੀ ਕੋਈ ਘਰ ਆਉਂਦਾ ਵਾ ਤੇ ਉਹਨੂੰ ਆਪਾਂ ਬੜੇ ਚਾਅ ਦੇ ਨਾਲ ਵੈਲਕਮ ਕਰਦੇ ਹਾਂ ਭਾਵੇਂ ਉਹ ਦੱਸ ਕੇ ਆਉਂਦਾ ਸੀ ਭਾਵੇਂ ਉਹ ਬਿਨਾਂ ਦੱਸੇ ਆਉਂਦਾ ਸੀ ਬਹੁਤੀ ਵਾਰੀ ਤੇ ਬਿਨਾਂ ਦੱਸੇ ਆਉਂਦਾ
1: ਮੈਨੂੰ ਮਜ਼ਾ ਪਹਿਲਾਂ ਸਾਨੂੰ ਉਹਦੇ ਵਿੱਚ ਹੀ ਆਉਂਦਾ ਸੀ ਨਾ
0: ਹਨਾ ਕੋਈ ਬਿਨਾਂ ਦੱਸੇ ਆ ਗਿਆ
1: ਰੈਂਡਮ ਕੋਈ ਆ ਗਿਆ
0: ਹਾਂ ਪਰ ਹੁਣ ਤੁਸੀਂ ਵੇਖੋਗੇ ਕਿ ਆਪਾਂ ਸਾਰੇ ਹੀ ਲਗਭਗ ਜ਼ਿਆਦਾਤਰ ਆਪਾਂ ਭੱਜਣ ਲੱਗ ਪਏ ਹਾਂ ਵੀ ਹਾਏ ਕੋਈ ਆ ਗਿਆ ਘਰ ਹੁਣ ਉਹਦੇ ਲਈ ਫਾਰਮੈਲਿਟੀਜ਼ ਬੜੀਆਂ ਵੱਧ ਗਈਆਂ ਨੇ ਹਾਲੇ ਅਸੀਂ ਤਾਂ ਸਫਾਈ ਨਹੀਂ ਕੀਤੀ ਘਰ ਦੀ ਇਹ ਕਿੱਦਾਂ ਆ ਗਏ ਅਸੀਂ ਤਾਂ ਕੰਮ 'ਤੇ ਚੱਲੇ ਹਾਂ ਉੱਧਰੋਂ ਇਹ ਆ ਗਏ ਸਾਡੀ ਕੋਈ ਤਿਆਰੀ ਨਹੀਂ ਸੀ ਘਰ ਕੋਈ ਦਾਲ ਨਹੀਂ ਬਣੀ ਸਬਜ਼ੀ ਨਹੀਂ ਬਣੀ ਇਹ ਆ ਗਏ ਜਦਕਿ ਫੈਸਿਲਿਟੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਹਰ ਇੱਕ ਚੀਜ਼ ਆਸਾਨੀ ਦੇ ਨਾਲ ਅਵੇਲੇਬਲ ਹੋ ਸਕਦੀ ਹੈ ਪਰ ਸਾਡੇ ਵਿੱਚ ਇਹ ਮਾਦਾ ਘੱਟ ਗਿਆ ਪਹਿਲੀਆਂ ਦੇ ਵਿੱਚ ਨਿਆਣੇ ਤੁਹਾਡੇ ਜਿਹੜੇ ਜਾਂ ਆਪਾਂ ਕੀ ਕਰਦੇ ਹੁੰਦੇ ਹਾਂ ਆਪਾਂ ਛੁੱਟੀਆਂ ਦੇ ਵਿੱਚ ਨਾਨਕੇ ਚੱਲ ਗਏ ਭੂਆ ਕੋਲ ਚੱਲ ਗਏ ਹਨਾ ਇਹ ਤੁਹਾਡੀ ਆਊਟਿੰਗ ਸੀ ਤੇ ਹੁਣ ਉਹ ਚੀਜ਼ ਨਹੀਂ ਆ ਹੁਣ ਕੋਈ ਵੀ ਈਵਨ ਇੰਡੀਆ ਵੀ ਇੱਦਾਂ ਹੀ ਆ ਹੁਣ ਹੁਣ ਕੋਈ ਨਾਨਕੇ ਕੋਈ ਭੂਆ ਮਾਸੀ ਹੁਣ ਕੋਈ ਵੈਲਕਮਿੰਗ ਰਿਹਾ ਹੀ ਨਹੀਂ ਆ
1: ਬਿਲਕੁਲ
0: ਉਹਦੇ ਪਿੱਛੇ ਵੀ ਚਲੋ ਫਿਰ ਰੀਜ਼ਨ ਨੇ ਫਿਰ ਕਿਸੇ ਦਿਨ ਉਹਦੇ 'ਤੇ ਵੀ ਕਰ ਲਵਾਂਗੇ ਪਰ ਹੌਲੀ ਹੌਲੀ ਆਪਾਂ ਦੌੜ ਦੇ ਵਿੱਚ ਇਸ ਪਾਸੇ ਨੂੰ ਆ ਗਏ ਹਾਂ ਕਿਉਂਕਿ ਜਦੋਂ ਆਪਾਂ ਘਰਾਂ ਦੇ ਵਿੱਚ ਸਾਡੀ ਵੈਲਕਮਿੰਗ ਨੇਚਰ ਨਹੀਂ ਰਹੀ ਅਤੇ ਉਸ ਦੇ ਕਰਕੇ ਇੱਕ ਵੱਡਾ ਖਲਾਅ ਪੈਦਾ ਹੋਇਆ ਹੁਣ ਉਹ ਜੇ ਘਰ ਨਹੀਂ ਆਉਣਗੇ ਤੁਸੀਂ ਕਿਸੇ ਵੱਲ ਜਾਣਾ ਵਾ ਕਿਸੇ ਨੇ ਤੁਹਾਡੇ ਵੱਲ ਆਉਣਾ ਵਾ ਮੰਨ ਲਓ ਟੂ ਵੇ ਟ੍ਰੈਫਿਕ ਬੰਦ ਹੋ ਗਈ ਤੁਸੀਂ ਫਿਰ ਕਿੱਥੇ ਜਾਓਗੇ
1: ਬਿਲਕੁਲ
0: ਬਾਹਰ ਹੀ ਜਾਓਗੇ ਤੁਸੀਂ ਫਿਰ ਆਊਟਿੰਗ 'ਤੇ ਜਾਓਗੇ ਤੁਸੀਂ ਫਿਰ ਬਾਹਰ ਹੀ ਜਾ ਕੇ ਪੈਸੇ ਖਰਚੋਗੇ ਉਹਦੇ ਵਿੱਚ ਕੀ ਸੀ ਇੱਕ ਤਾਂ ਤੁਹਾਡੀ ਆਪਸੀ ਸਾਂਝ ਵੀ ਬੜੀ ਵੱਧਦੀ ਸੀ
1: ਜੀ
0: ਦੂਸਰਾ ਤੁਹਾਡਾ ਖਰਚਾ ਵੀ ਬਚਦਾ ਸੀ
1: ਜੀ ਬਿਲਕੁਲ
0: ਹੈ ਨਾ ਅਤੇ ਤੁਹਾਨੂੰ ਰਿਲੈਕਸੇਸ਼ਨ ਵੀ ਹੋ ਗਈ
1: ਜੀ
0: ਹੈ ਨਾ ਸਾਰਾ ਕੁਛ ਹੋ ਗਿਆ ਪਰ ਸਭ ਤੋਂ ਵੱਡਾ ਫਾਇਦਾ ਉਹਦਾ ਇਹ ਵੀ ਸੀ ਮੰਨ ਲਓ ਨਾਨਕੇ ਗਏ ਨਾਨਕੇ ਜਾਣ 'ਚ ਫਾਇਦਾ ਇਹ ਹੁੰਦਾ ਸੀ ਵੀ ਉਹ ਵੱਜ ਜਾਂਦਾ ਸੀ ਉਹਨੇ ਥੋੜ੍ਹੀ ਸਹੁਰੇ ਜਾ ਕੇ ਬਹਿਣਾ ਹੋਣਾ ਇੰਨੇ ਦਿਨ ਹੈ ਨਾ ਉਹ ਵੀ ਵੱਜ ਜਾਂਦਾ ਸੀ ਹੁਣ ਵਾਲੀ ਜਿਹੜੀ ਆਊਟਿੰਗ ਆ ਉਹਦੇ ਵਿੱਚ ਤੁਸੀਂ ਸਾਰਾ ਪਰਿਵਾਰ ਹੀ ਹੋ ਤੁਸੀਂ ਤੁਹਾਡਾ ਘਰ ਦਾ ਵੀ ਨਹੀਂ ਕੰਮ ਰੁਕਦਾ ਅਤੇ ਤੁਹਾਡੀਆਂ ਆਊਟਿੰਗ ਵੀ ਹੋ ਜਾਂਦੀਆਂ ਅਤੇ ਕਿਉਂਕਿ ਪਿਓ ਜ਼ਿਆਦਾਤਰ ਉਸ ਟਾਈਪ ਦੀ ਆਊਟਿੰਗ ਨਹੀਂ ਚਾਹੁੰਦੇ ਸੀ ਅੱਜ ਹੋ ਸਕਦਾ ਬੜੇ ਚਾਹੁੰਦੇ ਹੋਣ ਪਰ ਉਸ ਟਾਈਪ ਦੀ ਕਿਉਂਕਿ ਜਦੋਂ ਤੁਹਾਡਾ ਹੁਣ ਸਿਸਟਮ ਹੀ ਚੇਂਜ ਹੋ ਗਿਆ ਤਾਂ ਹੁਣ ਤੁਹਾਨੂੰ ਉਹਦੇ ਨਾਲ ਹੀ ਚੱਲਣਾ ਪੈਣਾ ਤੁਹਾਨੂੰ ਜਾਣਾ ਹੀ ਪੈਣਾ ਪਰ ਪਹਿਲੀਆਂ ਦੇ ਵਿੱਚ ਇਹ ਪੈਕੇਜ ਨਹੀਂ ਹੁੰਦਾ ਵੱਧ ਤੋਂ ਵੱਧ ਛੱਡ ਆਉਣਾ ਜਾ ਕੇ ਲੈਣ
1: ਵਾਲੇ
0: ਉਹ ਵੀ ਇੱਕ ਹੱਦ ਤੱਕ ਸੋ ਇਹ ਜਿਹੜੀ ਚੀਜ਼ ਬੰਦ ਹੋਈ ਨਾ ਪਰ ਹੁਣ ਹੁਣ ਦੇ ਸਮੇਂ ਦੇ ਵਿੱਚ ਵੀ ਉਹ ਤਾਂ ਚੀਜ਼ਾਂ ਹੂ ਬਹੂ ਨਹੀਂ ਹੋ ਸਕਦੀਆਂ ਪਰ ਇੱਕ ਜ਼ਰੂਰ ਹੋ ਸਕਦੀ ਆ ਕਿ ਅਸੀਂ ਥੋੜ੍ਹਾ ਜਿਹਾ ਆਪਣਾ ਮਾਦਾ ਕਾਇਮ ਰੱਖੀਏ ਥੋੜ੍ਹਾ ਵੈਲਕਮਿੰਗ ਹੋਈਏ ਇੱਕ ਦੂਸਰੇ ਦੇ ਲਈ ਜਦੋਂ ਮਰਜ਼ੀ ਜੀ ਆ ਜਦੋਂ ਮਰਜ਼ੀ ਕੋਈ ਆਵੇ ਜਾਵੇ ਹੁਣ ਤੇ ਸਾਨੂੰ ਇਹ ਵੀ ਹੋ ਜਾਂਦਾ ਵਾ ਵੀ ਐਨਫ ਨੋਟਿਸ ਦਵੇ ਅਗਲਾ
1: ਬਿਲਕੁਲ
0: ਹੈ ਨਾ ਜਦਕਿ ਜਿਹੜਾ ਅਚਨਚੇਤ ਜਾਣਾ ਅਤੇ ਅਚਨਚੇਤ ਕਿਸੇ ਦਾ ਆਉਣਾ ਉਹਦਾ ਇੱਕ ਅਲੱਗ ਹੀ ਰਸ ਆ
1: ਬਿਲਕੁਲ
0: ਸੋ ਉਹਦੇ ਲਈ ਫਿਰ ਇੱਕ ਬਾਕੀ ਤੁਹਾਡੀਆਂ ਜਿਹੜੀਆਂ ਸ਼ਰਤਾਂ ਨੇ ਉਹ ਤੁਹਾਨੂੰ ਆਪ ਪਹਿਲਾਂ ਹੀ ਫੁਲਫਿਲ ਕਰਨੀਆਂ ਪੈਣਗੀਆਂ ਵੀ ਸਾਫ਼ ਸਫਾਈ ਆਏ ਤੇ ਕਰਕੇ ਰੱਖੋ
1: ਬਿਲਕੁਲ
0: ਰਹੋ ਪ੍ਰਪੇਅਰ ਰਹਿਣਾ
1: ਜਾਂ ਫਿਰ ਇੱਦਾਂ ਹੋ ਜਾਓ ਕਿ ਓਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਲਾਈਕ ਮੈਂ ਹੁਣ ਨਾ ਜੇ ਮੈਂ ਕੰਮ ਕਰਦੀ ਹਾਂ ਮੈਂ ਮੇਰੇ ਘਰ ਕੋਈ ਵੀ ਆਵੇ ਕੋਈ ਵੀ ਜਾਵੇ ਮੈਂ ਕਹਿੰਦੀ ਹੁੰਦੀ ਹਾਂ ਕਿ ਓਕੇ ਠੀਕ ਆ ਜੇ ਤੁਸੀਂ ਦੱਸ ਕੇ ਆਏ ਆ ਫਿਰ ਸਾਰਾ ਕੁਛ ਪ੍ਰੋਵਾਈਡ ਹੋਊਗਾ ਲਾਈਕ ਕਿਉਂਕਿ ਮੇਰੇ ਕੋਲ ਟਾਈਮ ਆ ਸਾਰਿਆਂ ਨੂੰ ਪਤਾ ਵੀ ਆ ਕਿ ਮੇਰੇ ਕੋਲ ਕਿੰਨਾ ਕੁ ਕਿੱਦਾਂ ਮੈਂ ਕਰਦੀ ਹਾਂ ਨਾ ਅਤੇ ਜੇ ਤੁਸੀਂ ਬਿਨਾਂ ਦੱਸਿਆ ਆ ਬਿਲਕੁਲ ਆਓ ਆ ਜਾਓ ਮਿਲ ਕੇ ਬਣਾਉਂਦੇ ਹਾਂ ਅਤੇ ਇੱਦਾਂ ਦੀਆਂ ਫੈਮਿਲੀਜ਼ ਮੇਰੇ ਕੋਲ ਜ਼ਿਆਦਾ ਆ ਜਿਹੜੀਆਂ ਮੇਰੇ ਨਾਲ ਇੱਦਾਂ ਵਾਲੀਆਂ ਵਰਤਦੀਆਂ ਕਿ ਹਾਂ ਓਕੇ ਆ ਗਏ ਉਹਨਾਂ ਨੂੰ ਕੋਈ ਉਮੀਦ ਨਹੀਂ ਕਿ ਕੋਈ ਕੁਛ ਹੈਗਾ ਉਹਨਾਂ ਕਹਿਣਾ ਅੱਛਾ ਚਲੋ ਕਿ ਦਾਲ ਬਣਾ ਲਈਏ ਮੂੰਗੀ ਮਸਰਾਂ ਦੀ ਛੇਤੀ ਬਣ ਜਾਣੀ ਹਾਂ ਚੱਲ ਮੈਂ ਦਾਲ ਬਣਾਉਣੀ ਹੈ ਤੂੰ ਮਰਜ਼ੀ ਬਣਾ ਲਿਆਣੇ ਆਂਡੇ ਖਾ ਲੂਗੀ ਗੱਲ ਖਤਮ ਹਨਾ ਉਹ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਮੈਂ ਰਾਦਰ ਦੈਨ ਇੱਕ ਪਲੈਨਿੰਗ ਕਰੋ ਤੁਸੀਂ ਵੱਡੇ ਤੁੜਕੇ ਸ਼ਮਕੇ ਲਾਓ ਉਹਦੇ ਨਾਲ ਹਨਾ ਜਿਹੜੀਆਂ ਇੱਦਾਂ ਈਜ਼ੀ ਗੋਇੰਗ ਵਾਲੀਆਂ ਹੁੰਦੀਆਂ ਮੈਨੂੰ ਉਹਨਾਂ ਨਾਲ ਜ਼ਿਆਦਾ ਵਧੀਆ ਲੱਗਦਾ ਹੈ ਕਿ ਹਾਂ ਆ ਗਏ ਇੱਕ ਨੇ ਭਾਂਡੇ ਧੋਲੇ ਇੱਕ ਨੇ ਸੁਕਾ ਕੇ ਫਟਾਫਟ ਰੱਖ ਦਿੱਤੇ ਨਾ ਉਹਨੂੰ ਲੱਗਾ ਨਾ ਉਹਨੂੰ ਲੱਗਾ ਮੈਂ ਵੀ ਇੱਦਾਂ ਜਦੋਂ ਜਾਵਾਂ ਮੈਂ ਵੀ ਇੱਦਾਂ ਕਰਦੀ ਹਾਂ ਅਤੇ ਉਹਦੇ ਵਿੱਚ ਫਿਰ ਤੁਹਾਨੂੰ ਇੱਦਾਂ ਉਮੀਦ ਨਹੀਂ ਹੁੰਦੀ ਕੋਈ ਦੱਸ ਕੇ ਆਵੇ ਚਲ ਪਤਾ ਹੀ ਆ ਵੀ ਦੱਸ ਕੇ ਆਵੇ ਨਾ ਆਵੇ ਜੇ ਮੈਂ ਹਾਲੇ ਬਿਜ਼ੀ ਹਾਂ ਘੰਟਾ ਤਾਂ ਉਹਨੇ ਬੈਠੀ ਰਹਿਣਾ ਉਹਨੇ ਕਹਿਣਾ ਉਹਨੇ

0: और नहीं होना, उन्हें बह लाना, उन्हें गल्लां करी जानियां, है ना, बाकी जेड़े फैमिली मेंबर आ, कोई उम्मीद नहीं हैगी कि हां आके सज के साडे नाल ही बैठूगी,
1: को हस के तुहानू वेलकम करना
0: जी बिल्कुल,
1: ओदे नाल बड़ियां चीजां दा तुहाडा
0: घर दे विच इन्ने जी आ सुख दे नाल, कोई तां कोई वेला होगा जे सुख नहीं वेली हैगी तां
1: ਬੜੀਆਂ ਗੱਲਾਂ ਤੋਂ ਜਾਣ ਵਾਲੇ ਵੀ ਝੱਕਣ ਲੱਗ ਪਿਆ
0: ਬਿਲਕੁਲ,
1: ਤੇ ਜਿਹੜੇ ਸੱਦਣ ਵਾਲੇ ਉਹ ਵੀ ਨੱਕ ਨੂੰ ਵੱਟਣ ਲੱਗ ਪਿਆ, ਸੋ ਇਸ ਕਰਕੇ ਇੱਕ ਖਲਾ ਸਪੇਸ ਪੈਦਾ ਹੋ ਗਈ ਕਿ ਬਾਹਰ ਹੀ ਜਾਣਾ ਪੈਣਾ
0: ਬਿਲਕੁਲ,
1: ਤੁਹਾਡੇ ਕੋਲ ਆਪਸ਼ਨ ਨਹੀਂ ਆ, ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਜਦੋਂ ਇੱਕ ਚੀਜ਼ ਆਪਣੀ ਥਾਂ ਤੋਂ ਹਿਲਦੀ ਹੈ ਫਿਰ ਬਾਕੀ ਆਪੇ ਥਾਂ ਥਾਂ ਹੀ ਜਾਂਦੀਆਂ।
0: ਇੱਕ ਨਾ ਰੰਜੋਤ ਜੀ, ਇੱਕ ਮੈਨੂੰ ਲੱਗਦਾ ਇੱਕ ਹੋਰ ਰੀਜ਼ਨ ਆ, ਕਿਉਂਕਿ ਅਸੀਂ ਉੱਥੋਂ ਆਏ ਹਾਂ ਨੋਰਮਲ ਜਿਹੇ ਆਮ ਜਿਹੇ ਘਰਾਂ ਦੇ ਵਿੱਚੋਂ, ਨਾ ਸਾਨੂੰ ਸ਼ੌਂਕ ਹੋ ਗਏ, ਸਾਡੇ ਕੋਲ ਉਦੋਂ ਹੈ ਨਹੀਂ ਸੀਗਾ ਪੂਰਾ ਕਰਨ ਦਾ, ਹੁਣ ਸਾਨੂੰ ਲੱਗਦਾ ਆ ਕਿ ਪਰਮਾਤਮਾ ਨੇ ਅੱਛਾ ਸਾਨੂੰ ਦਿੱਤਾ ਆ, ਹੱਲ ਸਿਹਤ ਵੀ ਆ, ਕਰਨ ਜੋਗੇ ਵੀ ਆ, ਤੁਰਨ ਫਿਰਨ ਜੋਗੇ ਵੀ ਆ, ਤੇ ਇੱਕ ਪੁਆਇੰਟ ਤੇ ਆ ਕੇ ਜਦੋਂ ਬੱਚੇ ਇੰਨੇ ਕੁ ਵੱਡੇ ਹੋ ਜਾਂਦੇ ਆ, ਤੁਹਾਨੂੰ ਲੱਗਦਾ ਕਿ ਆਹੀ ਟਾਈਮ ਆ ਜਿਹੜਾ ਆਪਾਂ ਕਰ ਲਈਏ, ਹੈ ਨਾ, ਇਹੀ ਮੈਮਰੀਜ਼ ਆ, ਬਾਅਦ ਵਿੱਚ ਇਹਨਾਂ ਨੇ ਆਪਣੇ ਆਪਣੇ ਰਾਹ ਹੋ ਜਾਣਾ ਆ, ਲਾਈਕ ਇਨ ਦਾ ਸੈਂਸ ਉਹਨਾਂ ਦੇ ਵਿਆਹ ਹੋ ਜਾਣੇ ਆ ਬੱਚਿਆਂ ਦੇ, ਫਿਰ ਥੋੜ੍ਹੀ ਨਾ ਉਹਨਾਂ ਦੇ ਨਾਲ ਹਰੇਕ ਜਗ੍ਹਾ ਦੇ ਦੌੜੇ ਭੱਜੇ ਫਿਰਨਾ, ਜੇ ਘਰ ਨਹੀਂ ਆਪਾਂ ਲਾਈਕ ਮੰਨ ਲਓ ਉਹ ਸਕੂਲਾਂ 'ਚ ਆ, ਆਪਾਂ ਕੰਮਾਂ 'ਤੇ ਬਿਜ਼ੀ ਹਾਂ, ਰਾਤ ਨੂੰ ਰੋਟੀ ਖਾ ਕੇ ਉਨਾ ਕੁ ਟਾਈਮ ਆ ਸੌਣ ਦਾ, ਮੈਨੂੰ ਮੈਂ ਜੇ ਆਪਣੀ ਗੱਲ, ਮੈਨੂੰ ਲੱਗਦਾ ਹੁੰਦਾ ਕਿ ਓਕੇ 15 ਦਿਨ 24/7 ਤੁਸੀਂ ਇੱਕ ਦੂਜੇ ਦੇ ਨਾਲ ਆ, ਤੁਸੀਂ ਇੱਕ ਦੂਜੇ ਨੂੰ ਮਤਲਬ ਉਹ ਨਿੱਕੀਆਂ ਨਿੱਕੀਆਂ ਗੱਲਾਂ ਵੀ ਦੱਸਦੇ ਆ ਜਿਹੜੀਆਂ ਪਿਛਲੇ 6 ਮਹੀਨਿਆਂ ਦੀਆਂ ਤੁਸੀਂ ਦੱਸੀਆਂ ਨਹੀਂ ਹੈਗੀਆਂ, ਹੈ ਨਾ। ਇੱਥੇ ਨੋ ਡਾਊਟ ਇੱਕ ਹੁੰਦਾ ਆ ਅਵੇਲੇਬਲ ਹੋਣਾ, ਤੁਸੀਂ ਅਵੇਲੇਬਲ ਆ, ਤੁਸੀਂ ਉੱਥੇ ਹੈ ਨਹੀਂ ਗੇ, ਤੁਸੀਂ
1: ਤੁਹਾਡੀ
0: ਪ੍ਰੈਜੈਂਟੇਸ਼ਨ ਨਹੀਂ
1: ਹੈਗੀ, ਸਹੀ ਗੱਲ ਹੈ ਤੁਹਾਡੀ,
0: ਮੈਂ ਘਰੋਂ ਕੰਮ ਕਰਦੀ ਹਾਂ, ਮੈਂ 24 ਘੰਟੇ ਅਵੇਲੇਬਲ ਆ ਬੱਚਿਆਂ ਲਈ, ਪਰ ਪ੍ਰੈਜੈਂਟ ਨਹੀਂ ਹੈਗੀ,
1: ਹੋ ਕੇ ਵੀ ਨਹੀਂ ਆ,
0: ਹਾਂ ਬਿਲਕੁਲ,
1: ਤੁਸੀਂ ਬੱਚੇ ਤੁਹਾਡੇ ਘਰੇ ਨੇ ਪਰ ਤੁਸੀਂ ਬੱਚਿਆਂ ਦੇ ਨਾਲ ਹੋ ਕੇ ਵੀ ਬੱਚਿਆਂ ਨਾਲ ਨਹੀਂ,
0: ਬਿਲਕੁਲ ਬਿਲਕੁਲ, ਤੇ ਮੈਂ ਆਪਣੀਆਂ ਇਸ ਚੀਜ਼ ਨੂੰ ਮੈਂ ਐਗਰੀ ਕਰਦੀ, ਤੇ ਇਹਦੇ ਵਿੱਚ ਮੇਰੇ ਲਈ ਕੋਈ ਸ਼ਰਮ ਵੀ ਨਹੀਂ ਹੈਗੀ, ਕਿਉਂਕਿ ਜੇ ਮੈਂ 24 ਘੰਟੇ ਪ੍ਰੈਜੈਂਟ ਹੋ ਕੇ ਮਤਲਬ ਮੈਂ ਫਿਰ ਕੰਮ ਨਹੀਂ ਕਰ ਸਕਦੀ, ਫਿਰ ਮੈਂ ਉਹ ਵਾਲੀ ਲਾਈਫ ਸਟਾਈਲ ਚੂਜ਼ ਕਰੂੰਗੀ ਨਾ। ਉੱਥੇ ਜਾ ਕੇ ਤੁਸੀਂ ਹੈਗੇ ਆ, ਤੁਸੀਂ ਪ੍ਰੈਜੈਂਟ ਵੀ ਆ, ਅਵੇਲੇਬਲ ਵੀ ਆ, ਤੁਸੀਂ ਹੱਸ ਵੀ ਰਹੇ ਆ, ਡਾਂਟ ਵੀ ਰਹੇ ਆ, ਸਮਝਾ ਵੀ ਰਹੇ ਆ, ਸਾਰਾ ਕੁਛ ਕਰ ਰਹੇ ਆ, ਜਿਹੜਾ ਮੈਨੂੰ ਲੱਗਦਾ ਹੁੰਦਾ ਕਿ ਇਹ ਰਿਲੈਕਸਿੰਗ ਆ। ਤੇ ਇੱਕ ਮੇਰੀ ਮਜ਼ਾਕ, ਸਾਰੇ ਗੱਲ ਨੇ ਮੇਰੀ ਮਜ਼ਾਕ ਉਡਾਉਂਦੇ ਹੁੰਦੇ ਨਾ, ਜਿੱਦਾਂ ਆਪਾਂ ਸਾਨੂੰ ਆਦਤ ਆ ਜਦੋਂ ਵੀ ਅਸੀਂ ਕਹੀਏ ਆਪਾਂ ਨਾ, ਜਦੋਂ ਵੀ ਕਿਤੇ ਜਾਂਦੇ ਹਾਂ ਉਸ ਤੋਂ ਬਾਅਦ ਨਾ, ਜਦੋਂ ਲਾਸਟ 2 ਕੁ ਦਿਨ ਹੁੰਦੇ ਨਾ, ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ ਕਿ ਇੱਥੇ ਦੀ ਸਭ ਤੋਂ ਵਧੀਆ ਚੀਜ਼ ਕੀ ਲੱਗੀ, ਨਾ ਇੱਥੇ ਦੀ ਸਭ ਤੋਂ ਵਧੀਆ ਚੀਜ਼ ਕੀ ਲੱਗੀ, ਤੇ ਇੱਥੇ ਆਉਣਾ ਕਿਉਂ ਜ਼ਰੂਰੀ ਸੀ ਇਸ ਟ੍ਰਿਪ ਤੇ। ਲਾਈਕ ਜਿਹਨੇ ਵੀ ਪਲਾਨ ਕੀਤਾ ਹੁੰਦਾ ਉਹ ਫਿਰ ਦੱਸਦਾ ਆ ਕਿ ਜਿਹਨੇ ਚੂਜ਼ ਕੀਤਾ ਹੁੰਦਾ ਨਾ ਵੀ ਇੱਥੇ ਆਉਣਾ ਕਿਉਂ ਜ਼ਰੂਰੀ ਸੀ। ਤੇ ਮੇਰਾ ਹਰ ਵਾਰੀ ਇਹੀ ਹੁੰਦਾ ਕਿ ਹਾਂ ਹੋਲੀਡੇਜ਼ 'ਤੇ ਆਉਣਾ ਤਾਂ ਜ਼ਰੂਰੀ ਆ ਕਿਉਂਕਿ ਅਸੀਂ ਟੁਗੈਦਰ ਆ। ਇਸ ਵਾਰੀ ਹੋਇਆ ਵੀ ਇੱਦਾਂ ਸਾਰੇ, ਫਿਰ ਉਹੀ ਗੱਲ ਨਾ, ਰਾਤ ਨੂੰ ਅਸੀਂ ਬੈਠੇ ਸਾਰੇ ਜਣੇ ਅਤੇ ਸਾਰਿਆਂ ਨੇ ਗੱਲਾਂ ਕਰਦੇ ਕਿ ਓਕੇ ਕਿਉਂ ਜ਼ਰੂਰੀ ਸੀ ਨਾ, ਕਿਉਂ ਆਉਣਾ ਅਤੇ ਕਿੱਦਾਂ ਵੀ ਕੀ ਸਾਨੂੰ ਸਿੱਖਿਆ ਨਾ। ਮੈਂ ਕਿਹਾ ਮੇਰੇ ਲਈ ਤਾਂ ਸਾਰੇ ਜਿਹੜੇ 3 ਜਣੇ ਇਕੱਠੇ ਬੋਲੇ ਤਾਂ ਜ਼ਰੂਰੀ ਸੀ ਕਿਉਂਕਿ ਅਸੀਂ 3 ਜਣੇ 4 ਜਣੇ ਇਕੱਠੇ ਬੋਲੇ, ਉਹਨਾਂ ਨੂੰ ਰੱਟ ਗਿਆ ਆ ਮੇਰਾ ਡਾਇਲੋਗ, ਮੈਨੂੰ ਰੋਣਾ ਆ ਗਿਆ। ਮੈਂ ਕਿਹਾ ਇਹ ਡਾਇਲੋਗ ਨਹੀਂ ਹੈਗਾ ਜਾਂ ਇਹ ਉਹ ਨਹੀਂ, ਇਹ ਮੇਰੀਆਂ ਫੀਲਿੰਗਸ ਆ, ਤੁਸੀਂ ਮੈਨੂੰ ਹਰਟ ਕਰ ਰਹੇ ਹੁਣ ਇਹ ਗੱਲ ਕਹਿ ਕੇ, ਮੇਰੀਆਂ ਨੈਚੁਰਲ ਫੀਲਿੰਗਸ ਆ, ਫਿਰ ਜਾਂ ਫਿਰ ਮੈਂ ਵੀ ਇੱਦਾਂ ਕਰਦੀ ਹਾਂ, ਮੈਂ ਪੁੱਛਦੀ ਹਾਂ, ਮੈਂ ਦਿਮਾਗ 'ਚ ਘੋੜੇ ਦੜਾਉਂਦੀ, ਮੈਂ ਪੁੱਛਦੀ ਇੱਦਾਂ ਕਿ ਕੋਈ ਤੁਹਾਨੂੰ ਮੈਂ ਵਧੀਆ ਇੱਕ ਐਗਜ਼ਾਮਪਲ ਦੇਵਾਂ ਜੀ, ਇੱਥੇ ਆਹ ਵਧੀਆ ਸੀ, ਇੱਥੇ ਨੇਚਰ ਸੀ, ਨੇਚਰ ਤਾਂ ਮੈਂ ਕਿਹਾ ਉੱਥੇ ਆਪਣੇ ਘਰ ਕਰੀਕ ਦੇ ਉੱਤੇ, ਉੱਥੇ ਬਾਹਰ ਮੰਜਾ ਡਾਓ ਅਤੇ ਬੈਠੋ ਸਾਰਾ ਦਿਨ ਨੇਚਰ ਆ। ਅਤੇ ਮੈਂ ਕਿਹਾ ਮੇਰੇ ਲਈ ਜੋ ਮੈਨੂੰ ਵਧੀਆ ਲੱਗ ਰਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ, ਜੇ ਨਹੀਂ ਸੁਣਨਾ ਫਿਰ ਅਗਲੀ ਵਾਰੀ ਨਾ ਪੁੱਛਿਓ। ਤੇ ਉਹੀ ਮਤਲਬ ਅਲੱਗ ਅਲੱਗ ਬੰਦੇ ਦੇ ਲਈ ਅਲੱਗ ਅਲੱਗ ਜਿਹੜੀਆਂ ਆ ਉਹ ਜ਼ਰੂਰਤਾਂ ਹੋ ਸਕਦੀਆਂ ਹੋਲੀਡੇਜ਼ 'ਤੇ ਜਾਣ ਦੀਆਂ, ਅਤੇ ਵਾਪਸ ਆ ਕੇ ਉਹ ਕਿੱਦਾਂ ਫੀਲ ਕਰ ਰਹੇ ਉਹ ਵੀ ਅਲੱਗ ਅਲੱਗ ਹੋ ਸਕਦਾ ਹੈ।
1: ਨਹੀਂ ਨਹੀਂ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਆਪਾਂ ਵੇਖ ਕੇ ਇੱਕ ਦੂਜੇ ਵੱਲ
0: ਜੀ,
1: ਅਤੇ ਉਹ ਵੀ ਆਈ ਥਿੰਕ ਸਾਨੂੰ ਪ੍ਰਵੋਕ ਕਰਦਾ ਵਾ ਅੱਜ ਦੇ ਸਮੇਂ ਦੇ ਵਿੱਚ ਵੇਖੋ ਵੇਖੀ ਵਾਲਾ,
0: ਹਾਂ ਕਿ ਉਹ ਗਏ ਆ ਅਸੀਂ
1: ਪਰਿਵਾਰ ਦੇ ਵੀ ਕਲੋਜ਼ ਨਹੀਂ ਰਹੇ, ਪਰ ਅਦਰਵਾਈਜ਼ ਆਪਾਂ ਵਿਖਾਵੇ ਦੇ ਪ੍ਰਤੀ ਆਪਾਂ ਬਹੁਤ ਕਲੋਜ਼ ਆ ਕਿ ਉਹਨੇ ਆਪਣੇ ਪੇਜ ਤੇ ਕੀ ਪਾਇਆ, ਮੈਂ ਕੀ ਪਾਇਆ, ਉਹ ਸਾਰਾ ਕੁਛ ਉਹ ਬਹੁਤ ਕਲੋਜ਼ ਆ, ਉਹ ਦਿਖਦਾ, ਯਾਨੀ ਕਿ ਜੋ ਜੋ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਖਰਚੇ ਵਾਲੀਆਂ ਨੇ ਮੰਡੀ ਦੀਆਂ ਨੇ, ਉਹ ਸਾਰੀਆਂ ਤੁਹਾਨੂੰ ਇੱਕ ਦੂਸਰੇ ਦੀਆਂ ਦਿਖਦੀਆਂ, ਫਿਰ ਉੱਥੋਂ ਉਹ ਵੀ ਚੀਜ਼ ਤੁਹਾਨੂੰ ਉਹ ਕਰਦੀ ਆ ਵੀ
0: ਆਪਾਂ
1: ਵੀ ਜਾਈਏ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਸ਼ਾਇਦ ਘੁੰਮਣਾ ਫਿਰਨਾ ਪਸੰਦ ਕਰਦੇ ਹਾਂ, ਪਰ ਦੂਸਰੀ ਗੱਲ ਉਹੀ ਆ ਜਾਂਦੀ ਹੈ ਕਿ ਆਪਾਂ ਘੁੰਮ ਫਿਰ ਕੇ ਵੀ ਇੰਨਾ ਅਤੇ ਫਿਰ ਵੀ ਆਪਾਂ ਕਿਉਂ ਉਹੀ ਭਾਰ ਮਹਿਸੂਸ ਕਰਦੇ ਰਹਿੰਦੇ ਹਾਂ। ਹੁਣ ਇਹਨਾਂ ਸਾਰੇ ਪੁਆਇੰਟਸ ਨੂੰ ਆਪਾਂ ਜੇ ਆਪਾਂ ਦੁਬਾਰਾ ਤੋਂ ਗੋ ਥਰੂ ਹੋਈਏ, ਜੇ ਤੁਸੀਂ ਧਿਆਨ ਦੇ ਨਾਲ ਸੁਣੇ ਨੇ ਅਤੇ ਇਹਨਾਂ ਨੂੰ ਰਿਵਰਸ ਕਰ ਲਓ, ਕਿਉਂਕਿ ਇਹ ਤਾਂ ਹੋ ਗਏ ਵੀ ਸਾਡੇ ਕਾਰਨ ਹੈ ਨਾ, ਵੀ ਇਕੱਠੇ ਪਰਿਵਾਰ ਦੇ ਨਾਲ ਇੱਕ ਹੋ ਕੇ ਬਹਿਣਾ ਵਾ ਉਹ ਸਾਡਾ ਕਾਰਨ ਆ, ਕੋਈ ਛੁੱਟੀ ਤੋਂ ਥੋੜ੍ਹਾ ਜਿਹਾ ਔਫ ਲੈਣਾ ਵਾ ਇਹ ਸਾਡਾ ਕਾਰਨ ਆ, ਕੁਛ ਨਵਾਂ ਵੇਖਣਾ ਵਾ ਉਹ ਸਾਡਾ ਕਾਰਨ ਆ, ਕੁਛ ਐਕਸਾਈਟਮੈਂਟ ਆ ਸੋਸ਼ਲ ਮੀਡੀਆ ਤੋਂ ਵੇਖਿਆ ਦੂਸਰੇ ਨੂੰ ਵਿਖਾਉਣਾ ਉਹ ਸਾਡਾ ਕਾਰਨ ਆ, ਕਿਸੇ ਦਾ ਸ਼ੋਪਿੰਗ ਕਰਨਾ ਕਾਰਨ ਹੋ ਸਕਦਾ ਹੋਊਗਾ, ਫਨ ਕਰਨਾ ਵਾ ਹੈ ਨਾ ਉਹ ਸਾਡਾ ਕਾਰਨ, ਐਡਵੈਂਚਰ ਕਰਨਾ,
0: ਕੰਟਰੀ ਤੇ ਕਲਿੱਕ ਕਰਨਾ ਆ ਜਾਂ ਕੋਈ ਪਲੇਸ ਦੇ ਉੱਤੇ ਕਲਿੱਕ ਕਰਨਾ। ਫੋਰ ਐਗਜ਼ਾਮਪਲ ਮੈਂ ਕਹਾਂਗੀ ਓਕੇ ਅੱਛਾ ਮੈਂ ਗ੍ਰੇਟ ਓਸ਼ਨ ਰੋਡ ਜਾਣਾ ਆ, ਇਹ ਮੇਰੀ ਬਕਟ ਲਿਸਟ 'ਚ ਆ ਨਾ, ਮੈਂ ਫਲਾਨੀ ਜਗ੍ਹਾ 'ਤੇ ਜਾਣਾ ਆ, ਮੈਂ ਸਿਡਨੀ ਜਾਣਾ ਆ, ਮੈਂ ਉੱਥੇ ਬ੍ਰਿਜ 'ਤੇ ਜਾਣਾ ਆ, ਉਹ ਮੇਰੀ ਇੱਕ ਲਿਸਟ ਆ, ਮੈਂ ਉੱਥੇ ਟਿੱਕ ਕਰਨਾ, ਇਹ ਵੀ ਕਾਰਨ ਹੋ ਸਕਦਾ,
1: ਕਮਾਏ ਪੈਸੇ ਨੂੰ ਆਪਾਂ ਰੈਲਿਸ਼ ਕਰਨਾ ਵਾ ਹੈ ਨਾ, ਇਹ ਸਾਡਾ ਉਹ ਆ, ਪਰ ਇਹ ਸਭ ਕੁਛ ਨੂੰ ਜਦੋਂ ਤੁਸੀਂ ਰਿਵਰਸ ਕਰੋਗੇ ਤਾਂ ਤੁਹਾਨੂੰ ਉਹਦਾ ਆਨਸਰ ਮਿਲ ਜੂਗਾ, ਕਿਉਂਕਿ ਜੋ ਤੁਸੀਂ ਅਚੀਵ ਕਰਨ ਜਾਂਦੇ ਹੋ ਉਹ ਜੇ ਤੁਹਾਨੂੰ ਨਾ ਹੋਵੇ 100% ਤੁਹਾਡੇ ਅਕੋਰਡਿੰਗ ਤੇ ਫਿਰ ਉਹ ਚੋਂ ਨਿਰਾਸ਼ਾ ਨਿਕਲਦੀ ਹੈ। ਸੋ ਇੱਥੋਂ ਤੁਸੀਂ ਵੇਖਣਾ ਵੀ ਕਿਹੜਾ ਕਿਹੜਾ ਪੁਆਇੰਟ ਜਿਹੜਾ ਉਹ ਤੁਸੀਂ ਕੰਪਲੀਟ ਨਹੀਂ ਕਰ ਪਾਉਂਦੇ, ਫਿਰ ਉਹਦੇ ਚੋਂ ਉਸ ਤਰੀਕੇ ਦੇ ਨਾਲ ਤੁਹਾਨੂੰ ਨਿਰਾਸ਼ਾ ਫਿਰ ਹੱਥ ਲੱਗਦੀ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਆਪਾਂ ਲੈ ਲੈਂਦੇ, ਜਦੋਂ ਬਹੁਤ ਬੜੀ ਮੈਂ ਕਹੂੰਗਾ ਵੀ ਸਾਡੇ ਸਮਾਜ ਦੀ ਕੌੜੀ ਸੱਚਾਈ ਅੱਜ ਦੀ ਡੇਟ ਦੇ ਵਿੱਚ, ਜਦੋਂ ਕੋਈ ਡਬਲ ਤੋਂ ਸਿੰਗਲ ਹੁੰਦਾ, ਤੁਸੀਂ ਆਸ ਪਾਸ ਤੁਸੀਂ ਸੋਸ਼ਲ ਮੀਡੀਆ 'ਤੇ ਵਹਿੰਦੇ ਰਹਿੰਦੇ ਹੋ, ਆਪਣੇ ਘਰਾਂ 'ਚ ਆਪਣੇ ਸਾਂਝਾਂ ਸਿਆਣਾ 'ਚ ਵਹਿੰਦੇ ਰਹਿੰਦੇ ਹੋ, ਜਦੋਂ ਤਲਾਕ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ, ਅਤੇ ਤੁਸੀਂ ਵੇਖੋਗੇ ਉਹ ਜਿਹੜੇ ਜੋੜੇ ਨੇ ਚਾਹੇ ਉਹ ਮਰਦ ਹੈ ਚਾਹੇ ਔਰਤ ਆ, ਤੁਸੀਂ ਵੇਖੋ ਕਿੱਡੀ ਤਸੱਲੀ ਕਰਾਉਂਦੇ ਘੁੰਮਣ ਫਿਰਨ ਵਾਲੀ। ਸੋ ਇੱਥੋਂ ਇੱਕ ਚੀਜ਼ ਤੁਹਾਨੂੰ ਪਤਾ ਲੱਗਦੀ ਆ ਵੀ ਉਹ ਇੱਕ ਬੰਦਿਸ਼ ਸ਼ਾਇਦ ਮਹਿਸੂਸ ਕਰ ਰਹੀ ਵੀ ਪਤਾ ਨਹੀਂ ਸਾਨੂੰ ਕਿਹੜੀ ਚੀਜ਼ ਰੋਕ ਰਹੀ ਆ ਹੈ ਨਾ ਇੱਕ ਦੂਸਰੇ ਦੀ। ਸੋ ਇਹ ਇੱਥੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਉਹ ਬਹੁਤ ਜ਼ਰੂਰੀ ਆ, ਇੱਕ ਮੱਧ ਮਾਰਗ ਬੜਾ ਜ਼ਰੂਰੀ ਹੈ ਬੁੱਧ ਵਾਲਾ ਵੀ ਹਰ ਥਾਂ ਦੇ ਉੱਤੇ ਕੰਪਲੀਟ ਬੰਦਿਸ਼ ਜਾਂ ਜ਼ਿਆਦਾ ਬੰਦਿਸ਼ ਵੀ ਮਾਰਦੀ ਆ ਅਤੇ ਆਜ਼ਾਦੀ ਵੀ ਮਾਰਦੀ। ਤੁਸੀਂ ਆਜ਼ਾਦ ਹੋ ਕੇ ਵੀ ਹੁਣ ਅਸੀਂ ਆਜ਼ਾਦ ਹੋ ਗਏ ਹੁਣ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਾਂਗੇ, ਉਹ ਵੀ ਤੁਹਾਨੂੰ ਮਾਰਦਾ ਅਤੇ ਬਹੁਤ ਜ਼ਿਆਦਾ ਬੰਦਿਸ਼ ਮਾਰਦੀ। ਹਾਂ ਤੁਹਾਨੂੰ ਜੀ ਕਰਦਾ ਵਾ ਅਤੇ ਇੱਕ ਦੂਸਰੇ ਨਾਲ ਮਿਊਚੁਅਲੀ ਉਹ ਚੀਜ਼ਾਂ ਹੋ ਸਕਦੀਆਂ ਨੇ। ਸੋ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਆਪਾਂ ਕਿੰਨਾ ਕੁ ਆਪਾਂ ਇਕੱਠੇ ਰਹਿਣਾ ਚਾਹੁੰਦੇ ਹਾਂ। ਇੱਕ ਪਾਸੇ ਆਪਾਂ ਕਹਿੰਦੇ ਤਾਂ ਹੈਗੇ ਹਾਂ ਵੀ ਆਪਾਂ ਇਕੱਠੇ ਟਾਈਮ ਸਪੈਂਡ ਕਰਨਾ, ਅਸੀਂ ਤਾਂ ਘੁੰਮਣ ਜਾਂਦੇ ਹਾਂ, ਪਰ ਦੂਸਰੇ ਪਾਸੇ ਤੁਸੀਂ ਇਹਦੇ ਵਿੱਚੋਂ ਇਹ ਵੀ ਵੇਖੋ ਵੀ ਜਦੋਂ ਬੰਦਾ ਇਕੱਲਾ ਹੋ ਜਾਂਦਾ ਉਦੋਂ ਕਿਉਂ ਬਹੁਤ ਜ਼ਿਆਦਾ ਘੁੰਮਣ ਫਿਰਨ ਦੀ ਕੋਸ਼ਿਸ਼ ਕਰਦਾ। ਸੋ ਉੱਥੇ ਹੋਰ ਐਂਗਲ ਕਈ ਖੁੱਲ੍ਹ ਜਾਂਦੇ ਜਿਹੜੇ ਸਾਨੂੰ ਹਾਲੇ ਨਹੀਂ ਖੋਲ੍ਹਣ ਦੀ ਲੋੜ, ਪਰ ਮੁੱਖ ਦੀ ਗੱਲ ਇਹ ਕਿ ਆਪਾਂ ਜਿਹੜੀਆਂ ਜਦੋਂ ਵੀ ਆਪਾਂ ਕਿਤੇ ਛੁੱਟੀਆਂ ਤੋਂ ਆਉਂਦੇ ਹਾਂ ਜਾਂ ਘੁੰਮ ਫਿਰ ਕੇ ਆਉਂਦੇ ਹਾਂ ਤਾਂ ਆਪਾਂ ਕੁਛ ਨਾ ਕੁਛ ਅਨੈਲਿਸਿਸ ਕਰਕੇ ਅਗਲੀ ਵਾਰੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਵੋਇਡ ਕਰਨ ਦੀ ਕੋਸ਼ਿਸ਼ ਕਰੀਏ। ਜਿੱਦਾਂ ਲਾਲ ਜੀ ਨੇ ਦੱਸਿਆ ਇੱਕ ਪੁਆਇੰਟ ਕਿ ਆਪਾਂ ਇੱਕ ਦਿਨ ਪਹਿਲਾਂ ਆ ਜਾਈਏ, ਹੈ ਨਾ, ਜਦੋਂ ਆਪਾਂ ਗੱਲ ਕੀਤੀ ਕਿ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਉੱਥੋਂ ਬਾਰੇ ਤਿਆਰੀ ਕਰਕੇ ਜਾਈਏ, ਉੱਥੋਂ ਬਾਰੇ ਜਾਣ ਕੇ ਜਾਈਏ।
0: ਬਿਲਕੁਲ, ਇਹ ਬਹੁਤ ਜ਼ਰੂਰੀ ਹੈ, ਸਪੈਸ਼ਲੀ ਜੇ ਤੁਸੀਂ ਲੈਂਗੁਏਜ ਡਿਫਰੈਂਟ ਲੈਂਗੁਏਜ ਵਾਲੀ ਕੰਟਰੀਜ਼ ਚੱਲੇ ਆ, ਉੱਥੇ ਬਾਰੇ ਉਹਨਾਂ ਦੇ ਬੇਸਿਕ ਰੂਲਸ ਨੂੰ ਜਾਣ ਕੇ ਜਾਓ, ਰਾਦਰ ਦੈਨ ਕਿ ਤੁਸੀਂ ਉੱਥੇ ਜਾ ਕੇ ਸ਼ਰਮ ਮਹਿਸੂਸ ਕਰੋ।
1: ਥੋੜ੍ਹਾ ਜਿਹਾ ਸਟੈਮਿਨਾ ਬਣਾ ਕੇ ਜਾਈਏ,
0: ਬਿਲਕੁਲ,
1: ਹੈ ਨਾ, ਥੋੜ੍ਹੀ ਜਿਹੀ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਸਹਿਮਤੀ ਬਣਾ ਕੇ ਜਾਈਏ, ਹੈ ਨਾ, ਵੀ ਇਹ ਨਹੀਂ ਵੀ ਇੱਕ ਜਣਾ ਜਿਹੜਾ ਉਹ ਬਿਲਕੁਲ ਹੀ ਨਹੀਂ
0: ਚਾਹ ਰਿਹਾ, ਦੂਜਾ
1: ਅਤੇ ਦੂਸਰਾ ਜਿਹੜਾ ਵਾ ਉਹ ਆਪਾਂ ਧੱਕੇ ਦੇ ਨਾਲ ਹੀ ਕਹਿੰਦੇ ਵੀ ਨਹੀਂ ਨਹੀਂ ਇੱਦਾਂ ਹੀ ਇੱਦਾਂ ਹੀ ਅਤੇ ਇੱਦਾਂ ਹੀ ਆ, ਹੈ ਨਾ, ਜਦਕਿ ਹੁੰਦਾ ਨਹੀਂ ਆ, ਪਰ ਹੋਊਗਾ ਵੀ ਕਈਆਂ 'ਚ ਤਾਂ ਮੈਨੂੰ ਚੇਤਾ ਭੁੱਲ ਗਿਆ ਸੀ ਅੰਮ੍ਰਿਤ ਭੈਣ ਜੀ ਹੋਲਡ 'ਤੇ ਨੇ, ਅਤੇ ਹਾਂਜੀ ਭੈਣ ਜੀ ਤੁਸੀਂ ਆਉਂਦੇ ਰਹੋ, ਤੁਸੀਂ ਰਹਿ ਚੱਲੇ ਸੀ ਫਿਰ। ਹੈਲੋ, ਹਾਂਜੀ ਹਾਂਜੀ, ਤੁਸੀਂ ਫਿਰ ਰਹਿ ਚੱਲੇ ਸੀ ਅੱਜ, ਪਤਾ ਨਹੀਂ ਕਿਉਂ ਤੁਹਾਡਾ ਪਤਾ ਹੀ ਨਹੀਂ ਲੱਗਦਾ।
0: ਸੋਰੀ
2: ਸੁੱਖ ਜੀ, ਅਸੀਂ 4 ਕ੍ਰੋਸ ਕਰ ਗਏ ਪਰ ਸਾਡੀ ਮੈਮੋਰੀ ਚੱਲਦੀ ਹੈ, ਬੰਦਿਆਂ ਦੀ ਨਹੀਂ ਚੱਲਦੀ ਅੱਜ ਜਾਂ ਤਾਂ ਵੀਰ ਜੀ ਨੇ।
1: ਸਿਰ ਪਾਉਣੀ ਗੱਲ
0: ਫਿਰ
1: ਦੂਜੇ ਚ ਪੂਰੀ ਮੁਹਾਰਤ ਹੁੰਦੀ
0: ਤੁਸੀਂ ਭੁੱਲਦੇ ਹਾਂ ਅਸੀਂ ਫੋਗ ਹੁੰਦੇ ਹਾਂ ਤੁਸੀਂ ਭੁੱਲਦੇ ਹਾਂ ਗੱਲਾਂ ਅਸੀਂ ਸਿਰਫ ਫੋਗ ਹੁੰਦੇ ਹਾਂ ਨਾ ਭੈਣ ਜੀ
2: ਹੋਰ ਕੀ ਮੈਂ ਕਹਿ ਤਾਂ ਰਹੀ ਹਾਂ ਅੱਜ ਤਾਂ ਗੌਤਮ ਵੀਰ ਜੀ ਸ਼ਰੇਆਮ ਕਹਿ ਕੇ ਗਏ ਬੰਦਿਆਂ ਚ ਜਿਆਦਾ ਪ੍ਰੋਬਲਮ ਹੈ
0: ਹਾਂ ਉਹਨਾਂ ਨੇ ਵੀ ਇਹ ਫੈਕਟ ਸ਼ੇਅਰ ਕਰਤਾ ਕਿ ਬੰਦਿਆਂ ਚ ਜਿਆਦਾ ਪ੍ਰੋਬਲਮ ਹੈ
1: ਗੌਤਮ ਜੀ ਤੇ ਅੱਜ ਤੁਸੀਂ ਸੁਣਿਆ ਮੈਨੂੰ ਤਾਂ ਬਹੁਤ ਪਹਿਲਾਂ ਦਾ ਪਤਾ ਇੱਕ ਨਵੀਂ ਗੱਲ ਦੱਸ
0: ਕੋਈ ਨਵੀਂ ਗੱਲ ਨਹੀਂ
2: ਹੋਰ ਸੁੱਕ ਜੀ ਟੂਰ ਕਿੱਦਾਂ ਦਾ ਰਿਹਾ ਜਾਪਾਨ ਦਾ ਤੁਹਾਡਾ
0: ਬਹੁਤ ਵਧੀਆ ਭੈਣ ਜੀ ਬਹੁਤ ਮਜ਼ੇਦਾਰ
1: ਉਹਦੇ ਲਈ ਮੈਂ ਨੰਬਰ ਤੁਹਾਨੂੰ ਦੇਣਾ ਤੁਸੀਂ ਆਪਸ ਚ ਕਰਿਓ ਬੀਬੀਆਂ ਦੀ ਲੰਮੀ ਚੱਲ ਜਾਂਦੀ ਹੁੰਦੀ ਆ
0: ਤੁਹਾਨੂੰ ਕਿਸੇ ਨੇ ਕਿਹਾ ਵੀ ਇਕੱਲੀਆਂ ਆਪਣੇ ਮਾਰਦੀ ਰਹਿੰਦੀ ਤੁਹਾਨੂੰ ਬੋਲਣ ਨਹੀਂ ਦਿੰਦੀਆਂ
1: ਅਤੇ ਕਹਿਣ ਦੀ ਲੋੜ ਹੈ ਦੱਸ ਇਹ ਵੀ ਹੁਣ ਖਬਰਾਂ ਚ ਆਊਗਾ ਤੇ ਮੰਨੋਗੀਆਂ ਮੈਂ ਹੁਣ ਮੈਂ ਹਿਸਾਬ ਲਾਇਆ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਆ ਨਾ ਤੁਹਾਨੂੰ ਉਹ ਮੈਂ ਗੌਤਮ ਜੀ ਨੂੰ ਕਹਿਦਾ ਕਰਨਾ ਵੀ ਆਹ ਖਬਰਾਂ ਚ ਪੜ੍ਹ ਦਿਓ ਬਈ
0: ਅਸੀਂ ਉਲਟਾ ਕਰਕੇ ਤੁਹਾਨੂੰ ਦੱਸ ਦਿਆਂਗੇ ਗੱਲ
2: ਵੀਰ ਜੀ ਦਾ ਖਬਰਾਂ ਵੀ ਅੱਜ ਕੱਲ ਇੱਦਾਂ ਸਟਾਰਟ ਕਰਦੇ ਆ ਪਤਾ ਨੀ ਲੱਗਾ ਕੋਈ ਧਮਾਕੇਦਾਰ ਖਬਰਾਂ ਵਾਲੀ ਆ ਅੱਜ ਜਿੱਦਾਂ ਨਿਊਜ਼ ਸ਼ੁਰੂ ਕੀਤੀ ਨਾ ਵੀਰ ਜੀ ਨੇ ਵੀ ਇਹ ਮਗਲ ਹੈ ਬਈ ਕਿਤੇ ਕੋਈ ਹੋ ਗਿਆ ਪੰਗਾ ਪੈ ਗਿਆ ਜਿੱਦਾਂ ਫਿਰ ਜੀ ਕਰਮ ਕਰਨ ਸ਼ੁਰੂ ਕਰਦੇ
1: ਬੰਨ ਕੇ ਬਹਾ ਲੈਂਦੇ ਕਿ ਨਹੀਂ
2: ਸਹੀ ਸਹੀ
0: ਰਾਕਟ ਵਾਂਗੂ ਛੱਡਦੇ ਖਬਰਾਂ
2: ਕਿਲਣੇ ਦਾ ਤਰੀਕਾ ਆ ਗਿਆ ਵੀਰ ਜੀ ਨੂੰ ਕਿੱਦਾਂ ਤਰੀਕਾ ਉਹ ਕਰਨਾ
0: ਦੇਖ ਲਓ ਚਲੋ ਕੀਲਣ ਤੋਂ ਬਾਅਦ ਹੁਣ ਕਲੀ ਦੱਸੋ
1: ਹਾਂਜੀ
2: ਹਾਂ ਕਲੀ ਕਲੀ ਕਲੀ ਹੁੰਦੀ ਹੈ ਇੱਕ ਤਾਂ ਜਿਹੜੇ ਆਪਾਂ ਦੁਬਾਰਾ ਤੇ ਕਰਦੇ ਨਾ
0: ਜੀ
2: ਚੂਨਾ ਉਹਨੂੰ ਕਹਿ ਦਿੰਦੇ ਆ ਤੇ ਇੱਕ ਕਲੀ ਹੁੰਦੀ ਫੁੱਲ ਦੀ ਜਿਹੜੀ ਸੱਤੇ ਪਹਿਲਾਂ ਫੁੱਲ ਕਲੀ ਬਣ ਕੇ ਫਿਰ ਫੁੱਲ ਖਿਲਦਾ ਇੱਕ ਆਪਾਂ ਸੂਟਾਂ ਦੀ ਜਿਹੜੀਆਂ ਕਲੀਆਂ ਪੈਂਦੀਆਂ ਮਤਲਬ ਕੁੜਤਿਆਂ ਚ ਹੀ ਪੈ ਜਾਂਦੀਆਂ ਹੈ ਨਾ ਕਲੀਦਾਰ ਕੁੜਤਾ ਉਹਦੇ ਉਹਨੂੰ ਕਹਿ ਦਿੰਦੇ ਕਲੀ ਫਿਰ ਕਲੀਚੜੀਆਂ ਹੁੰਦੀਆਂ ਜਿਹੜਾ ਆਪਣਾ ਸਾਲੀਆਂ ਵਾਸਤੇ ਲੈ ਕੇ ਜਾਂਦੇ ਜਵਾਈ ਵਿਆਹ ਦੇ ਟਾਈਮ ਕਲੀਚੜੀਆਂ ਉਹਨੂੰ ਕਹਿੰਦੇ ਨੇ ਛੋਟੀ ਛੋਟੀ ਚਾਂਦੀ
0: ਜੀਜਾ ਜਵਾਈ ਨੇ
2: ਹਾਂ ਜੀਜਾ ਕਸੂਨ ਜਿਹੜਾ ਹੁੰਦਾ ਜਿਹੜਾ ਕੋਈ ਵਿਅਕਤੀ ਮਤਲਬ ਘਟੀਆ ਕਿਸਮ ਦਾ ਇਨਸਾਨ ਮਤਲਬ ਥਿੰਕਿੰਗ ਅਜੀਬ ਜੀ ਹੁੰਦੀ ਆ ਉਹਨੂੰ ਕਹਿ ਦਿੰਦੇ ਆ
1: ਕੋਈ ਐਗਜ਼ਾਮਪਲ ਦਿਓ
0: ਕਿਸੇ ਇਨਸਾਨ ਦੀ ਐਗਜ਼ਾਮਪਲ ਦੋ ਜਿਹਨੂੰ ਅਸੀਂ ਵੀ ਜਾਣਦੇ ਹੋਈਏ
2: ਕਵਚ ਹੁੰਦਾ ਮਤਲਬ ਲੋਹੇ ਦੀ ਸ਼ੀਲਡ ਜਿੱਦਾਂ ਆਪਣੀ ਪ੍ਰੋਟੈਕਸ਼ਨ ਵਾਸਤੇ ਪਾਉਂਦੇ ਸੀ ਪਹਿਲਾਂ ਮਤਲਬ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਪਾਉਣ ਵਾਲੀ ਚੀਜ਼ ਨਾ ਉਹਨੂੰ ਕਹਿ ਦਿੰਦੇ ਕਵਚ ਤੇ ਉਹਦੇ ਬਾਅਦ ਨੈਕਸਟ ਕਿਹੜਾ ਸੀ
0: ਕਾਲ
2: ਕਾਲ ਹੁੰਦਾ ਕਾਲ ਦਾ ਨੀ ਪਤਾ ਮੈਨੂੰ
0: ਕਾਲ ਦਾ ਨੀ ਪਤਾ
2: ਨਹੀਂ
0: ਕਿੰਨੀ ਕਿਸਮ ਦੇ ਕਾਲ ਪੜ੍ਹੇ ਆ ਤੁਸੀਂ
2: ਅੱਛਾ ਭੂਤ ਕਾਲ ਅਲੱਗ ਅਲੱਗ ਟਾਈਮਸ ਹੈ ਨਾ ਉਹਨੂੰ ਕਹਿ ਦਿੰਦੇ
0: ਮੈਂ ਕਿਹਾ ਸਮਾਂ ਆਈ ਆ ਮੈਂ ਦੱਸਾਂ ਮੈਂ ਇਹਨਾਂ ਦੇ ਤੋਂ ਹੀ ਦੁਆਸ ਦਸਾ ਦਿੰਦੀ ਆ ਕਲੂ ਦੋ
2: ਜਿਹੜੀ
1: ਕਲੂ ਕਾਲ ਤੇ ਕਾਲੇ ਕਾਲੇ ਤੇ ਕਾਲ ਜਿਹੜੀ ਇੱਕ ਤੁਸੀਂ ਕੀਤੀ ਹੈ
2: ਕੋਹਣੀ ਨੀ ਪਤਾ ਫਿਰ ਮੈਨੂੰ
0: ਜੀ
2: ਫਿਰ ਕੋਕੜੂ ਹੁੰਦੇ ਜਿਹੜੇ ਜਿਹੜੇ ਦਾਲ ਚ ਮਤਲਬ ਜਿਹੜੇ ਨਹੀਂ ਗਲਣ ਵਾਲੇ ਹੁੰਦੇ ਨਾ ਕਣ
0: ਜੀ
2: ਉਹਨੂੰ ਕਹਿ ਦਿੰਦੇ ਕੁੱਕੜੂ ਜਿਹੜੇ ਹਾਰਡ ਹੁੰਦੇ ਕਾਫੀ ਚਾਹੇ ਜਿੰਨਾ ਮਰਜ਼ੀ ਭਿਓ ਲੋ ਜਾਂ ਕਰ ਦੋ ਗਲਦੇ ਨੀ ਹੈਗੇ ਉਹਨੂੰ ਕੁੱਕੜੂ ਕਹਿ ਦਿੰਦੇ ਆਪਾਂ
0: ਓਕੇ ਜੀ
2: ਤੇ ਹੁਣ ਆਉਂਦੀ ਮੈਂ ਟੋਪਿਕ ਤੇ
0: ਜੀ
2: ਟੋਪਿਕ ਵਿੱਚ ਜਿੱਦਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਜਿੱਦਾਂ ਹੁਣ ਘਰੇ ਰਹਿੰਦੇ ਜੇ ਛੁੱਟੀ ਆਪਾਂ 2 ਦਿਨ ਦੀ ਵੀ ਹੁੰਦੀ ਤੇ ਆਪਾਂ ਘਰੇ ਬਹਿ ਕੇ ਰਿਲੈਕਸ ਨੀ ਹੋ ਸਕਦੇ ਕਿਉਂਕਿ ਆਪਾਂ ਨੂੰ ਇਹ ਦਿਖ ਜਾਂਦਾ ਕਿ ਬੈਠੇ ਥੋੜੀ ਦੇਰ ਆਪਣਾ ਘਰ ਦਾ ਕੰਮ ਦਿਖੀ ਗਿਆ ਪਰ ਜਦ ਆਪਾਂ ਕਿਤੇ ਬਾਹਰ ਜਾਂਦੇ ਹਾਂ ਉਹੀ ਮਾਹੌਲ ਤੋਂ ਜਾਏ 1 ਦਿਨ ਵਾਸਤੇ ਜਾਏ ਜਾਂ 4 ਦਿਨ ਵਾਸਤੇ ਜਾਈਏ ਇੱਕ ਤਾਂ ਆਪਣੇ ਮਾਇੰਡ ਚੋਂ ਚਲੇ ਜਾਂਦਾ ਕਿ ਹਾਂ ਵੀ ਇੱਥੇ ਹੁਣ ਕੰਮ ਨੀ ਕਰਨਾ ਕਰਨ ਦਾ ਨਾ ਔਰ ਮਤਲਬ ਆਪਣੇ ਆਪ ਨੂੰ ਇੱਦਾਂ ਲੱਗਦਾ ਕਿ ਆਪਾਂ ਇੱਕ ਤਰ੍ਹਾਂ ਦਾ ਰਿਫਰੈਸ਼ ਹੁੰਦੇ ਪਏ ਆ
0: ਜੀ
2: ਜਿੱਦਾਂ ਇੱਕ ਮਸ਼ੀਨ ਗੱਡੀ ਦਾ ਹੁੰਦਾ ਨਾ ਕਿ ਆਪਾਂ ਸਰਵਿਸਿੰਗ ਕਰਵਾਉਣੀ ਆ ਉਹ ਆਪਣੀ ਬੋਡੀ ਦੀ ਸਰਵਿਸਿੰਗ ਟਾਈਪ ਹੋ ਜਾਂਦੀ ਕਿ ਆਪਾਂ ਇੱਕ ਤਰ੍ਹਾਂ ਪੂਰੇ ਉਹ ਘਰ ਸੇਮ ਮਾਹੌਲ ਤੋਂ ਬਾਹਰ ਨਿਕਲ ਜਾਂਦੇ ਹਾਂ ਤੇ ਦਿਮਾਗ ਥੋੜਾ ਅਲੱਗ ਫੀਲ ਕਰਦਾ ਕਿ ਹਾਂ ਬਈ ਅਸੀਂ ਉਹ ਰੈਗੂਲਰ ਵਾਲੇ ਪ੍ਰੋਟੀਨ ਚੋਂ ਬਾਹਰ ਨਿਕਲੇ
0: ਮੋਰ ਪਾਵਰ ਤਾਂ ਕਰਕੇ
2: ਹਾਂ ਤੇ ਉਹ ਨੂੰ ਇੱਕ ਤਰ੍ਹਾਂ ਤੋਂ ਐਨਰਜੈਟਿਕ ਕਰ ਦਿੰਦਾ ਕਿ ਹਾਂ ਬਈ ਆਪਾਂ ਅਗਲੇ ਦੁਬਾਰਾ ਜਾ ਕੇ ਕੰਮ ਤੇ ਫਿਰ ਆਪਾਂ ਦੁਬਾਰਾ ਦੇ ਕਿਤੇ ਲੱਗਦਾ ਰੀਸਟਾਰਟ ਕਰਦੇ ਪਏ ਆਹ ਫੀਲਿੰਗ ਆਉਂਦੀ ਹੈ ਉਹਦੇ ਨਾਲ ਰੈਗੂਲਰ ਕਿਉਂ ਲੱਗਦਾ ਕਿਉਂਕਿ ਉਮਰ ਦੇ ਅਨੁਸਾਰ ਸਰ ਆਪਾਂ ਕਿਸੇ ਚੀਜ਼ ਨੂੰ ਇਹ ਨੀ ਹੈ ਕਿ ਹੁਣ ਜਿੱਦਾਂ ਆਪਾਂ ਉਮਰ ਵਧਦੀ ਪਈ ਹੈ ਆਪਾਂ ਹੁਣ ਕਹੀਏ ਹਿੱਲੀ ਏਰੀਆ ਚ ਆਪਾਂ ਬੜੇ ਬਜ਼ੁਰਗ ਹੋ ਕੇ ਜਾਵਾਂਗੇ ਉਸ ਟਾਈਮ ਥੋੜਾ ਕਈਆਂ ਨੂੰ ਔਖਾ ਹੋ ਜਾਂਦਾ ਚੜਨਾ ਤੇ ਜਿਹੜਾ ਟਾਈਮ ਆਪਾਂ ਨੂੰ ਮਿਲਦਾ ਆਪਾਂ ਪਹਿਲਾਂ ਹੀ ਕਿਉਂ ਨਾ ਇੰਜੋਏ ਕਰ ਲਈਏ
0: ਬਿਲਕੁਲ ਨਾਲੇ ਮੈਨੂੰ ਲੱਗਦਾ ਥੋੜਾ ਜਿਹਾ ਇਹ ਵੀ ਹੁੰਦਾ ਹੈ ਕਿ ਪਹਿਲਾਂ ਇੱਕ ਤਾਂ ਤੁਸੀਂ ਲਾਈਫ ਹਜੇ ਸ਼ੁਰੂ ਕਰ ਰਹੇ ਹੁੰਦੇ ਹੋ ਨਾ ਟੁਗੈਦਰ ਤੇ ਦੂਸਰਾ ਤੁਹਾਡੇ ਬੱਚੇ ਛੋਟੇ ਹੁੰਦੇ ਆ ਤੁਸੀਂ ਸੋਚਦੇ ਆ ਕਿ ਬੱਚਿਆਂ ਦਾ ਇੰਨਾ ਤਾਮ ਝਾਮ ਚੱਕਾਂਗੇ ਤੋ ਰਾਦਰ ਦੈਨ ਇਹ ਵਾਲੀਆਂ ਚੀਜ਼ਾਂ ਆਪਾਂ ਜਦੋਂ ਥੋੜਾ ਵੱਡਾ ਹੋ ਜਾਊਗਾ ਉਦੋਂ ਕਰਾਂਗੇ ਹੁਣ ਆ ਕਰ ਲਈਏ ਇੱਕ ਤੁਸੀਂ ਥੋੜੇ ਜਿਹੇ ਸੌਖੇ ਹੋ ਜਾਂਦੇ ਆ ਟਾਈਮ ਪੈਣ ਤੇ ਹਨਾ ਪਹਿਲਾਂ ਤੁਸੀਂ ਇੱਕ ਸਟਰਗਲਿੰਗ ਲਾਈਫ ਚੋਂ ਨਿਕਲ ਰਹੇ ਹੁੰਦੇ ਤੁਸੀਂ ਆਏ ਹੁੰਦੇ ਨਵੇਂ ਨਵੇਂ ਉਦੋਂ ਮਤਲਬ ਮੈਨੂੰ ਯਾਦ ਆ ਉਦੋਂ $5 ਖਰਚਣੇ ਵੀ ਏਦਾਂ ਲੱਗਦੇ ਹੁੰਦੇ ਆ ਕਿ ਹਾਏ ਹੁਣ $5 ਮਤਲਬ ਅੱਛਾ ਵੀ ਤੁਸੀਂ ਗੁਣਾ ਕਰਦੇ ਆ ਉਹਦੇ ਨਾਲ ਹਨਾ ਫਿਰ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਥੋੜਾ ਸੌਖੇ ਹੋਣਾ ਸ਼ੁਰੂ ਹੋ ਜਾਂਦੇ ਆ ਸਟੂਡੈਂਟ ਲਾਈਫ ਤੋਂ ਤੁਸੀਂ ਬਾਹਰ ਆਉਂਦੇ ਆ ਪੀ ਆਰ ਹੋ ਜਾਂਦੀ ਆ ਘਰ ਸੈੱਟ ਹੋ ਜਾਂਦੇ ਫਿਰ ਤੁਹਾਨੂੰ ਲੱਗਦਾ ਕਿ ਹੁਣ ਥੋੜੀ ਜਿਹੀ ਗੱਡੀ ਹੈ ਨਾ ਜਿਹੜੀ ਉਹ ਮੈਂ ਕਈ ਵਾਰੀ ਇਹ ਐਗਜ਼ਾਮਪਲ ਦਿੰਦੀ ਨਹੀਂ ਜਦੋਂ ਬੈਲੈਂਸ ਥੋੜਾ ਜਿਹਾ ਬਰਾਬਰ ਆਉਣ ਲੱਗਦਾ ਫਿਰ ਤੁਹਾਡੇ ਕੀੜੇ ਲੜਦੇ ਫਿਰ ਤੁਸੀਂ ਜਾਂਦੇ ਫਿਰ ਤੁਸੀਂ ਉਹਨੂੰ ਬਰਾਬਰ ਕਰਦੇ ਜਿਹੜਾ ਕਿ ਜ਼ਰੂਰੀ ਆ ਤੁਹਾਡੇ ਮਾਈਂਡ ਨੂੰ ਇੱਕ ਨਵੀਂ ਉਹ ਦੇਣ ਦੇ ਲਈ
2: ਨਾਲੇ ਸੁਖ ਜੀ ਜਿਹੜੇ ਜਦ ਆਪਾਂ ਆਊਟਿੰਗ ਵਾਸਤੇ ਜਾਂਦੇ ਨਾ ਉਸ ਟਾਈਮ ਇਹ ਲੱਗਦਾ ਕਿ ਹਰੇਕ ਕੋਈ ਮਤਲਬ ਆਪਾਂ ਜਿੱਦਾਂ ਹੁਣ ਘਰੇ ਜਿਹੜਾ ਰੂਟੀਨ ਜਾ ਆਪਣਾ ਟੀਵੀ ਦੇਖ ਲਿਆ ਫੋਨ ਦੇਖ ਲਿਆ ਜਦ ਆਪਾਂ ਬਾਹਰ ਗਏ ਹੁੰਦੇ ਨਾ ਆਪਾਂ ਨੇਚਰ ਨੂੰ ਔਰ ਆਪਣੇ ਫੋਨ ਵਗੈਰਾ ਨੂੰ ਜ਼ਿਆਦਾਤਰ ਕੋਸ਼ਿਸ਼ ਕਰਦੇ ਕਿ ਆਪਾਂ ਅਵੋਇਡ ਕਰਕੇ ਇੱਕ ਦੂਜੇ ਨਾਲ ਟਾਈਮ ਜ਼ਿਆਦਾ ਬਿਤਾਉਂਦੇ ਆ
0: ਦੇਖੇ ਨਹੀਂ ਹੁੰਦਾ ਉਦੋਂ ਨਾ ਕਿਉਂਕਿ ਤੁਸੀਂ ਉੱਥੇ ਉਹ ਵਾਲੀਆਂ ਚੀਜ਼ਾਂ ਚ ਬਿਜ਼ੀ ਹੁੰਦੇ ਆ
2: ਹਾਂਜੀ
1: ਥੈਂਕ ਯੂ ਭੈਣ ਜੀ
0: ਥੈਂਕ ਯੂ ਭੈਣ
2: ਜੀ
0: ਥੈਂਕ ਯੂ ਜੀ ਥੈਂਕ ਯੂ ਭੁੱਲ ਗਿਆ ਸੀ ਅਗਲੀ ਵਾਰ ਨਹੀਂ ਭੁੱਲਣ ਦੇ
1: ਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਸਿਮਰਨ ਜੀ ਤੁਸੀਂ ਆਉਣੇ ਰਹੋ
3: ਪਹਿਲੀ ਸਾਊਥ ਈਸਟ ਵਾਲਿਆਂ ਵਿੱਚ ਕਰਾ ਕਰਾ ਜਾਂਦੇ ਹੋ ਉਹਨਾਂ ਤੋਂ ਉਹਨਾਂ ਨੂੰ ਛੱਡ ਦਿੰਦੇ ਹੋ ਫੋਨ ਤੇ ਬੜੀ ਵਾਰੀ ਮੈਂ ਦੇਖ ਲਿਆ
1: ਇੱਕ ਵਾਰੀ ਮੇਰੇ ਨਹੀਂ ਇਹਨਾਂ
0: ਇਹ ਲੜਾਈ ਕਰਾਉਣ ਨਹੀਂ ਆਉਂਦੇ ਯਾਰ ਵਾਰੇ ਇਹ ਲੜਾਈ ਕਰਾਉਣ ਨੂੰ ਆਉਂਦੇ ਆ ਉਹਨਾਂ ਨੇ ਤਾਂ ਸਾਨੂੰ ਕੁਝ ਨਹੀਂ ਕਿਹਾ ਉਹ ਤਾਂ ਕਹਿੰਦੇ ਵੀ ਹਾਂ ਠੀਕ ਆ
1: ਇਹ ਕੰਮ ਤੇ ਸੁਖਿੰਦਰ ਭਾਜੀ ਇਹ ਕੰਮ ਤੇ ਸੁਖਿੰਦਰ ਭੈਣ ਜੀ ਕਰਦੇ ਹੁੰਦੇ ਪਤਾ ਨਹੀਂ ਇਹਨਾਂ ਨੂੰ ਕੀ
0: ਇਹਨਾਂ ਨੇ ਫੜ ਲਿਆ ਹੁਣ ਇਹਨਾਂ ਨੇ ਸਾਈ ਲਾ ਲਈ ਹੋਗੀ ਕੀ ਪਤਾ ਵੰਡ ਵਰਤ ਕੇ ਲੈਂਦੇ ਹੁਣ ਦੋਈ ਭੈਣ ਭਰਾ
1: ਆਹੋ ਸਾਰਾ
3: ਭੈਣ ਮੇਰੀ ਅਸਰ ਹੁੰਦਾ ਫਿਰ ਮੈਨੂੰ ਮੈਨੂੰ ਮਤਲਬ ਉਹਦੇ ਜੂਨੀਅਰ ਰੱਖਿਆ ਹੈ ਰੇਡੀਓ 'ਚ
0: ਦੇਖ ਲਓ ਉਹਨਾਂ ਨੇ ਇੱਕ ਵਾਰ ਨਹੀਂ ਅਮਰਤ ਭੈਣ ਜੀ ਨੇ ਕਿਹਾ ਵੀ ਤੁਸੀਂ ਮੈਨੂੰ ਭੁੱਲ ਗਏ ਕਿ ਨਹੀਂ ਉਹਨਾਂ ਨੇ ਬੜੇ ਪਿਆਰ ਨਾਲ ਉਹ ਕਹਿੰਦੇ ਹਾਂਜੀ ਇਦਾਂ ਚਲੋ ਕੋਈ
1: ਨਾ ਭਾਬੀ ਜੀ ਨੇ ਕੋਈ ਲੰਮਾ ਦਿੱਤਾ
0: ਹਾਂ ਇਹ ਲੜਾਈਆਂ ਕਰਾਉਣ ਆਉਂਦੇ ਹਰ ਵਾਰ
1: ਕਹਾਣੀ ਸਾਰੀ ਇੰਨੀ ਕਿਆ ਵੇਖ ਲੋ
3: ਫਿਰ ਤਾਂ ਪੁੱਛੋ ਮਤਲਬ ਪੱਕੀ ਆ ਮਤਲਬ ਮੈਂ ਕਿਤੇ ਉਹ ਦਿਨ ਕੰਮ ਨੀ ਕਰਨਾ ਤੇ ਮੈਂ ਲਿਆਂਦਾ ਮਿਡ ਆਫ ਦਾ ਵੀਕ ਆ ਮੇਰਾ ਵੀਕ ਛੋਟਾ ਹੋ ਜੇ ਤੇ ਉਹਦੇ ਚ ਫਿਰ ਮੈਂ ਜਮਾ ਲੇਜ਼ੀ ਲੈਡ ਜੇ ਮੈਂ ਗਾਰਡਨਿੰਗ ਕਰਨੀ ਹੈ ਜਾਂ ਮਾੜਾ ਮੋਟਾ ਏਦਾਂ ਜਿਮ ਜਿਆਦਾ ਟਾਈਮ ਨਾ ਮਤਲਬ ਆਪਣੇ ਇੰਜੋਇਮੈਂਟ ਲਈ ਕਰਦੇ ਹਾਂ ਫਿਰ ਤੁਸੀਂ ਵੈਸਟ ਜਾਣਾ ਡਰਾਈਵਿੰਗ ਕਰਕੇ ਤੇ ਫਿਰ ਉਹ ਤਾਂ ਛੁੱਟੀ ਹੈ ਹੀ ਨੀ ਨਾ ਮੈਨੂੰ ਤਾਂ ਨਫ਼ਰਤ ਆ ਛੁੱਟੀ ਤੋਂ ਕਿ ਜਿਹਦੇ ਚ
0: ਕਮਿਟਮੈਂਟ ਅਸੀਂ
1: ਬੰਦਾ ਥੋੜੀ ਹੈ ਇਹ ਆਤਮਾ
0: ਬੰਦਾ ਥੋੜੀ ਹੈ ਬੰਦਾ ਨੀ ਹੈਗਾ ਇਹਨੂੰ ਮੈਂ ਨਰਦ ਮੁਨੀ ਆ ਮੈਂ ਸਮਝ ਗਈ ਇੰਨੇ ਦੇਰ ਦੀ
3: ਤੇ ਦੂਜਾ ਭਾਈ ਮੇਰੇ ਇਹਦੇ ਚ ਆ ਇੱਕ ਚੀਜ਼ ਆ ਕਿ ਮੇਰੇ ਵਾਸਤੇ ਕਿਤੇ ਘੁੰਮਣ ਜਾਣਾ ਮੇਰੀ ਉੱਥੇ ਕੋਈ ਜਾਣ ਪਛਾਣ ਦੋਸਤ ਯਾਰ ਜਾਂ ਰਿਸ਼ਤੇਦਾਰੀ ਹੋਣੀ ਚਾਹੀਦੀ ਆ ਮੈਨੂੰ ਹੋਟਲਾਂ ਚ ਰਹਿਣਾ ਨੀ ਪਸੰਦ ਤੇ ਮੇਰੇ ਘਰੇ ਵੀ ਹੁਣ ਜਿਵੇਂ ਕੋਈ ਐਡਲੇਡ ਤੋਂ ਆ ਰਿਹਾ ਤੇ ਮੈਂ ਉਹਨਾਂ ਦਿਨਾਂ ਛੁੱਟੀਆਂ ਲੈ ਲੈਂਦਾ ਹੁੰਦਾ ਬੜੀ ਵਾਰੀ ਮੈਨੂੰ ਨੀ ਲੈਂਦੀ ਮੈਂ ਲੈਂਦਾ ਹੁੰਦਾ ਛੁੱਟੀਆਂ ਉਹ ਮੇਰੇ ਵਾਸਤੇ ਬ੍ਰੇਕ ਆ ਤੇ ਫਿਰ ਮੈਨੂੰ ਹੁੰਦਾ ਕਿ ਮੈਨੂੰ ਬਚਪਨ ਤੋਂ ਹੀ ਆ ਮੈਨੂੰ ਪਾਪਾ ਵੀ ਦੱਸਦੇ ਆ ਕਹਿੰਦੇ ਜਦੋਂ ਕੋਈ ਆ ਜਾਂਦਾ ਸੀ ਨਾ ਘਰੋਂ ਘਰੇ ਤੇ ਤੂੰ ਛੁੱਟੀਆਂ ਲੈ ਕੇ ਬਹਿਣਾ ਤੇ ਨਾਲ ਹੀ ਤੁਰ ਪੈਣਾ ਤੇ ਜਾਂ ਮੇਰੇ ਘਰੇ ਕੋਈ ਆ ਰਹੇ ਤੇ ਜਾਂ ਮੈਂ ਕਿਸੇ ਘਰੇ ਗਿਆ ਮੈਨੂੰ ਹੁਣ ਵੀ ਆਈ ਹੁੰਦਾ ਜੇ ਕੋਈ ਆਇਆ ਨਾ ਬਾਹਰੋਂ
1: ਬਾਅਦ
3: ਸੋਚਣ ਦਿਆ ਸੀਗਾ ਬਟ ਇਹਦੇ ਚ ਭਾਜੀ ਫਿਰ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਬਿਰਤੀ ਸੇਮ ਹੋਣੀ ਚਾਹੀਦੀ ਹੈ
1: ਹਾਂ ਉਹ ਤੇ ਹੋਊਗੀ ਤੇ ਫੇਰ ਹੀ ਆ ਨਾ ਨਹੀਂ ਤੇ ਫਿਰ ਉਹ
0: ਨਹੀਂ ਤੇ ਤੁਹਾਡੇ ਘਰੇ ਨੀ ਕੋਈ ਆਉਂਦਾ ਤੁਹਾਡਾ ਦੋਸਤ ਹੀ ਨੀ ਕੋਈ ਰਹਿੰਦਾ ਜੇ ਤੁਹਾਡੀ ਬਿਰਤੀ ਨਹੀਂ ਸੇਮ
3: ਜਰੂਰੀ ਨਹੀਂ ਓਦਾਂ ਵੀ ਤੁਸੀਂ ਘੁੰਮਣਾ ਹੁਣ ਮੈਂ ਕੈਨੇਡਾ ਗਿਆ ਹੈ ਨਾ ਹੁਣ ਜਿਵੇਂ ਮੇਰਾ ਦੋਸਤ ਆ ਹੁਣ ਉਹਦੀ ਵਾਈਫ ਨੂੰ ਫੋਟੋਆਂ ਖਿੱਚਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਇੰਨਾ ਜ਼ਿਆਦਾ ਕਿ ਉਹਨੇ ਇੱਕ ਦਿਨ ਚ 6-7 ਡੈਸਟੀਨੇਸ਼ਨ ਨੂੰ ਹੱਥ ਲਵਾਇਆ ਜੋ ਕਿ ਸਾਡਾ ਘੁੰਮਣ ਦਾ ਸਟਾਈਲ ਹੀ ਨਹੀਂ ਹੈ ਮੈਨੂੰ ਤੁਸੀਂ ਮੰਨੋ ਕਿ ਇੱਕ ਦਿਨ ਮੈਂ ਤਿਆਰ ਹੋਇਆ ਸਵੇਰੇ ਅਰਲੀ ਕਿਉਂਕਿ ਮੈਂ ਤਾਂ ਉੱਠ ਕੇ ਤਿਆਰ ਹੋ ਗਿਆ ਤੇ ਉਹਨਾਂ ਨੇ ਫਿਰ ਕੱਪੜੇ ਲਵਾ ਤੇ ਕਿ ਅੱਜ ਬਲੂ ਕੰਬੀਨੇਸ਼ਨ ਪਾਣਾ ਚਿੱਟੀ ਸ਼ਰਟ ਤੇ ਬਲੂ ਪੈਂਟ ਪਾਣੀ ਮੇਰੇ ਕੋਲ ਚਿੱਟੀ ਸ਼ਰਟ ਨਹੀਂ ਸੀ ਚਿੱਟੀ ਤੇ ਫੋਟੋਆਂ ਖਰਾਬ ਕਰ ਦੇਗਾ ਮਤਲਬ ਓਦਾਂ ਆਓ ਭਗਤ ਪੂਰੀ ਪਰ ਆ ਮੇਰੇ ਵਾਸਤੇ ਘੁੰਮਣਾ ਨੀ ਹੈ ਫਿਰ ਮਤਲਬ ਮੇਰੇ ਵਾਸਤੇ ਸਟ੍ਰੈਸ ਆ ਕਿ
0: ਸਾਡੇ ਵਰਗੇ ਜਦੋਂ ਬੱਚੇ ਵੱਡੇ ਹੁੰਦੇ ਉਹਨਾਂ ਦੇ ਧੋਤੇ ਕੱਪੜੇ ਪਾ ਕੇ ਤੁਰ ਪੈਂਦੇ ਚਲੋ ਆਈ ਸੀ
3: ਮੈਂ ਉਹੀ ਤੁਹਾਨੂੰ ਕਹਿ ਰਿਹਾ ਸੋਚੂ ਬੱਚਿਆਂ ਨੇ ਮੰਨ ਲਈ ਮੈਂ ਚੇਂਜ ਕੀਤੇ ਕੱਪੜੇ ਤੇ ਮੇਰੇ ਕੋਲ ਵਾਈਟ ਸ਼ਰਟ ਨਹੀਂ ਸੀ ਮੇਰੇ ਕੋਲ ਕਰੀਮ ਸ਼ਰਟ ਤੇ ਮੈਨੂੰ ਤਾਂ ਵੀ ਟਿੱਡ ਅਲੱਗ ਹੀ ਰੱਖਿਆ ਕਾਰਨਰ ਤੇ ਕਹਿੰਦੇ ਤੂੰ ਫੋਟੋਆਂ ਖਰਾਬ ਕਰੇਗਾ ਵਿੱਚ ਨਾ
0: ਤੁਹਾਨੂੰ ਲੈ ਦਿੰਦੇ ਕੈਨੇਡਾ ਤੇ ਇੰਨੇ ਸਸਤੇ ਕੱਪੜੇ ਆ
3: ਅਸੀਂ ਗਏ ਉੱਥੇ ਬੈਂਫ ਵਾਲੀ ਸਾਈਡ ਗਏ ਸੀਗੇ ਤੇ ਤਾਂ ਮੇਰੀ ਵੀ ਜਿੱਦ ਹੁੰਦੀ ਕਿਉਂਕਿ ਮੈਂ ਵੈਸੇ ਫੋਟੋਆਂ ਨੀ ਖਿਚਾ ਕੇ ਖੁਸ਼ ਰਮਨ ਤੇ ਗਿਲ ਉਹਨਾਂ ਨੇ ਮੇਰੀ ਜਨਾਨੀ ਨੂੰ ਆਪਣੀ ਗੱਡੀ ਚ ਬਿਠਾ ਲਿਆ ਮੈਨੂੰ ਅਲੱਗ ਤੇ ਘੁਮਾਣ ਸਾਨੂੰ ਗਏ ਨੇ ਅਲੱਗ ਅਲੱਗ ਘੁਮਾ ਰਿਹਾ ਮਤਲਬ ਇੱਕ ਗੱਡੀ ਕਿੱਥੇ ਚਲੀ ਗਈ ਗੁੰਮ ਗਈ ਤੇ ਇੱਕ ਮੈਂ ਤੇ ਮੈਂ ਤੇ ਸਮੇਂ ਅਲੱਗ ਗੱਡੀ ਤੇ ਮੈਨੂੰ ਅਲੱਗ ਗੱਡੀ ਚ ਤੇ ਅਸੀਂ ਜਦੋਂ ਨਾ ਅੱਗੇ ਜਾ ਕੇ ਮਿਲੇ ਮੈਂ ਕਿਹਾ ਯਾਰ ਤੁਸੀਂ ਘੁਮਾਣ ਸਾਨੂੰ ਆਏ ਹੋ ਕਿ ਹਾਂ ਅਸੀਂ ਘੁੰਮਣਾ ਤੇ ਸਾਨੂੰ ਮੀਆਂ ਬੀਬੀ ਨੂੰ ਤੁਸੀਂ ਅਲੱਗ ਘੁਮਾਉਂਦੇ ਹੋ ਤੇ ਮਤਲਬ ਉਹ ਚੀਜ਼ ਹੁਣ ਸਾਡੇ ਵਾਸਤੇ ਫਨ ਨੀ ਹੈ ਠੀਕ ਹੈ ਉਹਨਾਂ ਨੇ ਬੜੀ ਆਓ ਭਗਤ ਬਟ ਆਹ ਜਿਹੜਾ ਟ੍ਰਿਪ ਪਲੈਨਿੰਗ ਕਿ ਮਤਲਬ ਜਿਹੜਾ ਬੰਦਾ ਤੁਹਾਨੂੰ ਆਇਆ ਹੈ ਨਾ ਉਹਦੇ ਅਕੋਰਡਿੰਗ ਹੋਣਾ ਬੜਾ ਜ਼ਰੂਰੀ ਹੈ ਜਿਵੇਂ ਜਦੋਂ ਉਹ ਇੱਥੇ ਆਇਆ ਉਹਨੂੰ ਘੁੰਮਣ ਦਾ ਬੜਾ ਸ਼ੌਂਕ ਸੀ ਮੈਂ 2-3 ਡੈਸਟੀਨੇਸ਼ਨਸ ਬੁੱਕ ਕੀਤੀਆਂ ਉਹ ਕਹਿੰਦਾ ਭਰਾ ਮੈਂ ਤਾਂ ਸਿਡਨੀ ਵੀ ਘੁੰਮਣਾ ਮੈਂ ਐਡਲੇਡ ਵੀ ਘੁੰਮਣਾ ਤੇ ਮੈਂ ਗ੍ਰੇਟ ਓਸ਼ਨ ਰੋਡ ਵੀ ਘੁੰਮਣੀ ਮੈਂ ਕਿਹਾ ਕੋਈ 1.5 ਹਫ਼ਤਾ ਹੈ ਆਈ ਡੂ ਇਟ ਕਹਿੰਦਾ ਤੇ ਵਾਕਈ ਉਹਨਾਂ ਨੇ ਕਰ ਲਿਆ ਉਹ ਮੇਰੇ ਤੋਂ ਨਾ ਖੁਸ਼ ਹੋਏਗਾ ਉਸ ਵੇਲੇ ਕਿਉਂਕਿ ਮੈਂ ਉਹਦੇ ਅਕੋਰਡਿੰਗ ਨੀ ਪਲਾਨ ਕਰ ਸਕਿਆ ਤੇ ਬਟ ਹੁਣ ਜਿਵੇਂ ਮੈਂ ਹੁਣ ਉਹਨੂੰ ਦੱਸਿਆ ਮੈਂ ਕਿਹਾ ਭਰਾ ਮੈਨੂੰ ਤਾਂ ਹੁੰਦਾ ਕਿ ਇੱਕ ਦਿਨ ਘਰੇ ਬੈਠੋ ਅੰਕਲ ਆਂਟੀ ਨਾਲ ਬੈਠੋ ਤੇ ਖਾਓ ਪੀਓ ਤੇ ਫਿਰ ਅਗਲੇ ਦਿਨ ਇੱਕ ਜਗ੍ਹਾ ਡੈਸਟੀਨੇਸ਼ਨ ਹੋ ਕੇ ਤੇ ਉਹਨੂੰ ਟੱਚ ਕਰਕੇ ਬਸ ਆ ਜਾਓ ਤੇ ਇੱਕ ਜਗ੍ਹਾ ਤੇ 10 ਚੀਜ਼ਾਂ ਨਹੀਂ ਘੁੰਮਣ ਦੀ ਲੋੜ ਉਹ ਹੁਣ ਇਹ ਬੜਾ ਇੰਪੋਰਟੈਂਟ ਹੁੰਦਾ ਜਦੋਂ ਤੁਸੀਂ ਕਿਤੇ ਘੁੰਮਣ ਜਾਓ ਨਾ ਫਿਰ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਆਪਣੀ ਬਿਰਤੀ ਵਾਲੇ ਬੰਦਿਆਂ ਨਾਲ ਜਾਂਦੇ ਹੋ ਨਾ ਤੇ ਫਿਰ ਤੁਸੀਂ ਬੜੇ ਈਜ਼ ਹੁੰਦੇ ਹੋ ਕਿਉਂਕਿ ਉਹ ਵੀ ਉੱਦਾਂ ਹੀ ਇੰਜੋਏ ਕਰ ਰਹੇ ਹੁੰਦੇ ਤੁਸੀਂ ਵੀ ਇੱਦਾਂ ਹੀ ਇੰਜੋਏ ਕਰ
0: ਸਾਡੇ ਨਾ
3: ਸਟ੍ਰੈਸਫੁਲ ਨਹੀਂ ਹੈ
0: ਸਿਮਰਨ ਜੀ ਸੌਰੀ ਜਿੱਦਾਂ ਤੁਸੀਂ ਕਹਿੰਦੇ ਨਾ ਸਾਡੇ ਨਾ ਇੱਦਾਂ ਹੀ ਆ ਇੱਕ ਕਪਲ ਸਮਝ
1: ਚਲੋ ਇਹਨਾਂ ਨੂੰ ਵੇਲਿਆਂ ਕਰਤੀ
0: ਜੀ ਬਿਲਕੁਲ
1: ਥੈਂਕ ਯੂ ਸਿਮਰਨ
0: ਥੈਂਕ ਯੂ ਸਿਮਰਨ
3: ਥੈਂਕ ਯੂ ਭਾਈ
1: ਥੈਂਕ ਯੂ ਸਤਿ ਸ਼੍ਰੀ ਅਕਾਲ
0: ਉਹਨਾਂ ਦੇ ਵਿੱਚ ਵੀ ਇੱਦਾਂ ਹੈ ਨਾ ਉਹ ਇਹ ਤੇ ਚਲੋ ਫਿਰ ਵੀ ਠੀਕ ਆ ਸਿਮਰਨ ਜੀ ਅਲੱਗ ਫੈਮਿਲੀ ਤੋਂ ਆ ਉਹਨਾਂ ਦੇ ਫਰੈਂਡ ਅਲੱਗ ਫੈਮਿਲੀ ਤੋਂ ਉਹ ਦੋਨੇ ਹਸਬੈਂਡ ਵਾਈਫ ਇੱਦਾਂ ਹੈ ਉਹਨਾਂ ਦੀ ਵਾਈਫ ਨੂੰ ਜਿੱਦਾਂ ਬੜਾ ਪਸੰਦ ਆ ਵੀ ਇੱਦਾਂ ਅਸੀਂ ਜਾਈਏ ਉੱਥੇ ਮਤਲਬ ਅਲੱਗ ਅਲੱਗ ਚੀਜ਼ਾਂ ਦੇਖੀਏ ਨਾ ਤੇ ਉਹਨਾਂ ਦੇ ਹਸਬੈਂਡ ਨੂੰ ਇੱਦਾਂ ਆ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ ਉੱਥੇ ਅਸੀਂ ਜਾ ਕੇ ਜਿਹਨਾਂ ਜਿਹੜੇ ਉਸ ਕੰਟਰੀ ਦੇ ਵਿੱਚ ਜਾਂ ਉਸ ਸਬਰਬ ਦੇ ਵਿੱਚ ਲੋਕ ਅਸੀਂ ਉਹਨਾਂ ਨੂੰ ਮਿਲੀਏ ਲੋਕਾਂ ਨਾਲ ਬੈਠ ਕੇ ਗੱਲਾਂ ਕਰੀਏ ਹੈ ਨਾ ਤੇ ਉਹ ਇੱਦਾਂ ਹੀ ਅਮੈਰੀਕਾ ਗਏ ਤੇ ਉਹਨਾਂ ਨੂੰ ਉਹਨਾਂ ਦੀ ਇੱਦਾਂ ਲੜਾਈ ਚੱਲ ਰਹੀ ਹੈ ਨਾ ਫਿਰ ਉਹਨਾਂ ਨੇ ਆ ਕੇ ਸਾਡੇ ਨਾਲ ਡਿਸਕਸ ਕੀਤਾ ਵੀ ਇੱਦਾਂ ਤੇ ਉਹਨਾਂ ਨੇ ਉਹ ਕਹਿੰਦੇ ਮੈਂ ਨਾ ਇਹ ਹਿਸਾਬ ਲਾਇਆ ਮੁੱਕ ਦੀ ਗੱਲ ਵੀ ਇਹ ਬਿੱਲੀ ਆ ਤੇ ਮੈਂ ਕੁੱਤਾ ਆ ਵੀ ਇਹਨੂੰ ਥਾਂ ਥਾਂ ਪਸੰਦ ਆ ਬਿੱਲੀਆਂ ਵਾਂਗੂ ਤੇ ਮੈਨੂੰ ਬੰਦੇ ਪਸੰਦ ਆ ਕੁੱਤਿਆਂ ਵਾਂਗੂ ਵੀ ਮੈਂ ਥਾਂ ਨੀ ਨਾ ਮਤਲਬ ਮੈਂ ਏਦਾਂ ਹੈਰਾਨ ਸੀ ਵੀ ਕਿੰਨੀ ਵੱਡੀ ਐਗਜ਼ਾਮਪਲ ਆ ਨਾ ਮਤਲਬ ਇੱਕ ਦੇਣੀ ਕਹਿੰਦੇ ਮੈਂ ਇੱਦਾਂ ਐਗਰੀ ਡਿਸਐਗਰੀ ਕਰਦਾ ਇਸ ਟੋਪਿਕ ਤੇ ਵੀ ਠੀਕ ਆ ਇਹ ਇਹਦੀ ਚੋਇਸ ਹੈ ਵੀ ਇਹਨੂੰ ਜਗ੍ਹਾ ਪਸੰਦ ਆ ਉਹ ਉਹਨੂੰ ਅਲੱਗ ਉਹ ਵਿਚਾਰੀ ਆਪਣਾ ਦੇ ਰਹੀ ਸੀ ਇੰਨੇ ਪੈਸੇ ਖਰਚ ਕੇ ਗਏ ਇੰਨਾ ਉੱਥੇ ਲੋਕਾਂ ਨੂੰ ਮਿਲਣ ਗਏ ਆ ਉੱਥੇ ਕਦੇ ਭੂਆ ਦੇ ਘਰ ਕਦੇ ਮਾਮੇ ਦੇ ਘਰ ਕਦੇ ਚਾਚੇ ਦੇ ਘਰ ਉਹਨਾਂ ਨੇ ਕਦੇ ਸਾਨੂੰ ਫੋਨ ਨਹੀਂ ਕੀਤਾ ਅਸੀਂ ਅਮੈਰੀਕਾ ਗਏ ਸੀ ਇੱਦਾਂ ਨਹੀਂ ਕੀਤਾ ਅਸੀਂ ਆਹ ਨਹੀਂ ਦੇਖਿਆ ਅਸੀਂ ਉਹ ਨਹੀਂ ਦੇਖਿਆ ਸਾਰਾ ਕੁਛ ਮਿਸ ਮੈਂ ਤੇ ਇਕੱਲੀ ਜਾਊਂਗੀ ਨਿਆਣੇ ਲੈ ਕੇ ਇੱਕ ਦਿਨ ਤੇ ਨਿਆਣੇ ਅਲੱਗ ਦੁਖੀ ਵੀ ਨਿਆਣਿਆਂ ਦੀ ਵੀ ਮਾਂ ਵਰਗੀ ਵਿਰਤੀ ਹੈ ਕਿ ਹਾਂ ਅਸੀਂ ਜਗ੍ਹਾ ਘੁੰਮੀਏ ਤੇ ਉਹ ਫਿਰ ਚੰਗਾ ਹੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਦੋਨੇ ਅਲੱਗ ਅਲੱਗ ਫੈਮਿਲੀਜ਼ ਦੇ ਵਿੱਚ
1: ਨਹੀਂ ਕੁੱਟ ਵੈਸੇ ਮੈਂ ਹਾਂ ਬਲਾ ਰਹੇ ਬਹੁਤ ਸਮਾਰਟ ਬੰਦੇ ਨੇ ਉਹ ਜਿਨ੍ਹਾਂ ਦੀ ਵੀ ਤੁਸੀਂ ਗੱਲ ਸੁਣਾ ਰਹੇ ਹੋ
0: ਜੀ
1: ਉਹ ਆਪਣੇ ਆਪ ਨੂੰ ਕੁੱਤਾ ਕਹਿਣਾ ਨਿੱਕੀ ਗੱਲ ਨਹੀਂ ਫਿਰ ਪਾਰਟਨਰ ਨੂੰ ਜੇ ਮੰਨ ਲਓ ਤੁਸੀਂ ਕੁੱਤੇ ਦਾ ਆਪੋਜ਼ਿਟ ਤੁਸੀਂ ਸੋਚੋ ਵੀ ਗਾਲ ਆ ਕਿੰਨੀ ਸਮਾਰਟਲੀ ਉਹਨਾਂ ਨੇ ਬਿੱਲੀ
0: ਉਹੀ ਕਿਹਾ ਕਿ ਮਤਲਬ ਉਹ ਕਹਿੰਦੇ ਮੈਂ ਬਿੱਲੀ ਆ ਵੀ ਮਤਲਬ ਇਹ ਬਿੱਲੀ ਆ ਵੀ ਇਹਨੂੰ ਜਗ੍ਹਾ ਪਸੰਦ ਆ ਲਾਈਕ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਹਿੰਦੇ ਇਹ ਨਹੀਂ ਹੈਗਾ ਕਿ ਉਹ ਮਾੜੀ ਆ ਜਾਂ ਮੈਂ ਮਾੜਾ ਆ ਮੈਨੂੰ ਬੰਦੇ ਪਸੰਦ ਆ ਮੈਨੂੰ ਥਾਂ ਨਹੀਂ ਪਸੰਦ ਹੈਗੀਆਂ ਮੈਨੂੰ ਮਹਿਲ ਮਾੜੀਆਂ ਦੇਖਣੇ ਨਹੀਂ ਮੈਨੂੰ ਉਹ ਨਹੀਂ ਦੇਖਣੇ ਚੰਗੇ ਲੱਗਦਾ ਮੈਨੂੰ ਲੋਕਾਂ ਨਾਲ ਗੱਲਾਂ ਕਰਨੀਆਂ ਵਧੀਆ ਲੱਗਦੀਆਂ ਜਿਹਦੇ ਵਿੱਚ ਕਿ ਵਾਈਫ ਨੂੰ ਵੀ ਕੋਈ ਓਬਜੈਕਸ਼ਨ ਨਹੀਂ ਸੀ ਉਹਨੂੰ ਵੀ ਸੀਗਾ ਕਿ ਹਾਂ ਠੀਕ ਹੈ ਉਹ ਇਹਦੀ ਚੋਇਸ ਹੈ ਪਰ ਨੈਕਸਟ ਟਾਈਮ ਮੈਂ ਹਲੇ ਰਹਿੰਦਾ ਮੇਰਾ ਉਹ ਮੈਂ ਉਹ ਕਰਨਾ ਆ ਤੇ ਉਹ ਕਹਿੰਦੇ ਹਾਂ ਹਾਂ ਤੂੰ ਕਰਕੇ ਆਈ ਮੈਂ
1: ਕਰਕੇ ਆਈ ਅਸੀਂ ਚੱਲਦੇ ਹਾਂ
0: ਹਾਂ ਕੋਈ ਓਬਜੈਕਸ਼ਨ
1: ਨਹੀਂ ਇਹ ਤੇ ਆਲ ਟੁਗੇਦਰ ਆਲ ਓਵਰ ਹੀ ਹੁੰਦਾ ਵਾ ਬੰਦਿਆਂ ਨੂੰ ਬੰਦਿਆਂ ਨਾਲ ਜ਼ਿਆਦਾ ਬੈਠ ਲੋ ਕੇ ਮਜ਼ਾ ਆਉਂਦਾ ਮਾਰ ਕੇ ਉਹਨਾਂ ਦੀ ਅਲੱਗ ਤਰ੍ਹਾਂ ਦੀ ਉਹ ਹੁੰਦੀ ਆ ਘੁੰਮਣ ਦੀ ਬਿਰਤੀ ਜਨਾਨੀਆਂ ਦੀ ਅਲੱਗ ਤਰ੍ਹਾਂ ਦੀ ਰਹਿਣਾ ਰਹਿਣਾ ਵਾ ਇਹੋ ਹੀ ਖੂਬਸੂਰਤੀ ਆ ਤੁਹਾਨੂੰ ਜਾਪਾਨ ਕੀ ਪਸੰਦ ਆਇਆ ਤੁਹਾਨੂੰ ਜ਼ਿਆਦਾ
0: ਮੈਨੂੰ ਨਾ ਸਭ ਤੋਂ ਫਨੀ ਚੀਜ਼ ਕੀ ਸੀਗੀ ਮੈਨੂੰ ਜੇ ਕੋਈ ਪਸੰਦ ਆਇਆ ਨਾ ਪਸੰਦ ਆਇਆ ਉਹ ਮੈਂ ਬਾਅਦ ਚ ਦੱਸੂਗੀ ਮੈਨੂੰ ਜਦੋਂ ਕੋਈ ਪੁੱਛਦਾ ਨਾ ਜਾਪਾਨ ਦੇ ਵਿੱਚ ਸਭ ਤੋਂ ਵਧੀਆ ਕੀ ਸੀ ਮੈਂ ਕਿਹਾ ਮੈਨੂੰ ਉੱਥੇ ਜਾ ਕੇ ਇੱਕ ਛਿੱਕ ਨਹੀਂ ਆਈ ਸਭ ਤੋਂ ਬੈਸਟ ਜੇ ਤੁਹਾਨੂੰ ਕਹੋਗੇ ਤੁਸੀਂ ਉੱਥੇ ਇੰਨੀ ਕੁ ਸਫਾਈ ਆ ਉੱਥੇ ਉਹ ਚੈਲੰਜ ਕਰਦੇ ਆ ਕਿ ਤੁਸੀਂ ਆਪਣੀਆਂ ਜਰਾਬਾਂ ਖਰੀਦੋ ਪਾਓ ਸਾਡੀ ਗਲੀ ਵਿੱਚ ਘੁੰਮੋ ਤੇ ਵਾਪਸ ਆਓ ਤੁਹਾਡੀ ਜਰਾਬ ਦੇ ਉੱਤੇ ਇੱਕ ਵੀ ਮਤਲਬ ਉਹ ਨਹੀਂ ਲੱਗਾ
1: ਹੋਊ ਇਵਨ ਗਲੀ ਚ ਵੀ
0: ਗਲੀ ਚ ਹਾਂ ਜਿਹੜੀਆਂ ਉਹਨਾਂ ਦੀਆਂ ਸੜਕਾਂ ਮੇਨ
1: ਕੱਟਾ ਮਿੱਟੀ ਹੈ ਹੀ ਨਹੀਂ ਆ ਕਿ
0: ਹੈ ਹੀ ਨਹੀਂ ਰੰਜੋਤ ਜੀ
1: ਮਤਲਬ ਨੈਚੁਰਲੀ ਨਹੀਂ ਹੈਗਾ ਕਿ ਉਹਨਾਂ ਨੇ ਕਵਰ ਕਰਤਾ
0: ਉਹਨਾਂ ਨੇ ਕਵਰ ਕੀਤਾ ਹੋਣਾ ਤਾਂ ਹੀ ਨਹੀਂ ਨੈਚੁਰਲੀ ਹੈਗਾ ਬਿਲਡਿੰਗਸ ਆ ਜਾਂ ਉੜ ਨਹੀਂ ਰਿਹਾ ਉੱਥੇ ਕੁਝ ਵੀ ਐ ਤਾਂ ਨਾ ਹੀ ਤੁਹਾਨੂੰ ਇੰਨੀ ਜ਼ਿਆਦਾ ਸਫਾਈ ਆ ਨਾ ਲਾਈਕ ਉਹਨਾਂ ਦੀਆਂ ਜਿਹੜੇ ਟ੍ਰੇਨ ਸਟੇਸ਼ਨ ਦੀਆਂ ਟੋਇਲਟ ਆ ਉਹ ਵੀ ਏਦਾਂ ਮਤਲਬ ਬਿਲਕੁਲ ਹੋਟਲਾਂ ਵਰਗੀਆਂ ਇੰਨੀਆਂ ਕਲੀਨ
1: ਮੈਂ ਕਿਤੇ ਘਰ ਵਰਗੀਆਂ ਨਾ ਕਹਿ ਦਿਓ
0: ਮਤਲਬ ਜੇ ਮੈਂ ਉੱਥੇ ਐਗਜ਼ਾਮਪਲ ਦਵਾਂ ਕਿ ਤੁਸੀਂ ਹੋਟਲ 'ਚ ਰਹਿ ਰਹੇ ਹੋ ਤੁਹਾਡਾ ਕੋਈ ਰੂਮ ਕਲੀਨ ਕਰਕੇ ਜਾ ਰਿਹਾ ਤੁਹਾਡਾ ਸਾਰਾ ਕੁਛ ਕਰਕੇ ਜਾ ਰਿਹਾ ਤੇ ਇਟ ਮੀਨਸ ਉਹ ਬਾਰ ਬਾਰ ਆ ਕੇ ਕਰਦੇ ਆ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਇੰਨੀ ਜ਼ਿਆਦਾ ਸਫਾਈ ਆ ਉਹਨਾਂ ਦਾ ਜਿਹੜਾ ਸਿਸਟਮ ਆ ਮੈਨੂੰ ਸਾਰੇ ਜਣੇ ਪੁੱਛਦੇ ਜਿਹੜੇ ਪਹਿਲਾਂ ਜਾ ਕੇ ਆਏ ਆ ਕਿਤੇ ਨੂੰ ਦੇਖਿਓ ਉੱਥੇ ਟ੍ਰੇਨਾਂ ਮੈਨੂੰ ਟ੍ਰੇਨਾਂ ਦਾ ਨਾ ਬਹੁਤਾ ਇੱਦਾਂ ਸਮਝ ਨਹੀਂ ਲੱਗਾ ਕਿਉਂਕਿ ਮੈਂ ਸਿਟੀ ਹਾਰਡਲੀ 4-5 ਵਾਰੀ ਗਈ ਹੋਣੀ ਆ ਆਹ ਪਿਛਲੇ 15-16 ਸਾਲਾਂ ਜਾਂਦੀ ਮੈਂ ਆਈ ਹਾਂ ਮੈਨੂੰ ਟ੍ਰੇਨ ਦੇ ਵਿੱਚ ਮੈਂ ਹਾਰਡਲੀ 4 ਵਾਰੀ ਚੜ੍ਹੀ ਹੋਣੀ ਆ ਹੈ ਨਾ ਕਿਉਂਕਿ ਮੈਨੂੰ ਪਿਆ ਨਹੀਂ ਮੇਰਾ ਵਾਹ ਵਾਸਤਾ ਟ੍ਰੇਨਾਂ ਦੇ ਨਾਲ ਜਿਹੜੇ ਲੋਕ ਟਰੈਵਲ ਕਰਦੇ ਆ ਸਿਟੀ ਡੇਲੀ ਜੋਬ ਦੇ ਲਈ ਉਹਨਾਂ ਨੂੰ ਲੱਗਦਾ ਕਿ ਇੰਨੀਆਂ ਟ੍ਰੇਨਾਂ ਲੇਟ ਹੁੰਦੀਆਂ ਇੱਥੇ ਆਹ ਹੁੰਦਾ ਉੱਥੇ ਉੱਥੇ ਰੰਜੋਤ ਜੀ ਤੁਹਾਨੂੰ ਕੋਈ ਗੂਗਲ ਮੈਪ ਇੰਨਾ ਵਧੀਆ ਕੰਮ ਕਰਦਾ ਜੇ ਤੁਸੀਂ ਹੁਣ ਪਲਾਨ ਵੀ ਕਰ ਰਹੇ ਹੋ ਜਾਣ ਦੇ ਲਈ ਉੱਥੇ 8 ਮਹੀਨੇ ਪਹਿਲਾਂ ਕੋਈ ਗਿਆ ਸੀ ਉਹ ਕਹਿੰਦੇ ਸੀ ਇੰਗਲਿਸ਼ ਨਹੀਂ ਸੀ ਪਰ ਹੁਣ ਸੀਗੀ ਟ੍ਰੇਨਸ ਦੇ ਉੱਤੇ ਵੀ ਇੰਗਲਿਸ਼ 'ਚ ਵੀ ਲਿਖਿਆ ਆਉਂਦਾ ਜੈਪਨੀਜ਼ 'ਚ ਵੀ ਆਉਂਦਾ ਅਤੇ ਤੁਸੀਂ ਜਾਓ ਟ੍ਰੇਨਾਂ ਤੁਸੀਂ ਇੱਕ ਟ੍ਰੇਨ ਮਿਸ ਕੀਤੀ ਆ ਉਹ ਟ੍ਰੇਨ ਤੁਹਾਨੂੰ ਹਲੇ ਜਾਂਦੀ ਦਿਸੂਗੀ ਦੂਜੀ ਆ ਜਾਂਦੀ ਆ ਅਤੇ ਟ੍ਰੇਨਾਂ ਇੱਦਾਂ ਮਤਲਬ ਉੱਥੇ ਟੈਕਸੀ ਵਾਲਾ ਲੋਕ ਕਰਦੇ ਆ ਟੈਕਸੀ ਬਹੁਤ ਟੈਕਸੀਆਂ ਆ ਉੱਥੇ ਤੁਹਾਨੂੰ ਦਿਸੂਗੀ ਆਮ ਉਹੀ ਉਹਦੇ ਵਿੱਚ ਹੀ ਉਬਰ ਆ ਉਹਦੇ ਵਿੱਚ ਹੀ ਡੀ ਡੀ ਆ ਸਾਰਾ ਕੁਛ ਆ ਉੱਥੇ ਪਰ ਮੋਸਟਲੀ ਲੋਕੀ ਟਰਾਂਸਪੋਰਟ ਦੇ ਲਈ ਇਹ ਯੂਜ਼
1: ਕਰਦੇ ਆ
0: ਹਾਂ ਤੇ ਮੈਨੂੰ ਸੀਗਾ ਕਿ ਮੈਂ ਅਸੀਂ ਬੱਸ ਵੀ ਟਰਾਈ ਕਰਨੀ ਸਾਨੂੰ ਇੱਦਾਂ ਸੀਗਾ ਸਾਰਾ ਕੁਛ ਟਰਾਈ ਕਰਨਾ ਬੁਲੇਟ ਟ੍ਰੇਨ ਦੂਜੀ ਟ੍ਰੇਨ ਟੈਕਸੀ ਵੀ ਬੱਸ ਵੀ ਤੇ ਸਾਰਾ ਕੁਛ ਬੜਾ ਬੜਾ ਸਿਸਟਮੈਟਿਕ ਜਿਹਾ ਆ ਉਹਨਾਂ ਦਾ ਸਾਰਾ ਕੁਛ ਸਾਰਾ ਕੁਛ ਹੀ ਜੇ ਮੈਂ ਕਹਾਂ ਹਨਾ
1: ਇੱਥੇ ਫਰਕ ਤੇ ਹੈਗਾ ਵਾ ਇੱਥੇ ਹਲੇ ਵੀ ਮਿਸ ਹੁੰਦੀਆਂ ਨੇ ਪਰ ਜਿਹੜੇ ਬਹੁਤ ਪਹਿਲਾਂ ਕਿਤੇ ਗਏ ਨੇ ਜਦੋਂ ਤੁਸੀਂ ਦੱਸ ਰਹੇ ਹੋ ਟ੍ਰੇਨ 'ਚ ਜਿਹੜੇ ਇੱਥੇ ਮੈਲਬਰਨ ਦੇ ਵਿੱਚ ਖਾਸ ਤੌਰ ਦੇ ਉੱਤੇ ਪਹਿਲਾਂ ਦੇ ਨਾਲੋਂ ਟ੍ਰੇਨ ਸਿਸਟਮ 'ਚ ਬਹੁਤ ਜ਼ਿਆਦਾ ਸੁਧਾਰ ਆ ਇੱਥੇ ਵੀ ਬਹੁਤ ਸੁਧਾਰ ਹੈ ਪਹਿਲੀਆਂ ਦੇ ਵਿੱਚ ਤੇ ਇੱਦਾਂ ਹੁੰਦਾ ਸੀ ਨਾ ਵੀ ਉੱਤੇ ਡਿਸਪਲੇ ਕੁਛ ਹੋਰ ਹੋਈ ਜਾਂਦਾ ਸਟੇਸ਼ਨ ਕੋਈ ਹੋਰ ਆ ਜਾਂਦਾ ਹੈ ਪਹਿਲਾਂ ਤੇ ਇਹ ਵੀ ਪ੍ਰੋਬਲਮ ਰਹੀ ਆ ਹੁਣ ਉਹ ਬਹੁਤ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਦੇ ਨਾਲੋਂ ਇਹ ਤਾਂ ਜਸਟ ਇੱਕ ਐਗਜ਼ਾਮਪਲ ਹੈ ਕਾਫੀ ਚੀਜ਼ਾਂ ਪਹਿਲਾਂ ਦੇ ਨਾਲੋਂ ਬਹੁਤ ਸੁਧਾਰ ਆ ਪਰ ਹਾਂ ਫਿਰ ਵੀ ਜਪਾਨ ਜਪੂਨ ਦੇ ਮੁਕਾਬਲੇ ਹਲੇ ਕਿੱਥੇ?
0: ਹਾਂਜੀ, ਕਿਉਂਕਿ ਉਹਨਾਂ ਦੀ ਸਿਟੀ ਉਹਨਾਂ ਦੇ, ਮੈਂ ਨਾ ਅਸੀਂ ਹੀਰੋਸ਼ੀਮਾ ਗਏ ਸੀਗੇ, ਲੇਕਿਨ ਜਿਹੜਾ ਮੈਨੂੰ ਲੱਗਦਾ ਹੈ ਕਿ ਬੜਾ ਹੀ ਇਮੋਸ਼ਨਲ ਜਿਹਾ ਹੈ ਨਾ ਸਾਡਾ ਸੀਗਾ ਉਹ ਦੋ ਤਿੰਨ ਦਿਨ, ਅਸੀਂ ਬਾਅਦ ਵਿੱਚ ਬੜਾ ਹੀ ਇਮੋਸ਼ਨਲੀ ਉਹ ਹੋ ਗਏ ਸੀ ਨਾ, ਉਹ ਦਿਖਾਉਂਦੇ ਆ ਪ੍ਰੋਜੈਕਟ ਦੇ ਉੱਤੇ ਕਿ ਕਿੱਦਾਂ ਕਿੱਦਾਂ ਸਿਟੀ ਨੋਰਮਲ ਚੱਲ ਰਹੀ ਸੀ, ਉੱਥੇ ਰਿਵਰ ਆ, ਤੁਸੀਂ ਉਸੇ ਰਿਵਰ ਦੇ ਕੋਲੋਂ ਹਲੇ ਲੰਘ ਕੇ ਆਏ ਹਾਂ, ਅਤੇ ਤੁਹਾਨੂੰ ਲੱਗਦਾ ਇਹ ਉਹੀ ਨੇ ਜਿੱਥੋਂ ਆਪਾਂ ਕ੍ਰੋਸ ਕਰਕੇ ਆਏ ਹਾਂ, ਵੀ ਉੱਥੇ ਲੋਕ ਤੁਰੇ ਫਿਰਦੇ ਆ ਸਾਈਕਲਾਂ 'ਤੇ, ਤੁਰਦੇ ਆ ਅਤੇ ਇਕਦਮ ਬੰਬ ਡਿੱਗਦਾ ਅਤੇ ਕਿੱਦਾਂ ਨਾ ਹੋ ਗਿਆ, ਮਤਲਬ ਤੁਸੀਂ ਦੋ ਦਿਨ ਇੱਕ ਸ਼ੌਕ 'ਚ ਰਹਿੰਦੇ ਆ ਕਿ ਸੀਰੀਅਸਲੀ ਮਤਲਬ ਇੱਦਾਂ ਵੀ ਲਾਈਫ ਹੋ ਸਕਦੀ ਆ ਕਦੀ, ਹੈ ਨਾ,
1: ਕੁਛ ਵੀ ਹੋ ਸਕਦਾ,
0: ਮਤਲਬ ਤੁਸੀਂ ਦੇਖਦੇ ਆ ਕਿ ਬੱਚੇ ਕਿੱਦਾਂ ਤੜਫਦੇ ਸੀਗੇ, ਮਾਵਾਂ ਦੇ ਨੂੰ ਤੋਂ ਪਾਣੀ ਮੰਗਦੇ ਸੀਗੇ, ਹੈ ਨਾ, ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ, ਬਾਹਰੋਂ ਲੋਕ ਆਪ ਆ ਰਹੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਅੱਛਾ ਇੰਨੇ ਚਿਰ ਕੈਮੀਕਲ ਰਹਿਣਾ ਆ ਜਾਂ ਕਿੱਦਾਂ ਉਹ ਮਰੇ ਆ, ਕਿੰਨੇ ਸਾਲਾਂ ਤੱਕ ਮਰਦੇ ਰਹੇ, ਉਹ ਦੇਖਣ ਦੇ ਬਾਵਜੂਦ ਵੀ ਜਦੋਂ ਤੁਸੀਂ ਉਸ ਜਦੋਂ ਤੁਸੀਂ ਉੱਥੇ ਹਾਲ ਦੇ ਵਿੱਚ ਹੁੰਦੇ ਤੁਹਾਨੂੰ ਲੱਗਦਾ ਕਿ ਹਾਏ ਨਾ ਇੱਦਾਂ ਜ਼ਿੰਦਗੀ ਸੀ, ਜਦੋਂ ਤੁਸੀਂ ਬਾਹਰ ਨਿਕਲਦੇ ਤੁਸੀਂ ਦੇਖਦੇ ਆ ਵੀ ਕਦੀ ਇਹ ਸ਼ਹਿਰ ਸੱਚੀ ਏਦਾਂ ਤਬਾਹ ਹੋਇਆ ਹੋਊਗਾ, ਇੱਕ ਉੱਥੇ ਕੁਛ ਵੀ ਨਹੀਂ ਬਚਿਆ ਹੋਊਗਾ, ਹੁਣ ਤੁਸੀਂ ਦੇਖਦੇ ਆ ਐਡੀਆਂ ਐਡੀਆਂ ਵੱਡੀਆਂ ਬਿਲਡਿੰਗਸ, ਸਾਰਾ ਕੁਛ ਸਿਸਟਮ ਉਹਨਾਂ ਦਾ ਹੈ ਨਾ ਡਨ, ਕਿ ਫਿਰ ਤੁਹਾਨੂੰ ਕਈ ਵਾਰੀ ਨਾ ਪਹਿਲਾਂ ਦਾ ਲਰਨ ਵੀ ਕਰਦੇ ਆ ਕਿ ਲਾਈਫ ਦੇ ਵਿੱਚ ਜਿਹੜੀਆਂ ਵੀ ਪ੍ਰੋਬਲਮਸ ਆ ਉਹ ਰਹਿਣੀਆਂ ਨਹੀਂ, ਤੇ ਜਦੋਂ ਉਹ ਨਿਕਲ ਜਾਣੀਆਂ ਤੁਹਾਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੋਣਾ ਕਿ ਅੱਛਾ ਅਸੀਂ ਇੱਦਾਂ ਉੱਠੇ
1: ਹਾਂ, ਤੁਸੀਂ ਹਾਲਾਤਾਂ ਤੋਂ ਸਿੱਖਦੇ ਹੋ,
0: ਹੈ ਨਾ, ਤੁਹਾਨੂੰ ਉਹ ਕਿੰਨੇ ਸ਼ਾਂਤ, ਆਪਾਂ ਕਹਿੰਦੇ ਆ ਕਿ ਉਹ ਸ਼ਾਂਤ ਹੋ ਗਏ, ਬਹੁਤ ਸ਼ਾਂਤ ਕੌਮ ਆ, ਜਦੋਂ ਆਪਾਂ ਉਹਨਾਂ ਦੀ ਦੇਖਦੇ ਆ ਫਿਰ ਉਹ ਵੀ ਪਹਿਲਾਂ ਬਥੇਰੀਆਂ ਸੀਗੇ ਲੜਾਈਆਂ ਦੇ,
1: ਹਾਂ ਤੁਸੀਂ ਉਹਨਾਂ ਦੀ ਹਿਸਟਰੀ ਵੇਖੋ ਤੇ ਬੜੀ ਖੂੰਖਾਰ ਕੌਮ ਰਹੀ ਆ, ਹਾਂ ਉਹਨਾਂ ਨੇ ਜਿੰਨਾ ਉਹਨਾਂ ਨੇ ਕੋਹਰਾਮ ਮਚਾਇਆ ਸੀ, ਉਹਨਾਂ ਨੇ
0: ਬਿਲਕੁਲ
1: ਜਿੰਨੇ ਉਹਨਾਂ ਨੇ ਤਸ਼ੱਦਦ ਕੀਤੇ ਚਾਈਨੀਜ਼ ਉੱਤੇ ਜਾਂ ਹੋਰ ਆਸ-ਪਾਸ ਲੋਕਾਂ ਦੇ ਉੱਤੇ, ਉਹ ਵੀ ਇੱਕ ਉਸ ਤੋਂ ਬਾਅਦ ਇੰਨਾ ਵੱਡਾ ਚੇਂਜ ਲੈ ਕੇ ਆਉਣਾ
0: ਬਹੁਤ ਨਿੱਕੀ ਮੋਟੀ ਗੱਲ ਨਹੀਂ, ਪੀਸ ਨਾ ਉਹਨਾਂ ਦੇ ਵਿੱਚ ਕਿੱਥੋਂ ਆਇਆ ਕਿਉਂਕਿ ਉਹਨਾਂ ਦੇ ਨਾਲ ਵਾਪਰਿਆ ਜਦੋਂ ਨਾ, ਉਸ ਤੋਂ ਬਾਅਦ ਉਹਨਾਂ ਸ਼ਾਂਤ ਹੋ ਗਏ। ਇੱਕ ਸੀਗਾ ਕਿ ਹੁਣ ਮੈਨੂੰ ਨਹੀਂ ਪਤਾ, ਸਾਰੇ ਜਣੇ ਅਲੱਗ ਅਲੱਗ ਇਸ ਵੇਚ ਇਸ ਗੱਲ ਨੂੰ ਮਤਲਬ ਅਲੱਗ ਅਲੱਗ ਵੇਚ ਲੈਂਦੇ ਨਾ, ਸਾਰੇ ਕਹਿੰਦੇ ਬਹੁਤ ਸ਼ਾਂਤ ਕੌਮ ਆ, ਉਹ ਇੰਟਰਫੇਅਰ ਨਹੀਂ ਕਰਦੇ ਕਿਸੇ ਦੇ ਨਾਲ, ਉਹ ਬੜੇ ਨਾ ਆਪਣੇ ਮਤਲਬ ਦੇ ਵਿੱਚ ਰੱਖਦੇ ਆ। ਮੈਨੂੰ ਮੈਂ ਆਪਣਾ ਵਿਚਾਰ ਦਊਂਗੀ, ਮੈਨੂੰ ਥੋੜ੍ਹੀ ਉਹ ਨੈਗੇਟਿਵ ਲੱਗੀ ਗੱਲ, ਹੈ ਨਾ, ਕਿ ਮਤਲਬ
1: ਕਿਸੇ ਨਾਲ
0: ਕਿਸੇ ਵੱਲ ਉਹ ਰੰਜੂ ਜੀ ਉਹ ਆਈ ਕੰਟੈਕਟ ਨਹੀਂ ਕਰਦੇ ਕਿਸੇ ਦੇ ਨਾਲ, ਤੁਹਾਡੇ ਨਾਲ ਕਦੀ ਆਈ ਕੰਟੈਕਟ ਨਹੀਂ ਕਰਨਾ ਉਹਨਾਂ ਨੇ, ਤੁਸੀਂ ਤੁਰੇ ਜਾਓ, ਤੁਹਾਡਾ ਕਿਤੇ ਗਲਤੀ ਦੇ ਨਾਲ ਹੋ ਵੀ ਗਿਆ ਨਾ ਆਈ ਕੰਟੈਕਟ, ਉਹਨਾਂ ਨੇ ਇੱਦਾਂ ਦੇਖਣਾ ਵੀ ਉਹ ਉਹਨਾਂ ਨੇ ਤੁਹਾਨੂੰ ਦੇਖਿਆ ਹੀ ਨਹੀਂ, ਤੁਸੀਂ ਸਮਾਈਲ ਪਾਸ ਕਰੋਗੇ ਨਾ, ਕੋਈ ਸਮਾਈਲ ਨਹੀਂ, ਕੋਈ ਕੁਛ ਨਹੀਂ ਉਹਨਾਂ ਦੇ ਮੂੰਹਾਂ ਦੇ ਉੱਤੇ, ਇੱਕ ਉਹ ਆਪਣੀ ਦੁਨੀਆਂ 'ਚ ਆ ਵੀ ਉਹ ਕਹਿੰਦੇ ਅੱਛਾ ਤੁਸੀਂ ਘੁੰਮਣ ਆਏ ਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਕੋਲ ਵਾਧੂ ਆ, ਤੁਹਾਡੇ ਆਉਣ ਦੇ ਨਾਲ ਸਾਡਾ ਖਰਾਬ ਹੀ ਹੋਊਗਾ ਕੁਛ ਸ਼ਾਇਦ, ਇੱਦਾਂ ਇੱਦਾਂ ਮੈਨੂੰ ਲਾਈਕ ਫੀਲ ਹੋਇਆ। ਅਤੇ ਇੱਕ ਪਾਸੇ ਇਹ ਵੀ ਸੀਗਾ ਸਾਨੂੰ ਕਿ ਉਹਨਾਂ ਨੂੰ ਗੁੱਸਾ ਆਉਂਦਾ ਹੈ ਨਾ ਜਦੋਂ ਉਹ ਟੂਰਿਜ਼ਮ ਦੇਖਦੇ ਆ ਨਾ, ਉਹ ਧੱਕਾ ਮਾਰਦੇ ਆ ਤੁਹਾਨੂੰ, ਹਾਂ ਬਹੁਤ ਸਾਰੀਆਂ ਇੱਦਾਂ ਦੀਆਂ ਰੀਲਸ ਵੀ ਆ ਕਿ ਤੁਸੀਂ ਕਿਤੇ ਵੀ ਰੈਂਡਮ ਤੁਹਾਡੇ ਮੋਢਾ ਮਾਰ ਕੇ ਲੰਘ ਜਾਂਦੇ ਆ ਨਾ, ਵੀ ਤੁਹਾਨੂੰ ਖੜੇ ਨਹੀਂ ਹੋਣਾ ਆਉਂਦਾ, ਉਹਦਾ ਰੀਜ਼ਨ ਇਹ ਆ ਉੱਥੇ ਸਾਰਾ ਕੁਛ ਸਿਸਟਮ ਆ, ਜੇ ਤੁਸੀਂ ਟ੍ਰੇਨ ਦੇ ਡੱਬੇ 'ਚ ਚੜ੍ਹਨੇ ਨੂੰ ਵੀ ਖੜੇ ਆ ਨਾ, ਉੱਥੇ ਇੱਕ ਲਾਈਨ ਬਣੀ ਹੋਈ ਆ, ਤੁਸੀਂ ਉਹਦੇ ਲਾਈਨ ਦੇ ਵਿੱਚ ਖੜੇ ਹੋਣਾ ਆ, ਤੁਸੀਂ ਲਾਈਨ ਦੇ ਵਿੱਚ ਸਾਰੇ, ਹਾਂ ਲਾਈਨਾਂ ਹੀ ਲੱਗੀਆਂ ਆ ਉੱਥੇ ਨਾ, ਤੁਸੀਂ ਉਹਨੂੰ ਫੋਲੋ ਕਰਨਾ, ਚਾਹੇ ਉਹ ਟੇਢੀ ਲਾਈਨ ਆ ਸਿੱਧੀ ਆ ਜਿੱਦਾਂ ਮਰਜ਼ੀ ਆ। ਜੇ ਹੁਣ ਸਾਡੇ ਵਰਗਿਆਂ ਨੂੰ ਪਹਿਲੇ ਦਿਨ ਨਹੀਂ ਪਤਾ ਹੁੰਦਾ ਕਿ ਅੱਛਾ ਇਹ ਲਾਈਨ ਆ, ਸਾਨੂੰ ਲੱਗਦਾ ਉਦੇ ਖੜੇ ਆ ਗਨਾਹ ਦੀ ਲਾਈਨ ਆ, ਤੁਸੀਂ ਜਦੋਂ ਫਿਰ ਗਲਤੀ ਕਰਦੇ ਆ, ਜੇ ਕੋਈ ਹੁਣ ਸਿਆਣਾ ਬਿਆਣਾ ਹੋਵੇ ਉਹਨੂੰ ਵੀ ਗੁੱਸਾ ਆਉਣਾ ਨਾ ਵੀ ਤੂੰ ਇੱਦਾਂ, ਤੇ ਉਹ ਮਾਰ। ਪਰ ਉਹ ਰੀਲਸ ਦੇ ਵਿੱਚ ਡਿਫਰੈਂਟ ਵੀ ਦੇਖਿਆ, ਤੇ ਜਿੱਦਾਂ ਮੈਂ ਹੀ ਅਸੀਂ ਗਏ ਹੋਏ ਸੀ ਕਿਤੇ, ਛੋਟਾ ਬੱਚਾ ਸੀਗਾ, ਮੈਂ ਇੱਦਾਂ ਖੜੀ ਸੀਗੀ, ਉਹ ਮੇਰੇ ਵਿੱਚ ਵੱਜਾ, ਆਪਸ ਏਲਤਾ ਕਰਦੇ ਆਉਂਦੇ ਸੀਗੇ, ਉਹ ਮੇਰੇ ਵਿੱਚ ਵੱਜਾ, ਤੇ ਉਹ ਨਾ ਰੰਜੋ ਜੀ ਹੱਥ ਜੋੜ ਕੇ ਉਹਨੇ ਇੱਦਾਂ ਇੰਨੀ ਵਾਰੀ ਮੈਨੂੰ ਸੋਰੀ ਸੋਰੀ ਇੱਦਾਂ ਝੁਕਿਆ, ਮੈਨੂੰ ਸ਼ਰਮ ਜੀ ਆਉਣ ਲੱਗ ਗਈ ਕਿ ਨਹੀਂ ਇਟਸ ਓਕੇ ਨੋਰਮਲ ਆ, ਮਤਲਬ ਉਹਦੇ ਲਈ ਮੈਨੂੰ ਪੁਸ਼ ਕਰਨਾ ਗਲਤੀ ਦੇ ਨਾਲ ਉਹਦੇ ਕਲਚਰ ਦੇ ਹਿਸਾਬ ਨਾਲ ਸ਼ਾਇਦ ਬਹੁਤ ਵੱਡੀ ਗੱਲ ਸੀਗੀ। ਉਹ ਸਕੂਲ ਦੇ ਟ੍ਰਿਪ ਤੇ ਸੀਗਾ, ਉਹਦੀ ਟੀਚਰ ਵੀ ਸੀ ਉੱਥੇ, ਸਾਰਾ ਕੁਛ ਸੀਗਾ, ਤੇ ਦੋ ਨਾਲ ਦੇ ਵੀ ਸੋਰੀ, ਹੈ ਨਾ, ਤੇ ਮਤਲਬ ਬੱਚੇ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਇਹ ਇੰਨਾ ਜ਼ਿਆਦਾ ਕਾਹਤੇ ਕਰ ਰਿਹਾ ਹੈ ਸੋਰੀ। ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਇਟਸ ਓਕੇ ਨਾ, ਉਹ ਫਿਰ ਵੀ ਉਹਨੇ ਝੁੱਕ ਝੁੱਕ ਕੇ ਮੈਨੂੰ 5 ਵਾਰੀ ਸੋਰੀ ਕੀਤਾ। ਹੁਣ ਫਿਰ ਮੈਂ ਸੋਚਦੀ ਹਾਂ, ਅੱਛਾ ਇੱਕ ਮੇਰੇ ਦਿਮਾਗ 'ਚ ਇਹ ਗੱਲ ਸੀਗੀ ਕਿ ਇਹ ਬਹੁਤ ਸ਼ਾਂਤ ਆ, ਇਹ ਦੇਖਦੇ ਨਹੀਂ, ਉਹਦਾ ਰੀਜ਼ਨ ਇਹ ਆ ਕਿ ਉਹ ਇੰਨੇ ਕੁ ਜ਼ਿਆਦਾ ਬਿਜ਼ੀ ਆ ਫੋਨ ਦੇ ਵਿੱਚ, ਉਹ ਆਪਸ 'ਚ ਵੀ ਨਹੀਂ ਕਮਿਊਨੀਕੇਸ਼ਨ, ਮੰਨ ਲਓ ਗਰੁੱਪ ਆ, ਦੋ ਤਿੰਨ ਜਣੇ ਇਕੱਠੇ ਚੜ੍ਹੇ ਆ, ਉਹ ਆਪਸ 'ਚ ਵੀ ਆਪਣੇ ਆਪਣੇ ਫੋਨਾਂ 'ਤੇ ਲੱਗੇ ਹੋਏ ਆ, ਉਹ ਆਪਸ 'ਚ ਵੀ ਗੱਲ ਨਹੀਂ ਕਰ ਰਹੇ,
1: ਉਹ ਤਾਂ ਲਗਭਗ ਇੱਥੇ ਵੀ ਇਹ ਕੁਛ ਹੈ,
0: ਮੈਟਰੋ ਸਿਟੀ ਹੈ ਨਾ। ਅਤੇ ਦੂਜੀ ਗੱਲ ਮੈਂ ਇਹ ਦੇਖੀ ਸੀਗੀ ਕਿ ਉਹ ਤੁਹਾਨੂੰ ਧੱਕਾ ਵੀ ਮਾਰ ਸਕਦੇ ਆ, ਪਰ ਉੱਥੇ ਪੋਲਾਈਟਨੈਸ ਵੀ ਹੈਗੀ, ਉਹਦੇ ਓਪੋਜ਼ਿਟ ਜਿਹੜਾ ਸੁਭਾਅ ਆ ਬੰਦੇ ਦਾ,
1: ਬੇਸਿਕਲੀ ਉਹ ਜੋ ਤੁਹਾਡੇ ਨਾਲ ਤੁਹਾਡੇ ਕੋਲੋਂ ਚਾਹੁੰਦੇ ਆ, ਉਹ ਆਪ ਉਹ ਬਿਹੇਵੀਅਰ ਉਹਨਾਂ ਦਾ ਹੈਗਾ ਵਾ,
0: ਬਿਲਕੁਲ।
1: ਕਿਉਂਕਿ ਉਹ ਮੇਨ ਜਿਹੜਾ ਸਿਧਾਂਤ ਤੇ ਹੋਈ ਆ ਨਾ ਕਿ ਜੋ ਤੁਸੀਂ ਕਿਸੇ ਦੂਸਰੇ ਕੋਲੋਂ ਚਾਹੁੰਦੇ ਹੋ ਜਾਂ ਜੋ ਤੁਸੀਂ ਕਰ ਰਹੇ ਹੁੰਦੇ ਤੁਸੀਂ ਚਾਹੁੰਦੇ ਹੋ ਵੀ ਦੂਸਰਾ ਵੀ ਤੁਹਾਡੇ ਨਾਲ ਕਰੇ। ਜੇ ਉਹ ਚੀਜ਼ ਆ ਤੇ ਫਿਰ
0: ਪਹਿਲੇ 4 ਦਿਨ ਟੋਕੀਓ ਦੇ ਵਿੱਚ ਮੈਨੂੰ ਏਦਾਂ ਲੱਗਾ ਕਿ ਮੈਂ ਜ਼ੋਂਬੀਜ਼ ਦੇ ਵਿੱਚ ਘੁੰਮ ਰਹੀ ਹਾਂ, ਕੋਈ ਸਮਾਈਲ ਨਹੀਂ, ਕੋਈ ਕੁਛ ਨਹੀਂ। ਫਿਰ ਉਸ ਤੋਂ ਬਾਅਦ ਵਿੱਚ ਅਸੀਂ ਕੰਟਰੀ ਟਾਊਨ ਗਏ ਹੈ ਨਾ, ਉੱਥੇ ਮੈਨੂੰ ਬੜਾ ਮਜ਼ਾ ਆਇਆ ਜਾ ਕੇ। ਉੱਥੇ ਟ੍ਰੇਨ ਦੇ ਵਿੱਚ ਉਹ ਗੱਲਾਂ ਵੀ ਕਰ ਰਹੇ ਆ, ਲੇਡੀਜ਼ ਹੱਸ ਵੀ ਰਹੀਆਂ ਇੱਕ ਦੂਸਰੇ ਦੇ ਨਾਲ ਹੈ ਨਾ, ਮਤਲਬ ਜਿਹੜੇ ਟੀਨੇਜਰਸ ਆ ਉਹ ਸ਼ਰਾਰਤਾਂ ਵੀ ਕਰ ਰਹੇ ਆ ਟ੍ਰੇਨ ਦੇ ਵਿੱਚ। ਉੱਥੇ ਜਾ ਕੇ ਮੈਨੂੰ ਥੋੜਾ ਜਿਹਾ ਸਾਹ ਆਇਆ।
1: ਸੋ ਸ਼ਹਿਰਾਂ ਦਾ ਹੋ ਰਿਹਾ
0: ਹਾਲ, ਸ਼ਹਿਰਾਂ ਦਾ ਹਾਲ ਹੀ ਇਹ ਆ, ਕੰਟਰੀ ਵਾਲੇ ਲੋਕਾਂ ਦੇ ਵਿੱਚ ਹੱਲੇ ਵੀ ਹੈਗਾ ਆ,
1: ਹਰ ਥਾਂ ਇਹ ਹਾਲ ਆ
0: ਸਾਰੇ ਪਾਸੇ। ਹਾਂਜੀ ਹਾਂ,
1: ਉਹ ਤੁਹਾਡੇ ਅਸੂਲ ਵੱਖਰੇ ਹੋ ਸਕਦੇ ਆ, ਪਰ ਜਿਹੜਾ ਉਹ ਬੇਸਿਕ ਆ ਉਹ ਸਾਰੇ ਵੱਡੇ ਸ਼ਹਿਰਾਂ ਦਾ ਵਿਗੜ ਗਿਆ,
0: ਬਿਲਕੁਲ
1: ਉਹ ਸਿਲੇਬਸ ਖਰਾਬ ਹੀ ਹੈ ਸਾਰਿਆਂ ਦਾ। ਚਲੋ ਖੈਰ, ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਦੁਬਾਰਾ ਨਿੱਕੇ ਨਿੱਕੇ ਚੀਜ਼ਾਂ ਜਾਣਦੇ ਰਹਾਂਗੇ। ਕੁਲਦੀਪ ਰੱਖੜਾ ਜੀ ਗੁੱਡ ਮਾਰਨਿੰਗ ਭੇਜਦੇ ਨੇ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਅਤੇ ਸ਼ਬਦ ਮੇਰੇ ਖਿਆਲ ਦੱਸ ਹੀ ਦਿੱਤੇ ਭੈਣ ਜੀ ਨੇ, ਕਰਿਆ ਗਿਆ ਕੋਈ?
0: ਬਿਲਕੁਲ ਭੈਣ ਜੀ, ਸ਼ਬਦ ਸਾਰੇ ਆਲਮੋਸਟ ਦੱਸ ਹੀ ਗਏ ਆ। ਕੌਣ ਹੀ ਰਹਿੰਦਾ ਸੀਗਾ, ਇੱਕ ਵਾਰ ਮੈਂ ਰਿਪੀਟ ਕਰ ਦਿੰਦੀ ਹਾਂ ਵਿੱਚੋਂ ਹੋਰ ਵੀ ਸ਼ਬਦ ਆ। ਕਲੀ, ਕਲੀ ਆਪਾਂ ਸਫੈਦੀ ਨੂੰ ਵੀ ਕਹਿ ਦਿੰਦੇ ਹਾਂ ਜਿਹੜੀ ਆਪਾਂ ਕਰਦੇ ਹਾਂ ਕੰਧਾਂ ਦੇ ਉੱਤੇ। ਫੁੱਲ ਦੀ ਕਲੀ ਵੀ ਹੁੰਦੀ ਹੈ ਕਿ ਕਿਸਮ, ਮਤਲਬ ਫੁੱਲ ਦੀ ਆਪਾਂ ਨੂੰ ਕਲੀ ਕਹਿ ਦਿੰਦੇ ਆ।
1: ਤੇਰੇ ਘਰ ਨੂੰ ਸਫੈਦੀਆਂ ਕੋ ਹੋਣ ਲੱਗੀ?
0: ਕੁੜਤੇ ਦੀਆਂ ਜਿਹੜੀਆਂ ਤਣੀਆਂ ਹੁੰਦੀਆਂ ਜਾਂ ਲੇਡੀਜ਼ ਫਰੋਕ ਸੂਟ ਬਣਾਉਂਦੀਆਂ ਉਹਦੇ ਵਿੱਚ ਵੀ ਆਪਾਂ ਜਿਹੜੇ ਵਾਲ ਪਾਉਂਦੇ ਆਪਾਂ ਕਹਿ ਦਿੰਦੇ ਕਲੀਆਂ ਵਾਲਾ ਸੂਟ ਆ, ਹੈ ਨਾ। ਤੇ ਇੱਕ ਗੌਣ ਦੀ ਕਿਸਮ ਵੀ ਆ, ਉਹਨੂੰ ਵੀ ਆਪਾਂ ਕਲੀ ਕਹਿ ਦਿੰਦੇ ਆ, ਤਾਂ ਕਹਿੰਦੇ ਕੁਲਦੀਪ ਮਾਣਕ ਦੀਆਂ ਕਲੀਆਂ। ਤੇ ਇੱਕ ਗਿਣਤੀ ਦੇ ਜਿਹੜੇ ਨੰਬਰ ਆਪਾਂ ਉਹਨਾਂ ਨੂੰ ਵੀ ਕਹਿ ਦਿੰਦੇ ਆਪਾਂ, ਬਾਂਟੇ ਖੇਡਦੇ ਹੁੰਦੇ ਸੀ ਨਾ, ਕਲੀ ਜੋਟਾ, ਕਲੀਆ ਮਤਲਬ ਸਿੰਗਲ, ਡਬਲ ਤੇ ਮਤਲਬ ਜੋਟਾ। ਹਾਂਜੀ, ਕਲਿਚੜੀ, ਹਾਂਜੀ ਛੋਟੀ, ਵੈਸੇ ਮੁੰਦਰੀ ਨੂੰ ਕਲਿਚੜੀ ਕਿਹਾ ਜਾਂਦਾ ਹੈ, ਜਾਂ ਜਿਹੜਾ ਛੱਲਾ ਹੁੰਦਾ ਹੈ। ਮੋਸਟਲੀ ਜੀਜੇ ਛੋਟੀਆਂ ਮੁੰਦੀਆਂ ਲੈ ਕੇ ਆਉਂਦੇ ਆ, ਸਾਡੇ ਵਾਲੇ ਤਾਂ ਛੋਟੀ ਵੀ ਨਹੀਂ ਦਿੱਤੀ, ਵੱਡੀ ਦੀ ਤਾਂ ਦੂਰ ਦੀ ਗੱਲ। ਓਕੇ, ਕਲੂੰਜੜਾ, ਹਾਂ ਜਿੱਦਾਂ ਜੀਜੇ ਦੀ ਗੱਲ ਕਰਦੀ ਹਾਂ ਮੈਂ, ਜਿਹੜੇ ਕਲੂੰਜੜੇ ਜਿਹੇ ਹੁੰਦੇ ਆ, ਮਜ਼ਾਕ ਕਰ ਰਹੀ ਹਾਂ। ਕਲੂੰਜੜਾ ਮਤਲਬ ਜਾਣੀ ਕਮੀਨਾ ਜਿਹਾ, ਪੈਸੇ ਨਾ ਖਰਚਣ ਵਾਲਾ, ਕਲੂੰਜੜਾ ਜਿਹਾ ਜਿੱਦਾਂ।
1: ਫਿਰ ਤਾਂ ਨਹੀਂ ਸੀ ਕਹਿਣਾ ਚਾਹੀਦਾ ਤੁਹਾਨੂੰ,
0: ਨਹੀਂ ਫਿਰ ਏਦਾਂ ਕਵਾਂਗੇ ਤਾਂ ਮੁੰਦੀ ਆਊਗੀ, ਰਹਿਣ ਦੋ ਰੰਜੋ ਜੀ, ਬਥੇਰਾ ਹੋਣ ਪਿਆ।
1: ਮੁੰਦੀ ਛੱਡੋ, ਕੋਈ ਦਵਾਣਾ ਦਵਾਣਾ ਤੇ ਆ ਜਾਂਦਾ, ਤੁਸੀਂ ਤੇ ਉਹ ਵੀ ਖਰਾਬ ਕਰਦੇ। ਦਵਾਣੇ
0: ਤਾਂ ਕਿੱਥੇ ਰਹੇ ਹੁਣ, ਤੇ ਕਿਤੇ ਗੋਗਲੂ ਹੀ ਆਉਣੇ, ਉਹ ਆਪਾਂ ਖਾਣੇ ਨਹੀਂ ਹੈਗੇ।
1: ਹੁਣ ਸੀਜ਼ਨ ਆ ਗਿਆ ਵੇਖੋ, ਕੱਦੂਆਂ ਕੱਦੂਆਂ ਵਾਲਾ, ਤੁਸੀਂ ਤੇ
0: ਉਹ ਫਿਰ ਵੀ ਆ ਜਾਣੇ, ਟੈਨਸ਼ਨ ਨਾ ਲਓ, ਆਪਾਂ ਬਾਅਦ ਚੋਂ ਮਾਫੀ ਮੰਗ ਲਾਂਗੇ।
1: ਓਕੇ ਓਕੇ, ਫਿਰ ਠੀਕ ਹੈ ਜੀ।
0: ਜਿੱਦਾਂ ਉਹ ਘਰ ਵਾਲਾ ਨਹੀਂ ਹੁੰਦਾ ਬਾਹਰ ਲੜਪਣ ਦਾ, ਘਰ ਜਾ ਕੇ ਸੌਰੀ ਕਹਿ ਦਿੰਦਾ, ਆਪਾਂ ਉਹ ਵਾਲਾ ਸਿਸਟਮ ਅਪਣਾਉਣਾ ਹੁਣ।
1: ਚਲੋ ਵੇਖਦੇ ਆ ਫਿਰ।
0: ਉਸ ਤੋਂ ਅਗਲਾ ਸ਼ਬਦ ਸੀ ਕਵਚ। ਕਵਚ ਹੁੰਦਾ ਲਾਈਕ ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਬਚਾਉਂਦੀ ਹੋਵੇ, ਕਿਸੇ ਚੀਜ਼ ਤੋਂ ਪ੍ਰੋਟੈਕਟ ਕਰਦੀ ਹੋਵੇ। ਪਹਿਲੇ ਜ਼ਮਾਨਿਆਂ ਦੇ ਵਿੱਚ ਲੜਾਈਆਂ ਦੇ ਵਿੱਚ ਆਪਾਂ ਲੋਹੇ ਦੀਆਂ ਤਾਰਾਂ ਦੇ ਬਣਾਏ ਹੋਏ ਆ ਜੈਕਟਸ ਬਣਾ ਕੇ ਪਾਉਂਦੇ ਸੀ ਕਵਚ। ਹੁਣ ਆਪਾਂ ਜਿਹਨੂੰ ਕਹਿ ਦਿੰਦੇ ਬੁਲੇਟ ਪਰੂਫ ਜੈਕਟ, ਉਹ ਵੀ ਇੱਕ ਕਵਚ ਹੀ ਆ। ਕਾਲ, ਸਮਾਂ ਵੀ ਹੁੰਦਾ ਹੈ ਆਪਾਂ ਕਹਿੰਦੇ ਹਾਂ ਸਮੇਂ, ਜਦੋਂ ਆਪਾਂ ਕਹਿੰਦੇ ਇੰਨੀ ਤਰ੍ਹਾਂ ਦੇ ਕਾਲ, ਹੈ ਨਾ। ਅਤੇ ਜਾਂ ਫਿਰ ਮੌਤ ਨੂੰ ਵੀ ਆਪਾਂ ਕਹਿ ਦਿੰਦੇ ਕਿ ਇਹਦਾ ਤਾਂ ਕਾਲ ਨੇੜੇ ਆਇਆ, ਲਾਈਕ ਇਹਦੀ ਮੌਤ ਹੈ ਜਿਹੜੀ ਨੇੜੇ ਆਈ, ਉਹ ਚਾਹੀਦਾ ਸਮਾਂ ਨੇੜੇ ਆਇਆ,
1: ਜਦੋਂ ਆਪਾਂ ਕਾਲ ਕਹਿ ਦਿੰਦੇ ਕਾਲ ਹੀ ਪਿਆ ਵਾ
0: ਜੀ। ਕੋਹਣੀ ਹੁੰਦਾ ਜਿਹੜਾ ਕੋਝਾ ਜਿਹਾ, ਭੈੜਾ ਜਿਹਾ ਕੋਈ ਚੀਜ਼ ਹੋਵੇ, ਆਪਾਂ ਕਹਿੰਦੇ ਨਾ ਇਹ ਸੋਹਣੀ ਨੀ, ਇਹ ਤਾਂ ਕੋਹਣੀ ਜਿਹੀ ਆ, ਨਹੀਂ ਮਨ ਨੂੰ ਨਹੀਂ ਲੱਗੀ ਨਾ, ਕੋਹਣਾ ਜਿਹਾ ਸੂਟ ਆ, ਕੋਈ ਕੋਝਾ ਜਿਹਾ ਜਿਹੜਾ ਹੋਵੇ ਕੁਛ ਵੀ। ਕੋਕੜੂ, ਹਾਂਜੀ ਜਿਹੜਾ ਦਾਲ ਦੇ ਵਿੱਚ ਅਣ ਰਿੱਝਿਆ ਦਾਣਾ ਹੋਵੇ, ਉਹ ਰਿੱਝੇ ਨਾ ਤੇ ਉਹ ਫਿਰ ਸਾਰਾ ਸਵਾਦ ਖਰਾਬ। ਦਾਲ ਤਾਂ ਕਾਟੀ ਦੇ ਵਿੱਚ, ਕੋਕੜੂ ਜ਼ਿਆਦਾ ਆ ਜੀ। ਇਹ ਸੀ ਸਾਡੇ ਅੱਜ ਦੇ 7 ਸ਼ਬਦ। ਤੇ
1: ਚਲੋ ਇਹਨਾਂ ਦੇ ਨਾਲ ਹੀ ਫਿਰ ਆਪਾਂ ਇਜਾਜ਼ਤ ਲੈਨੇ ਆ ਤੁਹਾਡੇ ਕੋਲੋਂ। ਆਸ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ, ਇੰਜੋਏ ਕੀਤਾ ਹੋਏਗਾ, ਕੁਛ ਗਲਤ ਕਿਹਾ ਗਿਆ ਤੇ ਉਹਦੇ ਲਈ ਮੁਆਫੀ। ਤੇ ਕਰੋ ਇੰਜੋਏ ਤੁਸੀਂ ਜ਼ਿੰਦਗੀ, ਕਰੋ ਇੰਜੋਏ ਤੁਸੀਂ ਛੁੱਟੀਆਂ, ਤੇ ਬੈਲੈਂਸ ਬਣਾ ਕੇ ਰੱਖੋ ਤੁਸੀਂ। ਇਸੇ ਨੂੰ ਕਹਿੰਦੇ ਆ ਕਿ ਵਰਕ ਲਾਈਫ ਬੈਲੈਂਸ, ਤੇ ਉਸੇ ਦਾ ਹੀ ਪਾਠ ਹੀ ਜਿਹੜਾ ਆਪਾਂ ਡਿਸਕਸ ਕਰ ਰਹੇ ਹੁਣ ਲੈਂਦੇ ਹਾਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ
0: ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
4: ਦਿਸ ਆਟਮ Laugh out loud with Ayushman Khurana and Saad Ali Khan in Urda Teer.
5: Ek Pakistani jasoos Hindustan jayega.
6: Desh bhakti to yaad aa gayi.
7: Desh kaun sa hai? Ye bhul gaya.
4: A spy mission gone wrong with hilarious moments.
8: Udhe ek border chal rahi hai.
4: Nahi ji, ye to Urda Teer chal raha hai from October 9th at cinemas near you.
9: Yaar tu itthe inni cheti aake pakka vi ho gaya. Ki jugaad laya hai?
10: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karayi ate phir mainu PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
12: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
13: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
14: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
15: ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
15: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
14: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
15: ਆਹੋ ਜੀ ਆਹੋ,
14: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
16: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
17: इश्क नहीं आसान, बस इतना समझ लीजिए, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ 13 ਅਕਤੂਬਰ 2024 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਵੀ ਅੱਗੇ ਚੱਲ ਕੇ ਇਸ ਸੈਗਮੈਂਟ ਦੇ ਵਿੱਚ ਦੱਸਾਂਗੇ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਔਰ ਸਭ ਤੋਂ ਪਹਿਲਾਂ ਇੱਕ ਭੂਚਾਲ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਪਨਾਮਾ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਬਰਦਸਤ ਭੂਚਾਲ ਆਇਆ। ਪਨਾਮਾ ਦੀ ਧਰਤੀ ਕੰਬ ਗਈ, ਹਾਲਾਂਕਿ ਭੂਚਾਲ ਦੀ ਤੀਬਰਤਾ 6.1 ਹੀ ਦੱਸੀ ਗਈ ਔਰ ਇਸ ਦਰਮਿਆਨ ਕਿਸੇ ਵੱਡੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਂਝੀ ਨਹੀਂ ਹੋਈ ਹੈ। ਪਰ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਮੁਤਾਬਕ ਦਿੱਤੀ ਗਈ ਜਾਣਕਾਰੀ ਦੇ ਵਿੱਚ ਭੂਚਾਲ ਕੱਲ੍ਹ ਦੇ ਦਿਨ ਦੇਸ਼ ਦੇ ਦੱਖਣੀ ਹਿੱਸੇ ਰਿਓ ਗ੍ਰਾਂਡੇ ਤੋਂ ਲਗਭਗ 18 ਕਿਲੋਮੀਟਰ ਪੱਛਮ ਵੱਲ 10 ਕਿਲੋਮੀਟਰ ਜ਼ਮੀਨ ਦੀ ਡੂੰਘਾਈ ਦੇ ਵਿੱਚ ਸ਼ਾਮ 6:30 ਵਜੇ ਦੇ ਆਸ ਪਾਸ ਆਇਆ। ਇਸ ਕਰਕੇ ਵੀ ਇਹ ਖਬਰ ਜ਼ਿਆਦਾ ਜਿਹੜੀ ਮਹੱਤਵਪੂਰਨ ਰਹਿ ਜਾਂਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਵੀ ਦੱਖਣੀ ਪਨਾਮਾ ਦੇ ਵਿੱਚ 6.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਦੋਂ ਕੁਝ ਇਮਾਰਤਾਂ ਨੁਕਸਾਨੀਆਂ ਗਈਆਂ ਸੀ ਔਰ ਦੇਸ਼ ਦੇ ਵਿੱਚ ਲੋਕਾਂ ਦੇ ਅੰਦਰ ਸਹਿਮ ਡਰ ਦਾ ਮਾਹੌਲ ਬਣ ਗਿਆ ਸੀ। ਪਨਾਮਾ ਉਸ ਖੇਤਰ ਦੇ ਵਿੱਚ ਜਿਹੜਾ ਮੌਜੂਦ ਹੈ ਜੀਓਗ੍ਰਾਫਿਕਲੀ, ਜਿੱਥੇ ਅਕਸਰ ਭੂਚਾਲ ਜਾਂ ਇਸ ਕਿਸਮ ਦੀਆਂ ਕੁਦਰਤੀ ਆਫਤਾਵਾਂ ਆਉਂਦੀਆਂ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਕਰ ਸਕਦੇ ਨੇ। ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਫਿਲੀਪੀਨਸ ਦੇ ਵਿੱਚ ਆਸੀਆਨ ਸਿਖਰ ਸੰਮਿਟ ਅਤੇ ਚੀਨ ਦੇ ਵਿੱਚ ਸ਼ੈਨੇਜਨ ਦੇ ਅੰਦਰ ਐਪੈਕ ਸੰਮਿਟ ਦੇ ਅੰਦਰ ਹਿੱਸਾ ਲੈਣ ਜਾ ਰਹੇ ਨੇ। ਟਰੰਪ ਨੇ ਸੋਮਵਾਰ ਦੇ ਦਿਨ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਏਸ਼ੀਆਈ ਦੌਰੇ ਦੇ ਦਰਮਿਆਨ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਦੀ ਉਹਨਾਂ ਦੀ ਸੰਭਾਵਨਾ ਬਣ ਸਕਦੀ ਹੈ। ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਉਹ ਨੌਰਥ ਕੋਰੀਆ ਦੇ ਨੇਤਾ ਨੂੰ ਮਿਲਣਗੇ ਤਾਂ ਉਹਨਾਂ ਕਿਹਾ ਕਿ ਹਾਂ, ਇੱਕ ਰੋਮਾਂਚਕ ਮੁਲਾਕਾਤ ਹੋਏਗੀ ਜੇਕਰ ਮੌਕਾ ਲੱਗਦਾ ਤਾਂ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਦਰਮਿਆਨ ਵੀ ਕਿਮ ਜੋਂਗ ਉਨ ਦੇ ਨਾਲ 3 ਵਾਰ ਮੁਲਾਕਾਤ ਕੀਤੀ ਸੀ। ਪਹਿਲੀ ਜੂਨ 2018 ਨੂੰ, ਦੂਜੀ ਫਿਰ ਫਰਵਰੀ 2019 ਦੇ ਵਿੱਚ ਅਤੇ ਤੀਸਰੀ ਮੁਲਾਕਾਤ ਜੂਨ 2019 ਦੇ ਵਿੱਚ ਹੋਈ ਸੀ। ਉਧਰ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਦੇ ਨਾਲ ਹੋਈ 7 ਘੰਟੇ ਦੀ ਮੁਲਾਕਾਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਸੀ ਕਿ ਇਸ ਬੈਠਕ ਦੇ ਵਿੱਚ ਦੇਸ਼ ਨੂੰ ਚਲਾਉਣ ਦੇ ਅੰਦਰ ਆ ਰਹੀਆਂ ਸਮੱਸਿਆਵਾਂ, ਪ੍ਰਸ਼ਾਸਨਕ ਚੁਣੌਤੀਆਂ ਦੇ ਉੱਤੇ ਗੱਲਬਾਤ ਹੋਈ ਹੈ। ਮਸੂਦ ਪਜ਼ੇਸ਼ਕਿਆਨ ਨੇ ਇਰਾਨ ਦੇ ਵਿੱਚ ਯੂਨੀਵਰਸਿਟੀਆਂ ਦੇ ਉਦਘਾਟਨ ਸਮਾਰੋਹ ਅਤੇ ਨਵੇਂ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਇਹ ਗੱਲ ਕਹੀ। ਇਹ ਦੂਜੀ ਵਾਰ ਹੈ ਜਦੋਂ ਉਹਨਾਂ ਨੇ ਮੁਸਤਫਾ ਖਾਮਨੇਈ ਦੇ ਨਾਲ ਗੱਲਬਾਤ ਦਾ ਜ਼ਿਕਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ 7 ਮਹੀਨਿਆਂ ਦੇ ਦੌਰਾਨ ਉਹਨਾਂ ਦੀ ਇਹ ਸਿਖਰਲੇ ਨੇਤਾ ਦੇ ਨਾਲ ਦੂਸਰੀ ਵਾਰ ਮੁਲਾਕਾਤ ਹੈ। ਮੁਸਤਫਾ ਖਾਮਨੇਈ ਦੇ ਬਾਰੇ ਇਰਾਨੀ ਮੀਡੀਆ ਕੁਝ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ, ਉਹ ਜਨਤਕ ਤੌਰ ਦੇ ਉੱਤੇ ਸਾਹਮਣੇ ਵੀ ਨਹੀਂ ਆਉਂਦੇ ਅਤੇ ਨਾ ਹੀ ਉਹਨਾਂ ਦੀ ਕੋਈ ਇੰਟਰਵਿਊ ਇਸ ਕਿਸਮ ਦੇ ਨਾਲ ਹਾਲੇ ਤੱਕ ਜਦੋਂ ਤੋਂ ਉਹਨਾਂ ਨੂੰ ਸਿਖਰਲਾ ਨੇਤਾ ਚੁਣਿਆ ਗਿਆ ਸਾਹਮਣੇ ਆਈ ਹੋਵੇ। ਰਾਸ਼ਟਰਪਤੀ ਪਜ਼ੇਸ਼ਕਿਆਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਮੱਸਿਆ ਇਹ ਨਹੀਂ ਕਿ ਦੇਸ਼ ਦੇ ਵਿੱਚ ਅਲੱਗ ਅਲੱਗ ਸੰਸਾਧਨਾਂ ਦੀ ਕਮੀ ਹੈ, ਬਲਕਿ ਮਾਹਰਾਂ ਦੀ ਕਮੀ ਹੈ, ਯੋਜਨਾਵਾਂ ਨੂੰ ਲਾਗੂ ਕਰਨ ਵਾਲਿਆਂ ਦੀ ਇੱਛਾ ਸ਼ਕਤੀ ਦੀ ਕਮੀ ਹੈ। ਉਹਨਾਂ ਨੇ ਸਰਕਾਰੀ ਕੰਪਨੀਆਂ ਨੂੰ ਕੰਮਕਾਜ ਕਰਨ ਦੇ ਢੰਗ ਦੇ ਉੱਤੇ ਸਵਾਲ ਵੀ ਚੁੱਕੇ। ਪਜ਼ੇਸ਼ਕਿਆਨ ਨੇ ਕਿਹਾ ਕਿ ਕੁਝ ਸਰਕਾਰੀ ਕੰਪਨੀਆਂ ਦੇ ਵਿੱਚ ਜੋ ਕੁਝ ਚੱਲ ਰਿਹਾ ਮੈਨੇਜਮੈਂਟ ਦੇ ਵਿੱਚ ਨਹੀਂ ਕਿਹਾ ਜਾ ਸਕਦਾ, ਪਰ ਉੱਪਰਲੇ ਪੱਧਰ 'ਤੇ ਜੋ ਵੀ ਕੁਝ ਚੱਲ ਰਿਹਾ ਉਹ ਬਰਦਾਸ਼ਤ ਕਰਨ ਯੋਗ ਨਹੀਂ। ਉਹਨਾਂ ਨੇ ਇਰਾਨ ਦੀ ਜਨਤਕ ਪ੍ਰਸ਼ਾਸਨਿਕ ਵਿਵਸਥਾ ਦੇ ਵਿੱਚ ਸੁਧਾਰ ਲਿਆਉਂਦੀ ਗੱਲ ਦੇ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪਜ਼ੇਸ਼ਕਿਆਨ ਦੇ ਇਹਨਾਂ ਬਿਆਨਾਂ ਤੋਂ ਬਾਅਦ ਇਰਾਨ ਦੀ ਪ੍ਰਸ਼ਾਸਨਿਕ ਵਿਵਸਥਾ, ਸਰਕਾਰੀ ਕੰਪਨੀਆਂ 'ਚ ਪ੍ਰਬੰਧਨ ਅਤੇ ਨਿਯੁਕਤੀਆਂ ਦੇ ਨਾਲ ਜੁੜੀ ਚਿੰਤਾ ਜਿਹੜੀ ਹੈ ਉਹ ਸਾਹਮਣੇ ਆਈ ਹੈ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਰਾਨ ਦੇ ਵਿੱਚ ਇਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੋਈ ਬਦਲਾਅ ਹੋਣ। ਭਾਰਤ ਦੇ ਸਿਖਰਲੇ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਨੇ, ਵੈਸੇ ਤਾਂ ਇੱਕੋ ਹੀ ਨੇ ਸਿਖਰਲੇ ਤੱਕ ਆਦੇ, NSA ਅਜੀਤ ਡੋਭਾਲ ਨੇ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰਜ਼ਾਈ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ। ਭਾਰਤ ਸਥਿਤ ਇਰਾਨੀ ਸਫਾਰਤਖਾਨੇ ਨੇ ਸੋਮਵਾਰ ਦੇ ਦਿਨ ਇਸ ਹੋਈ ਗੱਲਬਾਤ ਦਾ ਬਿਆਰਾ ਸਾਂਝਾ ਕੀਤਾ ਹੈ। ਸਫਾਰਤਖਾਨੇ ਦੇ ਮੁਤਾਬਕ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਡਾਕਟਰ ਮੋਹਸਿਨ ਰਜ਼ਾਈ ਨੇ ਸੋਮਵਾਰ ਸ਼ਾਮ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧਾਂ ਦੇ ਉੱਤੇ ਚਰਚਾ ਕੀਤੀ ਅਤੇ ਕੌਮਾਂਤਰੀ ਘਟਨਾਕ੍ਰਮ ਦੇ ਉੱਤੇ ਵੀ ਚਰਚਾ ਕੀਤੀ। ਦੱਸ ਦਈਏ ਕਿ ਇਰਾਨ ਦੇ ਸੁਰੱਖਿਆ ਪ੍ਰਮੁੱਖ ਅਤੇ ਭਾਰਤ ਦੇ NSA ਦੇ ਦਰਮਿਆਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹਮਲੇ ਤੋਂ ਬਾਅਦ ਇਹ ਗੱਲਬਾਤ ਹੋਈ ਹੈ, ਜਦੋਂ ਇੱਕ ਭਾਰਤੀ ਨਾਗਰਿਕ ਦੀ ਉਸ ਹਮਲੇ ਦੇ ਵਿੱਚ ਮੌਤ ਹੋ ਗਈ ਸੀ। ਸਾਊਦੀ ਅਰਬ ਦਾ ਇਲਜ਼ਾਮ ਇਹ ਹੈ ਕਿ ਇਰਾਨ ਦੀ ਹਮਾਇਤ ਵਾਲੇ ਹੂਤੀ ਬਾਗੀਆਂ ਦੀ ਤਰਫ ਤੋਂ ਇਹ ਹਮਲਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਹਨਾਂ 13 ਲੋਕਾਂ ਦੀ ਮੌਤ ਹੋਈ, ਜਿਸ ਦੇ ਵਿੱਚ ਇੱਕ ਭਾਰਤੀ ਸ਼ਾਮਲ ਸੀ। ਉੱਥੇ ਹੀ ਭਾਰਤ ਦੇ ਜਿਹੜੇ ਵਣਜ ਮੰਤਰੀ ਨੇ, ਉਦਯੋਗ ਮੰਤਰੀ ਨੇ ਪਿਊਸ਼ ਗੋਇਲ, ਉਹਨਾਂ ਨੇ ਕਿਹਾ ਕਿ ਯੂਰਪ ਦੇ ਨਿਯਮਾਂ ਦੇ ਕਾਰਨ ਉੱਥੇ ਵਾਹਨਾਂ ਦਾ ਨਿਰਮਾਣ ਜਿਹੜਾ ਉਸ ਦੇ ਵਿੱਚ ਕੰਪੀਟੀਸ਼ਨ ਨਹੀਂ ਰਹਿ ਜਾਂਦਾ, ਇਸ ਕਰਕੇ ਯੂਰਪ ਦੀਆਂ ਸਾਰੀਆਂ ਕਾਰ ਕੰਪਨੀਆਂ ਹੁਣ ਭਾਰਤ ਦੇ ਵਿੱਚ ਨਿਰਮਾਣ ਨੂੰ ਤਰਜੀਹ ਦੇ ਰਹੀਆਂ ਨੇ। ਗੋਇਲ ਨੇ ਕਿਹਾ ਕਿ ਭਾਰਤ ਗਲੋਬਲ ਕਾਰ ਨਿਰਮਾਣ ਦਾ ਇੱਕ ਕੇਂਦਰ ਬਣਨ ਜਾ ਰਿਹਾ। ਦਿੱਲੀ ਡਾਇਲੋਗ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਕਿਹਾ ਕਿ ਯੂਰਪ ਦੇ ਵਿੱਚ ਇੰਨੇ ਅਨਪ੍ਰੈਕਟੀਕਲ
ਨਿਯਮ ਨੇ ਕਿ ਉੱਥੇ ਮੁਕਾਬਲੇਬਾਜ਼ ਬਣੇ ਰਹਿਣਾ ਅਸੰਭਵ ਹੋ ਜਾਂਦਾ ਔਰ ਭਾਰਤ ਇਸੇ ਨੂੰ ਇੱਕ ਮੌਕੇ ਦੇ ਤੌਰ ਦੇ ਉੱਤੇ ਦੇਖ ਰਿਹਾ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਭਾਰਤ ਦੇ ਨਾਲ ਸਾਂਝ ਪਾਈਏ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਦੇ ਦਿਨ ਮਾਰਚ ਦੇ ਵਿੱਚ ਸ਼ਾਮਲ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਂਗਰਸ ਜਾਂ ਇੰਡੀਆ ਬਲਾਕ ਦੇ ਇਸ ਸੱਦੇ ਦੇ ਉੱਤੇ ਮਾਰਚ 'ਚ ਸ਼ਮੂਲੀਅਤ ਕੀਤੀ। ਰਾਹੁਲ ਗਾਂਧੀ ਨੇ ਸੋਮਵਾਰ ਰਾਤ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇੱਕ ਵੀਡੀਓ ਸੁਨੇਹੇ 'ਚ ਇਹ ਵੀ ਕਿਹਾ ਕਿ ਉਹ ਡਰਨ ਵਾਲੇ ਨਹੀਂ ਨੇ, ਗੁੰਡਾਗਰਦੀ ਬਰਦਾਸ਼ਤ ਨਹੀਂ ਹੋਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਸੋਮਵਾਰ ਦੇ ਦਿਨ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਧੰਨਵਾਦ ਔਰ ਜਿਨ੍ਹਾਂ ਨੇ ਦੁਪਹਿਰ 3 ਵਜੇ ਦੇ ਆਸ ਪਾਸ ਆਪਣੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਹਮਾਇਤ ਦਿੱਤੀ। ਕਾਂਗਰਸ ਅਤੇ ਇੰਡੀਆ ਗੱਠਜੋੜ ਦੇ ਸਾਰੇ ਕਾਰਕੁਨਾਂ ਦਾ ਵੀ ਧੰਨਵਾਦ। ਇਹ ਦਿਨ ਕਾਫੀ ਮਹੱਤਵਪੂਰਨ ਸੀ, ਸਰਕਾਰ ਨੂੰ ਦਿਖਾਉਣਾ ਹੋਏਗਾ ਕਿ ਭਾਰਤ ਦੇ ਲੋਕ ਡਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ RSS ਦੇ ਵਿੱਚ ਉਹ ਬੁਜ਼ਦਿਲ ਲੋਕ ਕਿੱਥੇ ਨੇ ਜੋ ਪਰਸੋਂ ਸਾਡੇ ਨੌਜਵਾਨ ਸਾਥੀਆਂ ਨੂੰ ਕੁੱਟ ਰਹੇ ਸੀ, ਕਿੱਥੋਂ ਆਏ ਨੇ ਉਹ ਲੋਕ, ਅੱਜ ਮੈਨੂੰ ਉਹਨਾਂ ਦੇ ਵਿੱਚੋਂ ਕੋਈ ਦਿਖਾਈ ਨਹੀਂ ਦੇ ਰਿਹਾ। ਅਸੀਂ ਜਿੱਥੇ ਖੜ੍ਹੇ ਹਾਂ, ਦੇਸ਼ ਦੀ ਜਨਤਾ ਜਿੱਥੇ ਖੜ੍ਹੀ ਹੈ, ਉੱਥੋਂ ਤਾਂ ਤੁਸੀਂ ਗੱਲ ਵੀ ਨਹੀਂ ਕਰ ਪਾਉਂਦੇ। ਆਪਣੀਆਂ ਛੋਟੀਆਂ ਮੋਟੀਆਂ ਗਮਛੀਆਂ ਪਹਿਨ ਕੇ ਬਾਹਰ ਕਿਉਂ ਨਹੀਂ ਆਉਂਦੇ? ਦੇਖਦੇ ਹਾਂ ਕੀ ਹੋਏਗਾ, ਕਿਉਂਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਸਿਰਫ ਗੁੰਡਾਗਰਦੀ ਕਰਨੀ ਜਾਣਦੇ ਹੋ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਕੁਝ ਹੋਇਆ ਉਸ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ, ਮਾਣ ਮਹਿਸੂਸ ਹੁੰਦਾ ਕਿ ਭਾਰਤ ਦੇ ਲੋਕ ਇਕਜੁੱਟ ਹੋ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਜਿਵੇਂ ਮੈਂ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀ, ਇਹ ਅਲੱਗ ਅਲੱਗ ਪ੍ਰਦਰਸ਼ਨ ਨਹੀਂ ਨੇ, ਇਹ ਅੰਦੋਲਨ ਹੈ ਜਿਸ ਦੇ ਵਿੱਚ ਅਸੀਂ ਸਾਰੇ ਇਕੱਠੇ ਖੜ੍ਹੇ ਹਾਂ ਔਰ ਕੋਈ ਇੱਕ ਵਿਅਕਤੀ ਨਹੀਂ ਬਲਕਿ ਸਾਰੇ ਹੀ ਸੰਵਿਧਾਨ ਦੇ ਹੱਕ ਦੇ ਵਿੱਚ ਖੜ੍ਹੇ ਨੇ ਔਰ ਸੰਵਿਧਾਨ ਦੇ ਹੱਤਿਆਰਿਆਂ ਨੂੰ ਖਤਮ ਕਰਨ ਦੇ ਲਈ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦਾ ਮਾਰਚ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਤੱਕ ਜਾਣਾ ਸੀ ਪਰ ਮੰਡੀ ਹਾਊਸ ਦੇ ਕੋਲ ਹੀ ਉਸ ਨੂੰ ਰੋਕ ਦਿੱਤਾ ਗਿਆ। ਸ਼ਾਮ 7 ਵਜੇ ਦੇ ਕਰੀਬ ਰਾਹੁਲ ਗਾਂਧੀ ਅਤੇ ਕੁਝ ਵਿਰੋਧੀ ਧਿਰ ਦੇ ਨੇਤਾਵਾਂ ਨੇ ਪੁਲਿਸ ਨੂੰ ਚਕਮਾ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਪਹੁੰਚ ਵੀ ਕੀਤੀ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਚੋਣ ਕਮਿਸ਼ਨ ਅਤੇ SIR ਪ੍ਰਕਿਰਿਆ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਮਵਾਰ ਦੇ ਦਿਨ ਵਿਰੋਧੀ ਧਿਰ ਦੀ ਤਰਫ ਤੋਂ ਮਾਰਚ ਦੇ ਉੱਤੇ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਮਾਰਚ ਕੌਣ ਕਰ ਰਿਹਾ, ਅਸੀਂ ਭਾਰਤ ਦੇ ਨਾਗਰਿਕ ਦੇ ਤੌਰ ਦੇ ਉੱਤੇ ਚੁੱਪ ਨਹੀਂ ਰਹਿ ਸਕਦੇ। ਵਿਰੋਧ ਕੌਣ ਕਰ ਰਿਹਾ, ਕਿਸ ਦੇ ਨਾਲ ਰਲ ਕੇ ਕਰ ਰਿਹਾ, ਇਹ ਸਾਰੀਆਂ ਗੱਲਾਂ ਗੌਣ ਰਹਿ ਜਾਂਦੀਆਂ ਨੇ। ਦਰਅਸਲ ਇੱਕ ਐਕਸ ਦੇ ਉੱਤੇ ਯੂਜ਼ਰ ਨੇ ਪੁੱਛਿਆ ਸੀ ਕਿ CJP ਪ੍ਰੋਟੈਸਟ ਦੇ ਵਿੱਚ ਜਾਈਏ ਜਾਂ ਇੰਡੀਆ ਗੱਠਜੋੜ ਦੇ ਪ੍ਰੋਟੈਸਟ ਦੇ ਵਿੱਚ, ਕਿਉਂਕਿ ਗਿਆਨੇਸ਼ ਕੁਮਾਰ ਦੇ ਪ੍ਰਤੀ ਤਾਂ ਲੋਕਾਂ ਦੇ ਵਿੱਚ ਵਿਸ਼ਵਾਸ ਹੈਗਾ ਹੀ ਹੈ ਪਰ ਇੱਥੇ ਇਹ ਨਹੀਂ ਪਤਾ ਚੱਲ ਰਿਹਾ ਕਿ ਕਿਸ ਅੰਦੋਲਨ 'ਚ ਜਾਇਆ ਜਾਵੇ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦਾ ਮਾਰਚ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਤੱਕ ਜਾਣਾ ਸੀ ਪਰ ਇਸ ਦਰਮਿਆਨ ਮੰਡੀ ਹਾਊਸ ਰੋਕ ਦੇਣ ਦੇ ਬਾਵਜੂਦ ਜਿਹੜਾ CJP ਦਾ ਪ੍ਰੋਟੈਸਟ ਸੀ ਉਹ ਇੱਕ ਹੋਰ ਇਲਾਕੇ ਦੇ ਵਿੱਚ ਦਿੱਲੀ ਦੇ ਹੀ ਅੰਦਰ ਚੱਲ ਰਿਹਾ ਸੀ। ਅਸਲ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਵੱਲੋਂ ਉਹ ਮਾਰਚ ਵੱਧ ਰਿਹਾ ਸੀ। ਕਾਂਗਰਸ ਜਨਤਾ ਪਾਰਟੀ ਦੇ ਕੋ-ਫਾਊਂਡਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਇੱਕ ਵਾਰ ਫਿਰ ਤੋਂ ਹਿਰਾਸਤ 'ਚ ਲਿਆ। ਦੋਵੇਂ ਨੇਤਾਵਾਂ ਨੂੰ ਜੰਤਰ ਮੰਤਰ ਦੇ ਵੱਲ ਵਧਣ ਦੀ ਕੋਸ਼ਿਸ਼ ਦੇ ਦਰਮਿਆਨ ਹਿਰਾਸਤ 'ਚ ਲਿਆ ਗਿਆ। ਇਸ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਕਾਰਕੁਨ ਵੀ ਹਿਰਾਸਤ 'ਚ ਲਏ ਗਏ। ਉੱਧਰ ਦੀਪਕੇ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ ਕਿ ਤਿਰੰਗਾ ਲੈ ਕੇ ਕਾਂਗਰਸ 'ਚ ਜਦੋਂ ਜੰਤਰ ਮੰਤਰ ਵੱਲ ਦਾਖਲ ਹੋ ਰਹੇ ਤਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਫੜ ਰਹੇ ਆ। ਅਜਿੰਕਿਆ ਸ਼ਿੰਦੇ, ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਹੋਰਨਾਂ ਕੁਝ ਸਾਥੀਆਂ ਨੂੰ ਰੋਕਿਆ ਗਿਆ। ਉਹਨਾਂ ਇਹ ਵੀ ਲਿਖਿਆ ਕਿ ਨਰਿੰਦਰ ਮੋਦੀ, ਤੁਸੀਂ ਵਿਰੋਧ ਪ੍ਰਦਰਸ਼ਨ ਖਤਮ ਨਹੀਂ ਕਰ ਸਕਦੇ। ਉੱਥੇ ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਦੋਸ਼ ਮੜਿਆ ਕਿ ਸਰਕਾਰ 2 ਚੋਣ ਕਮਿਸ਼ਨਰਾਂ ਦੇ ਉੱਤੇ ਸਾਂਝੀ ਪ੍ਰੈਸ ਕਾਨਫਰੰਸ ਕਰਨ ਦਾ ਦਬਾਅ ਬਣਾ ਰਹੀ ਹੈ। ਪਵਨ ਖੇੜਾ ਨੇ ਕਿਹਾ ਕਿ ਚੋਣ ਕਮਿਸ਼ਨਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਨਾਂ ਨੂੰ ਬਲੈਕਮੇਲ ਤੱਕ ਕੀਤਾ ਜਾ ਰਿਹਾ। ਮੰਗਲਵਾਰ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਉਹਨਾਂ ਲਿਖਿਆ ਕਿ ਸਾਨੂੰ ਤਾਂ ਇਹ ਦੱਸਿਆ ਗਿਆ ਕਿ ਸਰਕਾਰ ਦੋਹਾਂ ਚੋਣ ਕਮਿਸ਼ਨਰਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਲੈ ਕੇ ਦਬਾਅ ਬਣਾਉਂਦੇ ਹੋਏ ਉਹਨਾਂ ਨੂੰ ਬਲੈਕਮੇਲ ਕਰ ਰਹੀ ਹੈ। ਹਾਲਾਂਕਿ ਉਹਨਾਂ ਕਿਹਾ ਕਿ 56 ਦੀ ਹਾਲਤ ਦੇ ਬਾਰੇ ਸੋਚੋ, ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤੰਜ ਸੀ ਜਿਨ੍ਹਾਂ ਦੀ ਛਾਤੀ ਨੂੰ 56 ਇੰਚ ਦਾ ਕਿਹਾ ਜਾਂਦਾ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਨੂੰ ਇੰਨਿਆਂ ਕੁ ਹਫ਼ਤਿਆਂ ਦੇ ਵਿੱਚ ਹੀ ਚੋਣ ਕਮਿਸ਼ਨਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਚੋਣ ਕਮਿਸ਼ਨਰ ਦੇ ਅੰਦਰ ਜਿਹੜੇ ਚੀਫ ਚੋਣ ਇਲੈਕਸ਼ਨ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਅਤੇ 2 ਹੋਰਨਾਂ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੇ ਦਰਮਿਆਨ ਹੋਈ ਗੰਭੀਰ ਗੱਲਬਾਤ ਦੀ ਇੱਕ ਰਿਪੋਰਟ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਹ ਹੰਗਾਮਾ ਸ਼ੁਰੂ ਹੋਇਆ। ਉਧਰ ਮਹਾਰਾਸ਼ਟਰ ਦੇ ਉੱਤਰੀ ਹਿੱਸੇ ਦੇ ਵਿੱਚ ਸੋਕੇ ਵਰਗੇ ਹਾਲਾਤਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ। ਕਿਸਾਨਾਂ ਨੂੰ ਅੰਗੂਰ ਦੀ ਫਸਲ ਜਿਹੜੀ ਆ ਉਹ 40%
ਦਾ ਉਸ ਦੇ ਵਿੱਚ ਨੁਕਸਾਨ ਹੋਣ ਦਾ ਡਰ ਹੈ। ਪਾਣੀ ਦੀ ਕਮੀ ਕਾਫੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਸਾਲ 2027 ਦੇ ਵਿੱਚ ਅੰਗੂਰ ਦੀਆਂ ਵੇਲਾਂ ਸੁੱਕ ਸਕਦੀਆਂ ਨੇ। ਨਾਸਿਕ ਜ਼ਿਲ੍ਹੇ ਦੇ ਵਿੱਚ ਦੱਖਣ ਪੱਛਮ ਦੇ ਅੰਦਰ ਮਾਨਸੂਨ ਦੇ ਦਰਮਿਆਨ ਮੀਂਹ 34% ਘੱਟ ਪਿਆ। ਇਸ ਦੇ ਇਲਾਵਾ ਅੰਗੂਰ ਤੋਂ ਇਲਾਵਾ ਬਾਜਰਾ, ਪਿਆਜ਼ ਅਤੇ ਸੋਇਆਬੀਨ ਵਰਗੀਆਂ ਫਸਲਾਂ ਦੇ ਉੱਤੇ ਵੀ ਸੰਕਟ ਗਹਿਰਾਇਆ ਹੈ। ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਨਾਲ ਜੁੜੀ ਹੋਈ, ਫੈਸਲਾ ਤਾਂ ਕੀ ਬਲਕਿ ਇੱਕ ਕਥਨ ਦੇ ਨਾਲ ਜੁੜੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੀਵਾਲੀ ਦੇ ਦਰਮਿਆਨ ਲੋਕ ਅਜਿਹੇ ਤਰੀਕੇ ਅਪਣਾਉਣ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਘੱਟ ਫੈਲੇ। ਦਿੱਲੀ NCR ਦੇ ਵਿੱਚ ਪਟਾਕਿਆਂ ਦੇ ਉੱਤੇ ਪਾਬੰਦੀ ਦਾ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅਦਾਲਤ ਨੇ ਧਾਰਮਿਕ ਭਾਵਨਾਵਾਂ ਅਤੇ ਜਨਤਕ ਸਿਹਤ ਦੇ ਦਰਮਿਆਨ ਚਿੰਤਾਵਾਂ ਨੂੰ ਲੈ ਕੇ ਸੰਤੁਲਨ ਬਣਾਉਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਕਿਹਾ ਕਿ ਲੋਕਾਂ ਨੂੰ ਅਦਾਲਤਾਂ ਦੇ ਪਾਬੰਦੀਸ਼ੁਦਾ ਹੁਕਮਾਂ ਦੇ ਉੱਤੇ ਨਿਰਭਰ ਰਹਿਣ ਦੀ ਬਜਾਏ ਸਵੈ ਇੱਛਾ ਦੇ ਨਾਲ ਹੀ ਆਪਣੇ ਤਰੀਕੇ ਦੇ ਨਾਲ ਤਿਉਹਾਰਾਂ ਦੇ ਉੱਤੇ ਪ੍ਰਦੂਸ਼ਣ ਘੱਟ ਕਰਨ ਦੇ ਢੰਗ ਲੱਭਣੇ ਚਾਹੀਦੇ ਨੇ। ਅਦਾਲਤ ਨੇ ਇਹ ਵੀ ਕਿਹਾ ਕਿ ਹਵਾ ਦੇ ਵਿੱਚ ਪ੍ਰਦੂਸ਼ਣ ਸਿਰਫ ਪਟਾਕੇ ਚਲਾਉਣ ਦੇ ਨਾਲ ਹੀ ਨਹੀਂ, ਪਰਾਲੀ ਸਾੜਨਾ ਅਤੇ ਹੋਰ ਜਿਹੜੀਆਂ ਕਾਰਵਾਈਆਂ ਨੇ ਪ੍ਰਦੂਸ਼ਣ ਉਹਨਾਂ ਦੇ ਕਰਕੇ ਵੀ ਵੱਧ ਹੈ। ਜਸਟਿਸ ਸੂਰਿਆਕਾਂਤ ਨੇ ਵਧੇਰੇ ਨੁਕਸਾਨ ਦੇ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਥਾਂ ਦੇ ਉੱਤੇ, ਰਵਾਇਤੀ ਫਸਲਾਂ ਨੇ ਉਹਨਾਂ ਦੀ ਥਾਂ 'ਤੇ ਦੂਜੀਆਂ ਫਸਲਾਂ ਅਪਣਾਉਣ, ਅਤੇ ਇਸ ਤੋਂ ਇਲਾਵਾ ਨੁਕਸਾਨ ਦੇ ਜਿਹੜੇ ਪਟਾਕੇ ਨੇ ਉਹਨਾਂ ਦੀ ਬਜਾਏ ਐਸੀਆਂ ਰਸਮਾਂ ਜਿਹੜੀਆਂ ਧਰਮ ਦੇ ਨਾਲ ਜੁੜੀਆਂ ਜਿਵੇਂ ਦੀਵੇ ਜਗਾਉਣਾ, ਫੁੱਲਝੜੀਆਂ ਦੀ ਵਰਤੋਂ ਕਰਨਾ, ਇਹਨਾਂ ਦੇ ਨਾਲ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੁਆਂਟਸ ਦਾ ਇੱਕ ਜਹਾਜ਼ ਅੱਜ ਦੇ ਦਿਨ ਥੋੜੀ ਡਿਲੇ ਦੇ ਨਾਲ, ਦੇਰੀ ਦੇ ਨਾਲ ਚਲਾਇਆ ਗਿਆ।

QF6 ਜਿਹੜੀ ਰੋਮ ਤੋਂ ਪਹਿਲਾਂ ਪਰਥ ਆਈ ਸੀ ਤੇ ਫਿਰ ਉਸ ਤੋਂ ਬਾਅਦ ਇਹੀ ਬੋਇੰਗ 787 ਜਹਾਜ਼ ਜਿਹੜਾ ਵਾਪਸ ਰੋਮ ਪਰਤਣਾ ਸੀ ਜਿਸ ਦੇ ਵਿੱਚ ਯਾਤਰੀ ਦੀ ਤਰਫ ਤੋਂ ਇਸ ਕਿਸਮ ਦੀ ਸ਼ਿਕਾਇਤ ਕੀਤੀ ਗਈ ਹਾਲਾਂਕਿ ਇਸ ਤੋਂ ਬਾਅਦ ਜਹਾਜ਼ ਨੂੰ ਦੇਰੀ ਦੇ ਨਾਲ ਉਡਾਇਆ ਗਿਆ ਪਰ ਇਹ ਨਹੀਂ ਦੱਸਿਆ ਗਿਆ ਕਿ ਇਸ ਜਹਾਜ਼ ਦੇ ਵਿੱਚ ਜਿਹੜੀਆਂ ਇਹ ਸਮੱਸਿਆਵਾਂ ਆਈਆਂ ਨੇ ਬੈੱਡ ਬੱਗ ਦੀਆਂ ਇਹ ਕਿਸੇ ਹੋਰ ਜਹਾਜ਼ ਦੇ ਵਿੱਚ ਵੀ ਇਸ ਕਿਸਮ ਦੀਆਂ ਆਈਆਂ ਨੇ ਅਤੇ ਉਸ ਤੋਂ ਬਾਅਦ ਕੁਆਂਟਸ ਕੰਪਨੀ ਦੀ ਤਰਫ ਤੋਂ ਆਖਿਰਕਾਰ ਕੀ ਕਾਰਵਾਈ ਕੀਤੀ ਗਈ ਹੈ ਉੱਥੇ ਜਹਾਜ਼ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਅਤੇ 60 ਦੇ ਕਰੀਬ ਏਅਰਕ੍ਰਾਫਟ ਜਿਹੜੇ ਨੇ ਬੁਸ਼ਫਾਇਰ ਦੇ ਦਰਮਿਆਨ ਵਿਕਟੋਰੀਆ ਦੇ ਵਿੱਚ ਕੰਮ ਕਰਨਗੇ ਜਦੋਂ ਇਸ ਗਰਮੀ ਦੇ ਸੀਜ਼ਨ ਦੇ ਦਰਮਿਆਨ ਜਿਹਨੂੰ ਸਭ ਤੋਂ ਭਿਆਨਕ ਗਰਮੀ ਦਾ ਸੀਜ਼ਨ ਵੀ ਮੰਨਿਆ ਜਾ ਰਿਹਾ ਸਭ ਤੋਂ ਭਿਆਨਕ ਇਸ ਤਰੀਕੇ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਲ ਨੀਨੋ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫੋਰੈਸਟ ਫਾਇਰ ਮੈਨੇਜਮੈਂਟ ਵਿਕਟੋਰੀਆ ਕੰਟਰੀ ਫਾਇਰ ਅਥਾਰਟੀ ਐਮਰਜੈਂਸੀ ਮੈਨੇਜਮੈਂਟ ਵਿਕਟੋਰੀਆ ਆਦਿ ਦੀ ਇੱਕ ਸਾਂਝੀ ਬੈਠਕ ਕੀਤੀ ਗਈ ਅੱਜ ਦੇ ਦਿਨ ਹੋਈ ਇਸ ਬੈਠਕ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਕਿ ਅਕਤੂਬਰ ਮਹੀਨੇ ਦੇ ਆਖਰੀ ਹਫ਼ਤਿਆਂ ਦੇ ਆਖਰੀ ਦਿਨਾਂ ਦੇ ਦਰਮਿਆਨ ਅਤੇ ਉਸ ਤੋਂ ਬਾਅਦ ਨਵੰਬਰ ਅਤੇ ਦਸੰਬਰ ਦੇ ਵਿੱਚ ਜਿਹੜੀ ਗਰਮੀ ਦਾ ਸੰਤਾਪ ਆਮ ਲੋਕਾਂ ਨੇ ਤਾਂ ਝੱਲਣਾ ਹੀ ਝੱਲਣਾ ਪਰ ਇਸ ਦਰਮਿਆਨ ਵਿਕਟੋਰੀਆ ਦੇ ਖੇਤਰੀ ਇਲਾਕਿਆਂ ਦੇ ਵਿੱਚ ਬੁਸ਼ਫਾਇਰ ਦਾ ਜੰਗਲਾਂ ਝਾੜੀਆਂ ਦੀਆਂ ਅੱਗਾਂ ਦਾ ਖਤਰਾ ਬਣ ਸਕਦਾ ਇਸ ਦਰਮਿਆਨ ਕੁਝ ਵਾਧੂ ਜਿਹੜੇ ਏਅਰਕ੍ਰਾਫਟ ਨੇ ਜਿਹੜੇ ਹਵਾ ਦੇ ਰਾਹੀਂ ਪਾਣੀ ਦੀਆਂ ਬੁਛਾਰਾਂ ਕਰਨਗੇ ਉਹਨਾਂ ਨੂੰ ਬੇੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਵਿਕਟੋਰੀਆ ਸਰਕਾਰ $53 million ਇਨਵੈਸਟ ਕਰਕੇ ਮੁਰਾਬਿਨ ਏਅਰਪੋਰਟ ਦੇ ਉੱਤੇ ਜਿੱਥੋਂ ਖੇਤਰੀ ਇਲਾਕਿਆਂ ਦੇ ਲਈ ਉਡਾਨਾਂ ਛੇਤੀ ਪਹੁੰਚ ਸਕਦੀਆਂ ਨੇ ਤੈਨਾਤ ਕਰੇਗੀ ਇਸ ਤੋਂ ਇਲਾਵਾ $53 million ਜਿਹੜੇ ਨੇ ਉਹ ਇਹਨਾਂ 60 ਏਅਰਕ੍ਰਾਫਟ ਦੀਆਂ ਸਾਲਾਨਾ ਉਡਾਨਾਂ ਦੇ ਵਾਸਤੇ ਰੱਖੇ ਗਏ ਨੇ ਪਿਛਲੀ ਵਾਰ ਜਦੋਂ ਬੁਸ਼ਫਾਇਰ ਦਾ ਸੀਜ਼ਨ ਆਇਆ ਸੀ ਤਾਂ ਲਗਭਗ 4 ਲੱਖ ਹੈਕਟੇਅਰ ਦਾ ਰਕਬਾ ਰਾਖ ਹੋ ਗਿਆ ਸੀ 900 ਦੇ ਕਰੀਬ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ ਇਸ ਵਾਰ ਵਿਕਟੋਰੀਆ ਸਰਕਾਰ ਪੂਰੀ ਤਿਆਰੀ ਦੇ ਨਾਲ ਇਹਨਾਂ ਦੇ ਵਿੱਚ ਜਾਣਾ ਚਾਹੁੰਦੀ ਹਾਲਾਂਕਿ ਵਿਕਟੋਰੀਆ ਸਰਕਾਰ ਨੂੰ ਜੁੰਮਾ ਕੁਝ ਦਿਨ ਬਚੇ ਨੇ ਸਰਕਾਰ ਟਿਕਦੀ ਹੈ ਕਿ ਨਹੀਂ ਟਿਕਦੀ ਹੈ ਤਾਂ ਚੋਣਾਂ ਦੇ ਵਿੱਚ ਪਤਾ ਚੱਲੇਗਾ ਪਰ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ 5 ਲੱਖ ਜਿਹੜੇ ਟੋਏ ਨੇ ਸੜਕਾਂ ਦੇ ਉੱਤੇ ਪਏ ਹੋਏ ਵਿਕਟੋਰੀਆ ਸੂਬੇ ਦੇ ਅੰਦਰ ਉਹਨਾਂ ਨੂੰ ਭਰਨ ਦਾ ਜਿਹੜਾ ਟੀਚਾ ਹੈ ਉਹ ਜਿਉਂਦਾ ਤਿਉਂ ਬਰਕਰਾਰ ਰਹੇਗਾ ਹਾਲਾਂਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਸਰਕਾਰ ਦੀ ਤਰਫ ਤੋਂ ਨਵੀਆਂ ਸੜਕਾਂ ਬਣਾਉਣ ਦੀ ਤਜਵੀਜ਼ ਦਿੱਤੀ ਗਈ ਹੈ ਜਦਕਿ 30 ਅਗਸਤ ਨੂੰ ਜਦੋਂ ਬੈਨ ਕੈਰਲ ਨੇ ਪ੍ਰੀਮੀਅਰ ਬਣਦੇ ਹੀ ਇਹ ਐਲਾਨ ਕੀਤਾ ਸੀ ਕਿ ਜਨਵਰੀ ਮਹੀਨੇ ਤੱਕ 5 ਲੱਖ ਟੋਏ ਜਿਹੜੇ ਨੇ ਵਿਕਟੋਰੀਆ ਦੀਆਂ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੀਆਂ ਸੜਕਾਂ ਦੇ ਵਿੱਚ ਭਰ ਦਿੱਤੇ ਜਾਣਗੇ ਉਸ ਬਿਆਨ ਨੂੰ ਹਾਲੇ ਵੀ ਕਾਇਮ ਰੱਖਿਆ ਜਾਏਗਾ ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਕਿ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਰੋਡ ਦੇ ਨਾਲ ਰਲ ਕੇ ਮਹਿਜ਼ 214 ਦਿਨਾਂ ਦੇ ਵਿੱਚ ਯਾਨੀ 1 ਜੁਲਾਈ ਤੋਂ ਜਿਹੜਾ ਇਹ ਸ਼ੁਰੂ ਹੋਇਆ ਕਾਰਵਾਈ ਹੈ ਅਤੇ 31 ਜਨਵਰੀ ਤੱਕ ਚੱਲਣੀ ਹੈ ਇਹਨਾਂ ਦਿਨਾਂ ਦੇ ਦਰਮਿਆਨ 5 ਲੱਖ ਟੋਏ ਭਰਨ ਦਾ ਇੱਕ ਟੀਚਾ ਸੀ ਮਿੱਥਿਆ ਸੀ ਉਸ ਟੀਚੇ ਨੂੰ ਜਿਉਂਦਾ ਤਿਉਂ ਬਰਕਰਾਰ ਰੱਖਿਆ ਜਾਏਗਾ ਯਾਨੀ ਸੜਕਾਂ ਦੀ ਮੁਰੰਮਤ ਦਾ ਕੰਮ ਅਲੱਗ ਤੋਂ ਪਰ ਟੋਏ ਭਰਨ ਦਾ ਕੰਮ ਜਿਹੜਾ ਉਸ ਤੋਂ ਪਿੱਛੇ ਨਹੀਂ ਹਟਿਆ ਜਾਏਗਾ ਉੱਥੇ NSW ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਚੱਲ ਰਿਹਾ ਔਰ ਇਸ ਦਰਮਿਆਨ NSW ਦੀ ਸਰਕਾਰ ਦੀ ਤਰਫ ਤੋਂ ਕੁਆਲਾ ਜਿਹੜੇ ਜਾਨਵਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਗ੍ਰੇਟ ਕੁਆਲਾ ਨੈਸ਼ਨਲ ਪਾਰਕ ਇੱਕ ਲੰਮੇ ਸਮੇਂ ਤੋਂ ਇੱਕ ਇਹ ਵਾਅਦਾ ਕੀਤਾ ਜਾ ਰਿਹਾ ਸੀ ਆਖਿਰਕਾਰ ਹੁਣ ਉਸ ਦੇ ਉੱਤੇ ਗੱਲ ਕੀਤੀ ਗਈ ਹੈ ਨਵਾਂ ਪਾਰਕ ਜਿਹੜਾ 1,78,000 ਹੈਕਟੇਅਰ ਦੇ ਰਕਬੇ ਦਾ ਹੋਏਗਾ ਔਰ ਇਸ ਦਰਮਿਆਨ ਜਿਹੜੀ ਫੈਡਰਲ ਸਰਕਾਰ ਦੀ ਰਣਨੀਤੀ ਹੈ ਜਿਸ ਦੇ ਤਹਿਤ ਕੁਆਲਾਜ਼ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਲਗਭਗ 12,000 ਕੁਆਲਾਜ਼ ਜਿਹੜੇ ਨੇ 36,000 ਗਲਾਈਡਰਸ ਅਤੇ 100 ਤੋਂ ਵਧੇਰੇ ਕੁਝ ਹੋਰਨਾਂ ਕਿਸਮਾਂ ਜਿਹੜੀਆਂ ਨੇ ਜਾਨਵਰਾਂ ਦੀਆਂ ਉਹਨਾਂ ਨੂੰ ਬਚਾਉਣ ਦੇ ਲਈ NSW ਸਰਕਾਰ ਦੀ ਤਰਫ ਤੋਂ ਇਹ ਪੋਲਿਸੀ ਲਿਆਂਦੀ ਗਈ ਹੈ NSW ਦੇ ਵਿੱਚ ਇਹ ਇੱਕ ਵੱਡਾ ਨੈਸ਼ਨਲ ਪਾਰਕ ਹੋਏਗਾ ਬਲਕਿ ਲਗਭਗ 4,75,000 ਹੈਕਟੇਅਰ ਦੇ ਕੁੱਲ ਖੇਤਰ ਦੇ ਵਿੱਚ ਇਹ ਨੈਸ਼ਨਲ ਪਾਰਕ ਜਿਹੜਾ ਹੈ ਇਹਦੇ ਬਣਨ ਦੇ ਚੱਲਦਿਆਂ ਕੁੱਲ ਰਕਬਾ ਜਿਹੜਾ ਹੋ ਜਾਏਗਾ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਇਹ ਵੀ NSW ਤੋਂ ਹੀ ਖਬਰ ਹੈ ਜਿੱਥੇ
ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਕਾਰਵਾਈ ਜਿਹੜੀ ਉਹ ਥੋੜ੍ਹੀ ਦੇਰ ਦੇ ਲਈ ਪ੍ਰਭਾਵਿਤ ਹੋਈ। ਦੱਸ ਦਈਏ ਕਿ ਜਿਵੇਂ ਹੀ NSW ਦੀ ਪਾਰਲੀਮੈਂਟ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ, ਕਲਾਈਮੇਟ ਪ੍ਰੋਟੈਸਟਰਸ ਦੀ ਤਰਫ ਤੋਂ NSW ਦੇ ਇੱਕ MP ਦੇ ਭਾਸ਼ਣ ਦੇ ਵਿੱਚ ਅੜਿੱਕੇ

ਲੋ ਜੀ, ਕਰਨ ਔਜਲਾ ਘੁੰਮਦਾ ਪਿਆ ਜਪੈਨ, ਪਰ ਆਪਾਂ ਤੁਹਾਨੂੰ ਅੱਜ ਕਿਤੇ ਹੋਰ ਲੈ ਕੇ ਜਾਣਾ ਹੈਗਾ ਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ 5 ਵਜੇ ਸਾਂਝ ਪਾਵਾਂਗੇ। ਉਹ ਤੋਂ ਪਹਿਲਾਂ ਇੱਕ ਮੁਲਾਕਾਤ ਵੀ ਹੈ, ਉਹ ਵੀ ਤੁਹਾਨੂੰ ਸੁਣਾਉਣੀ ਹੈਗੀ। ਅਤੇ ਸਿਡਨੀ ਦੇ ਵਿੱਚ ਜਿਹੜੀਆਂ ਲੋਕਲ ਗਤੀਵਿਧੀਆਂ ਹੁੰਦੀਆਂ ਨੇ ਉਹਦੇ 'ਚੋਂ ਇੱਕ ਹਿੰਦੀ ਇੰਟਰਵਿਊ ਹੈਗੀ, ਉਹ ਵੀ ਤੁਸੀਂ ਸੁਣ ਲਿਓ। ਅਤੇ ਹੋਰ ਕੀ, ਅੱਜ ਬਸ ਇਹੀ ਹੈ। ਬੈਕ ਟੂ ਬੈਕ ਗਾਣੇ ਵੀ ਸੁਣਾਵਾਂਗੇ, ਪਰ ਪਹਿਲਾਂ ਉਹ ਇੰਟਰਵਿਊ ਸੁਣ ਲਿਓ ਤੁਸੀਂ।

ਰੌਕ ਗਾਣੇ ਵਾਲਾ ਜਿਹੜਾ ਸ਼ੋਅ ਹੁਣ ਚਲਾ ਰਹੇ ਹਾਂ ਜੀ ਆਪਾਂ, ਡਰਾਈਵ ਬੈਕ ਸ਼ੋਅ, ਅਤੇ ਹਾਂ ਮੈਨੂੰ ਥੋੜ੍ਹਾ ਜਿਹਾ ਡਿਫਰੈਂਟ ਲੱਗਿਆ ਸੀਗਾ, ਮੈਂ ਹੁਣ ਆਵਾਰਾਪਣ ਹਾਲੇ ਦੇਖ ਕੇ ਹਟਿਆ। ਪਾਰਟ ਟੂ ਐਮਾਜ਼ਨ ਦੇ ਉੱਤੇ ਤੁਸੀਂ ਦੇਖੀ ਹੈ, ਥੋੜ੍ਹੀ ਅਜੀਬ ਜਿਹੀ ਮੂਵੀ ਆ, ਅਜੀਬ ਮਤਲਬ ਵਧੀਆ ਸੈਂਸ 'ਚ ਨਹੀਂ, ਬਸ ਇਮਰਾਨ ਹਾਸ਼ਮੀ ਕਰਕੇ ਦੇਖ ਲਈ, ਨਹੀਂ ਤਾਂ ਕਿੱਥੇ। ਉਹ 'ਚ ਇੱਕ ਗਾਣਾ ਜਿਹੜਾ ਉਹ ਉਹਨਾਂ ਦਾ ਜਿਵੇਂ ਹਰ ਇੱਕ ਐਲਬਮ ਦਾ ਇੱਕ ਟਰੈਕ ਹੁੰਦਾ ਹੁੰਦਾ ਉਹ ਵਾਲਾ, ਉਹਦੇ 'ਚੋਂ ਕੁਛ ਲਫ਼ਜ਼ ਇਹ ਚੱਕੇ ਹੋਏ ਨੇ, ਪਤਾ ਨਹੀਂ ਉਹ ਇਹਦੇ 'ਤੇ ਬੇਸਡ ਹੈ, ਪਤਾ ਨਹੀਂ ਇਹ ਉਹਦੇ 'ਚੋਂ ਕੱਢਿਆ ਹੋਇਆ ਉਸ ਕਵਾਲੀ ਦੇ ਵਿੱਚੋਂ, ਆਈ ਡੋਂਟ ਨੋ ਪੁਰਾਣਾ ਕੀ ਹੈ ਇਹਨਾਂ ਦੋਨਾਂ ਦੇ ਵਿੱਚੋਂ। ਡੈਫੀਨੇਟਲੀ ਇਹ AI ਤਾਂ ਨਹੀਂ ਹੈ, ਹਾਂ ਇਹਦੇ ਵਿੱਚ ਅਲੱਗ ਅਲੱਗ ਸਾਜ਼ ਜ਼ਰੂਰ ਵਰਤੇ ਹੋਏ ਨੇ।

ਪਤਾ ਨਹੀਂ ਆਈ ਡੋਂਟ ਨੋ ਕਿ ਸ਼ਾਮ ਦਾ ਟਾਈਮ ਇਹੋ ਜਿਹੀਆਂ ਕਵਾਲੀਆਂ ਅਕਸਰ ਵਧੀਆ ਲੱਗਦੀਆਂ, ਤੁਹਾਨੂੰ ਪਤਾ ਨਹੀਂ ਲੱਗਦੀਆਂ ਕਿ ਨਹੀਂ ਲੱਗਦੀਆਂ, ਪਰ ਹੁਣ ਜੇ ਮਾਹੌਲ ਬਣਿਆ, ਟਾਈਮ ਹੈਗਾ ਇਹੋ ਜਿਹਾ, ਤੇ ਹੋ ਜਾਣ ਫਿਰ ਉਹੋ ਜਿਹੀ ਕੁਛ ਇੱਕ ਤੋਂ ਬਾਅਦ ਇੱਕ ਤੁਹਾਨੂੰ ਉਹੋ ਜਿਹੀ ਮਾਹੌਲ ਦੇ ਵਿੱਚ, ਨੋਟ ਕਵਾਲੀਆਂ ਬਟ ਇਸੇ ਮਾਹੌਲ ਦੇ ਗੀਤ ਤੁਹਾਨੂੰ ਕੰਟੀਨਿਊ ਰੱਖਦੇ ਹੈਗੇ ਹਾਂ। ਨਵੇਂ ਗਾਣੇ ਤਾਂ ਰਾਤ ਚਲਾਉਂਦੇ ਹੀ ਆਪਾਂ, ਬੇਸਿਰ ਪੈਰ ਵਾਲੇ ਜਿਹੜੇ ਪੰਜਾਬੀ ਗਾਣੇ ਉਹ ਵੀ ਚਲਾਉਂਦੇ ਹੀ ਹਾਂ, ਥੋੜ੍ਹੇ ਥੋੜ੍ਹੇ ਸਾਰੇ ਗਾਣੇ ਸੁਣਾ ਰਹੇ ਹਾਂ।

ਗਿਵਿੰਗ ਤੁਹਾਨੂੰ ਸ਼ਾਇਦ ਸੁਣਾਇਆ ਸੀਗਾ, ਪਰ ਉਹ ਡਿਫਰੈਂਟ, ਇਹ ਫਿਰ ਕਵਾਲੀ ਵਰਜ਼ਨ ਆ ਗਿਆ ਹੈਗਾ ਨਾ ਹਿਜਰੇ ਮੁਹੱਬਤ, ਸ਼ਾਇਦ ਤੁਹਾਨੂੰ ਮੈਂ, ਕਿਹੜਾ ਪਾਕਿਸਤਾਨੀ ਸਿੰਗਰ ਹੈ ਇੱਕ ਅਰਮਾਨ ਸਮਥਿੰਗ, ਉਹਦਾ ਗੀਤ ਸੁਣਾਇਆ ਸੀਗਾ ਤੁਹਾਨੂੰ, ਇਹ ਕਵਾਲੀ ਵਰਜ਼ਨ ਆ ਗਿਆ। ਅਤੇ ਅਰਾਹਨ ਹਾਂ ਅਰਾਹਨ ਅਨਮੋਲ, ਅਰਾਹਨ ਤੋਂ ਯਾਦ ਹੈ ਅਨਮੋਲ ਦਾ ਗਾਣਾ ਵੀ ਹੁਣ ਸੁਣਦੇ ਹੋਏ। ਚਲੋ ਚੱਲਦੇ ਹਾਂ, ਹੁਣ ਵੈਸੇ 5 ਵੱਜ ਗਏ ਨੇ, ਪਰ ਸਿਡਨੀ ਵਾਲੇ ਸਿਡਨੀ 'ਤੇ ਆ ਗਏ ਹੋਣਗੇ। ਇਨਸਾਈਟ ਰਿਪੋਰਟ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਹੁਣ ਸੁਣਨ ਲੱਗੇ ਹੈਗੇ ਹਾਂ ਜੀ, ਜ਼ਿਆਦਾ ਦੇਰ ਨਹੀਂ ਕਰਦੇ ਹੈਗੇ, ਆ ਜਾਓ ਅਨਮੋਲ ਸ਼ਾਹ ਦੇ ਇਸ ਗਾਣੇ ਤੋਂ ਬਾਅਦ ਆਪਾਂ ਕਰਦੇ ਹਾਂ ਫਿਰ ਸ਼ੁਰੂ। ਮੈਨੂੰ ਕਿਉਂ ਫੀਲ ਹੁੰਦਾ ਹੈਗਾ, ਇਹ ਸਾਰੇ ਗਾਵਾਂ ਨੇ ਜਾਣ ਬੁੱਝ ਕੇ ਦੱਬ ਕੇ ਰੱਖੀ ਹੋਈ ਹੈ, ਇਹਦਾ ਨਾ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਇਹ।

0: Yohaji, Sola Socho Hatare.
1: This autumn, laugh out loud with Ayushman Khurrana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aage.
4: Desh kaun sa hai? Ye bhul gaya.
1: A spy mission gone wrong with hilarious moments.
5: Udhe ek border chal rahi hai.
1: Nahi ji, ye to Urda Teer chal raha hai. From October 9th at cinemas near you.
6: Yaar tu itthe niche thi aake pakka bhi ho gaya. Ki jugaad laya hai?
7: Jugaad nahi. E hai 8 saalan to bhi vadda tajurba. Bansal immigration da. Jinnan ne vadiya course vich admission karai. ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬਾਂਸਲ immigration.com.au
8: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
9: ਉਹ ਜੋ ਹੁਕਮ ਮੇਰੀ ਸਰਕਾਰ
8: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
8: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
9: आहो जी आहो
8: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
10: दिस स्टेशन इज नाउ द अल्टीमेट पावर इन द यूनिवर्स
0: रेडियो हाजी 16748

ਇੱਕ ਕਹਾਣੀ ਦੇ ਨਾਲ ਸ਼ੁਰੂਆਤ ਪਹਿਲਾਂ। ਅਮੈਰੀਕਾ ਦੀ ਕਹਾਣੀ ਹੈ, ਕੈਂਟਕੀ। ਕੈਂਟਕੀ ਦੇ ਵਿੱਚੋਂ ਇੱਕ ਨਦੀ ਵਗਦੀ ਹੈ। ਨਦੀ ਦੇ ਕਿਨਾਰੇ ਦੇ ਉੱਤੇ ਬੱਚੇ ਖੜ੍ਹੇ ਨੇ, ਔਰਤਾਂ ਖੜ੍ਹੀਆਂ ਨੇ, ਲੋਕ ਖੜ੍ਹੇ ਨੇ। ਇਹਨੂੰ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਦੇ ਵਿੱਚ ਦੇਖਿਓ, ਕਿਉਂਕਿ ਬੜੀ ਪੁਰਾਣੀ ਕਹਾਣੀ ਹੈ। ਔਰ ਇੱਕ ਕਾਲੇ ਲੋਕ, ਅਮਰੀਕਾ ਦੇ ਵਿੱਚ ਕਾਲੇ ਹੀ ਕਹਿ ਦਿੱਤਾ ਜਾਂਦਾ ਹੈਗਾ, ਜਿਹੜੇ ਗੈਰ ਗੋਰੇ ਹੁੰਦੇ ਨੇ, ਉਸ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦਿੱਤੀ ਜਾਣੀ ਹੈ, ਕਿਉਂਕਿ ਉਹਨੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ ਸੀ, ਪੈਸੇ ਖੋਏ ਸੀ ਅਤੇ ਉਹਦਾ ਕਤਲ ਕੀਤਾ ਸੀ। ਹੁਣ ਦਿਨ ਹੈਗਾ 14 ਅਗਸਤ 1936 ਦਾ। ਕੈਂਟਕੀ ਦਾ ਇਹ ਓਵਨਸ ਬੇਰੋ ਨਾਮ ਦਾ ਇਲਾਕਾ ਹੈ। ਸ਼ੁੱਕਰਵਾਰ ਦੀ ਦੁਪਹਿਰ ਹੈਗੀ ਹੈ, ਹੁਮਸ ਭਰੀ ਹੋਈ ਹੈ, ਗਰਮੀ ਬਹੁਤ ਜ਼ਿਆਦਾ ਹੈਗੀ ਔਰ ਲੋਕ ਚੌ ਦੇ ਵਿੱਚ ਨੇ। ਉੱਥੇ ਮੇਲਾ ਲੱਗਿਆ ਹੋਇਆ, ਮੇਲਾ ਲੱਗਿਆ ਹੋਇਆ ਔਰ ਲੋਕ ਪਾਰਟੀ ਕਰ ਰਹੇ ਨੇ। ਕਈ ਦਾਰੂ ਪੀ ਕੇ ਆਏ ਨੇ ਔਰ ਇਨਫੈਕਟ ਯੰਗ ਮੁੰਡੇ ਕੁੜੀਆਂ ਹੱਥਾਂ 'ਚ ਪੌਪਕੌਰਨ ਫੜੀ ਨੇ, ਸੋਡੇ ਵੇਚਣ ਵਾਲੇ, ਪੌਪਕੌਰਨ ਵਾਲੇ, ਫੇਰੀ ਫਲੋਸ ਵਾਲੀਆਂ, ਉੱਥੇ ਬਹੁਤ ਸਾਰੀਆਂ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ। ਔਰ ਇਹ ਇਸ ਕਰਕੇ ਕਿਉਂਕਿ ਇਸ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ। ਦੇਖਦੇ ਦੇਖਦੇ 20,000 ਲੋਕ ਉੱਥੇ ਇਕੱਠੇ ਹੋ ਗਏ। ਇਹ ਸ਼ਖਸ ਜਿਹਦੀ ਉਮਰ 20 ਸਾਲ ਸੀ ਉਸ ਵਕਤ, ਰੈਨੀ ਬੇਥੀਆ ਇਹਦਾ ਪੂਰਾ ਨਾਮ ਸੀ, ਫਾਂਸੀ ਦੇ ਤਖ਼ਤੇ ਦੇ ਵੱਲ ਲਿਜਾਇਆ ਜਾਂਦਾ। ਜਿਹੜੀ ਲੀਸ਼ੀ ਐਡਵਰਡਸ ਨਾਮ ਦੀ 70 ਸਾਲ ਦੀ ਇੱਕ ਬਜ਼ੁਰਗ ਮਹਿਲਾ ਸੀ, ਉਹਨੂੰ ਲੁੱਟਣ, ਉਹਦਾ ਕਤਲ ਕਰਨ, ਜਬਰਨ ਉਹਦੇ ਨਾਲ ਜਬਰ ਜਨਾਹ ਕਰਨ, ਇਹਦੇ ਦੋਸ਼ ਇਹਦੇ 'ਤੇ ਲੱਗੇ ਸੀਗੇ। ਹਾਲਾਂਕਿ ਇਸ ਦੋਸ਼ ਨੂੰ ਉਹਨੇ ਕਬੂਲ ਵੀ ਕਰ ਲਿਆ ਸੀ। ਔਰ ਇਸ ਦਰਮਿਆਨ ਸ਼ਿਕਾਗੋ ਤੋਂ, ਨਿਊਯੋਰਕ ਤੋਂ ਬੜੇ ਦੂਰੋਂ ਦੁਰਾਡਿਓਂ ਲੋਕ ਉੱਥੇ ਆਉਂਦੇ ਨੇ, ਪੱਤਰਕਾਰ ਆਉਂਦੇ ਨੇ ਬੜੇ। ਉਸ ਵਕਤ 1937 ਦੇ ਵਿੱਚ ਜੋ ਵੀ ਕੁਛ ਉਸ ਵਕਤ ਦਾ ਟੌਪ ਸੀਗਾ ਸ਼ਖਸ, ਉਹ ਉੱਥੇ ਅਮੈਰੀਕਾ ਦੇ ਵਿੱਚ ਕੈਂਟਕੀ ਪਹੁੰਚਦਾ ਹੈਗਾ। ਔਰ ਇਹ ਅਮੈਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਦਿੱਤੀ ਗਈ ਆਖਰੀ ਫਾਂਸੀ ਸੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਇਹ ਕੈਂਟਕੀ ਦੇ ਲੋਕ ਸੀ, ਇਹਨਾਂ ਦੀਆਂ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਲਾਪਾ ਕੀਤੀ ਸੀ ਕਿ ਆਹ ਕੀ ਤਰੀਕਾ ਹੋਇਆ ਬਈ, ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਤੁਸੀਂ ਉੱਥੇ ਜਸ਼ਨ ਮਨਾ ਰਹੇ ਹੋ, ਉੱਥੇ ਇਕੱਠੇ ਹੋ ਰਹੇ। ਹੁਣ ਉਹ ਤੋਂ 90 ਸਾਲ ਬਾਅਦ ਅਮੈਰੀਕਾ ਹੋਰ ਅੱਗੇ ਨਹੀਂ ਜਾ ਰਿਹਾ, 90 ਸਾਲ ਅੱਗੇ ਨਹੀਂ ਜਾ ਰਿਹਾ ਹੈਗਾ, 90 ਸਾਲ ਪਿੱਛੇ ਚਲਾ ਗਿਆ। ਕਿਉਂਕਿ ਅਮੈਰੀਕਾ ਦੇ ਰਾਸ਼ਟਰਪਤੀ ਨੇ, ਅਮੈਰੀਕਾ ਦੇ ਰੱਖਿਆ ਮੰਤਰੀ ਨੇ, ਅਮੈਰੀਕਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਨਿਦਾਲ ਹਸਨ ਨਾਮ ਦਾ ਇੱਕ ਸ਼ਖਸ, ਉਹਨੂੰ ਫਾਂਸੀ ਤਾਂ ਨਹੀਂ ਪਰ ਉਹਨੂੰ ਮਾਰਿਆ ਜਾਊਗਾ, ਉਹਦੀ ਐਗਜੀਕਿਊਸ਼ਨ ਕੀਤੀ ਜਾਏਗੀ ਔਰ ਪਬਲਿਕਲੀ ਕੀਤੀ ਜਾਏਗੀ, ਜਨਤਕ ਤੌਰ 'ਤੇ ਕੀਤੀ ਜਾਏਗੀ। ਉੱਦਾਂ ਨਹੀਂ ਵੀ ਇੱਕ ਮੇਲਾ ਲੱਗੂਗਾ ਬਲਾ ਬਲਾ ਬਲਾ, ਇੱਦਾਂ ਨਹੀਂ। ਲੋਕ ਆਉਣਗੇ, ਚੁਨਿੰਦਾ ਲੋਕ ਆਉਣਗੇ, ਪਰ ਉਹਨਾਂ ਦੇ ਸਾਹਮਣੇ ਇਹਨੂੰ ਗੋਲੀ ਮਾਰੀ ਜਾਊਗੀ। ਔਰ ਉਸ ਵਕਤ ਕੈਮਰੇ ਚੱਲ ਰਹੇ ਹੋਣਗੇ, ਲਾਈਵ ਸਟ੍ਰੀਮਿੰਗ ਹੋ ਰਹੀ ਹੋਏਗੀ, ਟੀਵੀ ਚੈਨਲ ਦਿਖਾਉਣਾ ਚਾਹੁਣ ਤਾਂ ਦਿਖਾ ਸਕਦੇ ਨੇ। ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਅਮੈਰੀਕਾ ਦੀ ਸਰਕਾਰ ਕਿ ਇੱਦਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਹੁੰਦੇ ਨੇ। ਕਿੱਦਾਂ ਦੇ ਕੰਮਾਂ ਦੇ? ਕੌਣ ਹੈ ਨਿਦਾਲ ਹਸਨ? ਅਸਲ 'ਚ ਸਾਲ 2009 ਦੇ ਵਿੱਚ ਟੈਕਸਸ ਦੇ ਅੰਦਰ ਫੋਰਟ ਹੁੱਡ ਮਿਲਟਰੀ ਬੇਸ ਸੀ, ਉੱਥੇ ਬੰਦਾ ਪਹੁੰਚਦਾ ਔਰ ਜਿਹੜੇ ਇਹ ਫੌਜੀ ਸੀਗਾ, ਇਹ ਆਪਣੇ ਹੀ ਫੌਜ ਦੇ ਕੁਛ ਬੰਦਿਆਂ ਦੇ ਉੱਤੇ ਗੋਲੀ ਚਲਾਉਂਦਾ ਹੈਗਾ ਹੈ। ਗੋਲੀ ਚਲਾਉਂਦਾ ਹੈ ਤਾਂ ਉਸ ਦੇ ਵਿੱਚ 13 ਲੋਕ ਮਾਰੇ ਜਾਂਦੇ ਨੇ ਔਰ ਬਾਕੀ ਕੁਛ ਹੋਰ ਜ਼ਖਮੀ ਵੀ ਹੁੰਦੇ ਨੇ। ਹੁਣ ਇਸ ਸ਼ਖਸ ਨੂੰ ਜਨਤਕ ਤੌਰ 'ਤੇ ਗੋਲੀ ਮਾਰਨੀ ਹੈ, ਮਾਸ ਮਰਡਰਰ ਅੰਗਰੇਜ਼ੀ ਦੇ ਵਿੱਚ, ਜਾਂ ਅਮੈਰੀਕਨ ਮੀਡੀਆ ਇਸ ਨੂੰ ਮਾਸ ਮਰਡਰਰ ਦੇ ਤੌਰ ਦੇ ਉੱਤੇ ਦੇਖ ਰਿਹਾ। 5 ਨਵੰਬਰ ਨੂੰ 2009 ਦੇ ਵਿੱਚ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਆਉਂਦੇ ਦਸੰਬਰ ਦੇ ਵਿੱਚ ਇਸ ਦੇ ਐਗਜੀਕਿਊਸ਼ਨ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਲਾਈਵ ਸਟ੍ਰੀਮਿੰਗ ਕੀਤੀ ਜਾਣੀ ਹੈ। ਨਿਦਾਲ ਮਲਿਕ ਹਸਨ ਪੂਰਾ ਨਾਮ, 1970 ਦੇ ਵਿੱਚ ਪੈਦਾ ਹੁੰਦਾ ਅਮੈਰੀਕਾ ਦੇ ਹੀ ਵਰਜੀਨੀਆ ਸੂਬੇ ਦੇ ਵਿੱਚ ਔਰ ਮੇਜਰ ਦਾ ਰੈਂਕ ਜਿਹੜਾ ਹੈਗਾ, ਅਮੈਰੀਕਾ ਦੀ ਜਿਹੜੀ ਆਰਮੀ ਹੈ, ਮਿਲਟਰੀ ਹੈ, ਉਹਦੇ ਵਿੱਚ ਮੇਜਰ ਦੇ ਰੈਂਕ ਤੱਕ ਇਹ ਪਹੁੰਚਦਾ। ਇਨਫੈਕਟ ਹੀ ਇਜ਼ ਅ ਡੈਕੋਰੇਟਿਡ ਸੋਲਜਰ, ਇਹਨੂੰ ਆਰਮੀ ਸਰਵਿਸ ਰਿਬਨ ਮਿਲਿਆ ਹੋਇਆ, ਨੈਸ਼ਨਲ ਡਿਫੈਂਸ ਸਰਵਿਸ ਦਾ ਮੈਡਲ ਮਿਲਿਆ ਹੋਇਆ, ਗਲੋਬਲ ਵਾਰ ਔਨ ਟੈਰਰਿਜ਼ਮ ਦਾ ਜਿਹੜਾ ਉਹ ਸਰਵਿਸ ਮੈਡਲ ਮਿਲਿਆ ਹੋਇਆ, ਜੀ ਵਾਟ ਕਹਿ ਦਿੰਦੇ ਉਹਨੂੰ ਜਾਂ ਗਵਾਟ ਕਹਿ ਦਿੰਦੇ ਹਾਂ, ਉਹ ਵੀ ਇਹਨੂੰ ਮਿਲਿਆ ਹੋਇਆ, ਉਦੋਂ ਜਾਰਜ ਬੁਸ਼ ਨੇ ਇਹਨੂੰ ਦਿੱਤਾ ਸੀ 2003 ਦੇ ਵਿੱਚ। ਸੋ ਹੀ ਇਜ਼ ਅ ਡੈਕੋਰੇਟਿਡ ਸੋਲਜਰ। ਹੁਣ
ਹੋਇਆ ਕੀ ਕਿ ਜਿਹੜਾ ਹਸਨ ਹੈ ਉਹਦੇ 'ਤੇ ਇਹ ਗੱਲ ਹੋਈ ਕਿ ਨੇ ਇੱਦਾਂ ਇਹ ਕਹਾਣੀ ਜਿਹੜੀ ਇਹ ਬਣੀ ਕਿੱਦਾਂ ਕਿ ਉਹਨੇ ਆਪਣੇ ਹੀ ਸਾਥੀਆਂ 'ਤੇ ਉਹਨੂੰ ਗੋਲੀ ਚਲਾਉਣ ਦੇ ਲਈ ਮਜਬੂਰ ਹੋਣਾ ਪਿਆ। ਅਸਲ 'ਚ ਇੱਕ ਮੈਡੀਕਲ ਇੰਟਰਨ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉੱਥੇ ਇੱਕ ਆਰਮੀ ਦਾ ਜਿਹੜਾ ਮੈਡੀਕਲ ਸੈਂਟਰ ਹੁੰਦਾ, ਜਿਹੜੇ ਆਰਮੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਇਲਾਜ ਉਲੂਜ ਕਰਵਾ ਲੈਂਦੇ ਨੇ। ਉੱਥੇ ਮੈਡੀਕਲ ਇੰਟਰਨ ਸੀ ਅਤੇ ਇਹਦਾ ਮਿਲਟਰੀ ਕਰੀਅਰ ਜ਼ਿਆਦਾਤਰ ਮੈਡੀਕਲ ਸਟ੍ਰੀਮ ਦੇ ਵਿੱਚ ਹੀ ਗੁਜ਼ਰਿਆ ਹੈਗਾ। ਅਤੇ ਉਸ ਦਿਨ ਇਹ ਜਿਹੜਾ ਜਦੋਂ ਇਹ ਘਟਨਾ ਵਾਪਰਦੀ ਹੈ 5 ਨਵੰਬਰ ਨੂੰ, ਉਹ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਇੱਕ ਘਟਨਾ ਸੁਣਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਮਰੀਕਾ ਦੀ ਮਿਲਟਰੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਇਨਫੈਕਟ 2001 ਤੋਂ ਬਾਅਦ ਜਿਸ ਕਿਸਮ ਦੇ ਨਾਲ ਅਮੈਰੀਕਾ ਨੇ ਇੱਕ ਵਾਰ ਅਗੇਂਸਟ ਟੈਰਰਿਜ਼ਮ ਕਹਿ ਕੇ ਵਾਰ ਔਨ ਇਸਲਾਮ ਸ਼ੁਰੂ ਕਰਤੀ ਸੀ, ਉਹਦੇ ਵਿੱਚ ਜਿਹੜਾ ਉਹ ਇੱਕ ਕਈ ਲੋਕਾਂ ਦੇ ਜ਼ਹਿਨ ਦੇ ਵਿੱਚ ਇੱਕ ਜ਼ਖਮ ਕਰ ਗਈ। ਹਾਲਾਂਕਿ ਇਹ ਮਾਈਗ੍ਰੈਂਟ ਨਹੀਂ ਸੀ, ਅਮੈਰੀਕਾ ਦੇ ਵਿੱਚ ਹੀ ਜੰਮਿਆ ਸੀ, ਪਰ ਫਿਰ ਵੀ ਉਹ ਇੱਕ ਮਾਇੰਡ ਸੈੱਟ ਜਿਹੜਾ ਹੈ ਕਿ ਇੱਕ ਏਲੀਅਨੇਸ਼ਨ ਫੀਲ ਹੋਣਾ, ਇੱਕ ਅਲੱਗ ਆਪਣੇ ਆਪ ਨੂੰ ਅਲੱਗ ਜਿਹਾ ਮਹਿਸੂਸ ਕਰਨਾ, ਉਸ ਧਰਤੀ ਦੇ ਹੋਣ ਦੇ ਬਾਵਜੂਦ ਉੱਥੋਂ ਡਿਫਰੈਂਟ ਮਹਿਸੂਸ ਕਰਨਾ, ਅਤੇ ਇਹ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਉੱਥੇ ਆਪਣੇ ਆਪ ਨੂੰ ਇਸ ਅਲੱਗ ਮਹਿਸੂਸ ਕਰਨ ਲੱਗ ਪਿਆ ਸੀਗਾ ਕਿ ਅਮੈਰੀਕਾ ਦੀ ਮਿਲਟਰੀ ਜਿਹੜੀ ਉਹ ਟੈਰਰਿਸਟ ਅਟੈਕ ਕਹਿ ਕੇ ਕਿਸ ਤਰੀਕੇ ਦੇ ਨਾਲ ਇਸਲਾਮ ਦੇ ਖਿਲਾਫ ਪਈ ਹੋਈ ਹੈ, ਕਿਉਂਕਿ ਇਹ ਖੁਦ ਵੀ ਮੁਸਲਮਾਨ ਸੀ। ਅਤੇ ਫਿਰ ਇਸ ਨੇ ਆਖਿਰਕਾਰ ਇਹ ਸੋਚਿਆ ਕਿ ਬਸ ਬਹੁਤ ਹੋ ਗਿਆ, ਜਿਹੜਾ ਫੋਰਟਹੁੱਡ ਹੈ ਇਹ ਅਮੈਰੀਕਾ ਦੇ ਵਿੱਚ ਅਮੈਰੀਕਨ ਮਿਲਟਰੀ ਦਾ ਇੱਕ ਬੇਸ ਹੈਗਾ ਟੈਕਸਾਸ ਦੇ ਵਿੱਚ। ਔਸਟਿਨ ਅਤੇ ਵਾਕੋ ਨਾਮ ਦੇ ਦੋ ਸ਼ਹਿਰ ਨੇ ਛੋਟੇ ਛੋਟੇ, ਉਹਨਾਂ ਦੇ ਵਿਚਕਾਰ ਇਹ ਇੱਕ ਪੋਸਟ ਹੈਗੀ ਅਮੈਰੀਕਨ ਮਿਲਟਰੀ ਦੀ ਪੋਸਟ ਹੈਗੀ ਹੈ, ਫਸਟ ਆਰਮੀ ਡਿਵੀਜ਼ਨ ਦੀ, ਫਸਟ ਆਰਮੀ ਡਿਵੀਜ਼ਨ ਵੈਸਟ ਦੀ ਇਹ ਇੱਕ ਉਹਨਾਂ ਦਾ ਅੱਡਾ ਹੈ ਜਿਵੇਂ, ਅਤੇ ਉੱਥੇ ਇਹਨੂੰ ਐਗਜੀਕਿਊਟ ਉੱਥੇ ਕੀਤਾ ਜਾਏਗਾ ਜਿੱਥੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਨਿਦਾਲ ਮਲਿਕ ਹਸਨ। ਸਵਾਲ ਦੋ ਚਾਰ ਹੈਗੇ ਨੇ। ਸਵਾਲ ਇਹ ਹੈਗਾ ਕਿ ਇਹਨੇ ਜੋ ਕੀਤਾ ਉਹਦੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਮੌਤ ਦੀ ਸਜ਼ਾ ਹੋਵੇ ਜਾਂ ਜਿਵੇਂ ਮਰਜ਼ੀ ਹੋਵੇ, ਪਰ ਅਮੈਰੀਕਨ ਸਰਕਾਰ ਪਿਛਲੇ ਕੁਛ ਦਿਨਾਂ ਤੋਂ ਜਾਂ ਪਿਛਲੇ ਕੁਛ ਸਾਲਾਂ ਤੋਂ ਜਾਂ ਜਦੋਂ ਤੋਂ ਟਰੰਪ ਦੁਬਾਰਾ ਆਏ ਹੈਗੇ ਨੇ ਉਦੋਂ ਤੋਂ ਇਸ ਕਿਸਮ ਦਾ ਇੱਕ ਜਿਹੜਾ ਨਜ਼ਰੀਆ ਕਿਉਂ ਦੇ ਰਹੀ ਹੈ, ਜਦੋਂ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਆਈਸ ਦਾ ਜਿਹੜਾ ਮਹਿਕਮਾ ਹੈ ਉਹਨਾਂ ਨੂੰ ਸੜਕਾਂ 'ਤੇ ਧੂ ਧੂ ਕੇ ਲਿਆ ਕੇ ਕੁੱਟਦਾ, ਉਹਨਾਂ 'ਤੇ ਗੋਲੀ ਚਲਾਉਂਦੇ ਨੇ, ਔਰ ਮਾਈਗ੍ਰੈਂਟਸ ਨੂੰ ਬੇੜੀਆਂ ਪਾ ਕੇ ਮਿਲਟਰੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ਾਂ 'ਚ ਛੱਡਿਆ ਜਾਂਦਾ, ਔਰ ਕਿਸੇ ਸ਼ਖਸ ਦੇ ਉੱਤੇ ਮੌਤ ਦੀ ਸਜ਼ਾ ਜਿਹੜੀ ਹੈਗੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਲਾਈਵ ਸਟ੍ਰੀਮਿੰਗ ਕਰਕੇ ਮੌਤ ਦੀ ਸਜ਼ਾ, ਇਹ ਐਡਵਾਂਸ ਇਕੋਨਮੀਜ਼ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੀਆਂ ਹੈਗੀਆਂ। ਇਨਫੈਕਟ ਇੱਕ ਜਿਹੜੇ ਕਲੋਰਾਡੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਮੈਂ ਸੁਣ ਰਿਹਾ ਸੀਗਾ ਨਿਊਜ਼, ਕਿਤੇ ਸ਼ਾਇਦ ਅਮੈਰੀਕਨ ਆਊਟਲੈਟ ਹੀ ਸੀ, ਉਹਦੇ 'ਚ ਉਹ ਕਹਿੰਦੇ ਨੇ ਕਿ ਅਮੈਰੀਕਨ ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਹੁਣ ਇੰਨੇ ਨਹੀਂ ਹੈਗੇ ਜੋ 70s ਦੇ ਵਿੱਚ 60s ਦੇ ਵਿੱਚ ਹੁੰਦਾ ਸੀ। ਇਨਫੈਕਟ 90s ਦੇ ਵਿੱਚ ਵੀ ਲੋਕ ਸਜ਼ਾ ਦੇ ਹੱਕ 'ਚ ਹੁੰਦੇ ਸੀਗੇ, ਮਿਡ 90s ਦੀ ਉਹ ਗੱਲ ਕਰ ਰਹੇ ਸੀਗੇ ਕਿ ਜਦੋਂ ਮੈਂ ਕਲੋਰਾਡੋ 'ਚ ਸੀ ਅਤੇ ਉਦੋਂ 80% ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਉਹਨਾਂ ਦੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ ਉਹ ਕਲੋਰਾਡੋ ਯੂਨੀਵਰਸਿਟੀ 'ਚ, 80% ਲੋਕ ਮੌਤ ਦੀ ਸਜ਼ਾ ਦੇ ਹੱਕ 'ਚ ਸੀ, ਅਤੇ ਅੱਜ ਦੀ ਡੇਟ 'ਚ ਉਹ ਕਹਿੰਦੇ ਨੇ ਕਿ ਸ਼ਾਇਦ ਅੱਧੇ ਹੀ ਹੋਣ, 50% ਹੀ ਹੋਣੀ, ਇਹ ਤੋਂ ਵੀ ਘੱਟ ਹੋਣ। ਪਰ ਜਦੋਂ ਇਸ ਕਿਸਮ ਦੀ ਸਜ਼ਾ ਹੁੰਦੀ ਹੈ ਅਤੇ ਉਹਨੂੰ ਲਾਈਵ ਸਟ੍ਰੀਮਿੰਗ ਕਰਨਾ, ਕਈਆਂ ਨੂੰ ਸ਼ਾਇਦ ਮਜ਼ਾ ਆਉਂਦਾ ਹੋਊਗਾ ਇਹਦੇ ਵਿੱਚ। ਆਸਟ੍ਰੇਲੀਆ ਦਾ ਇੱਕ ਨਾਗਰਿਕਤਾ ਨਹੀਂ ਕਹਿ ਸਕਦੇ, ਇੱਕ ਆਸਟ੍ਰੇਲੀਅਨ ਜੱਲਾਦ ਸੀਗਾ ਜਿਹਨੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ, ਜਦੋਂ ਤੁਹਾਡੇ ਯਾਦ ਹੋਣਾ ਕਿ ਕ੍ਰਾਈਸਟ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਸੀ, ਅਤੇ ਗੋਲੀਬਾਰੀ ਦੇ ਵਿੱਚ ਉਹਨੇ ਕਈ ਮਾਸੂਮ ਮਾਰਤੇ ਸੀਗੇ, ਅਤੇ ਉਹ ਸ਼ਖਸ ਨੇ ਉਸ ਵਕਤ ਆਪਣੇ ਫੋਨ ਤੋਂ, ਆਪਣੇ ਫੇਸਬੁੱਕ ਤੋਂ ਲਾਈਵ ਸਟ੍ਰੀਮਿੰਗ ਕੀਤੀ ਸੀ, ਔਰ ਲਾਈਵ ਸਟ੍ਰੀਮਿੰਗ ਜਿਹੜੀ ਸੀ
ਉਹ ਤੋਂ ਬਾਅਦ ਫੇਸਬੁੱਕ ਨੇ ਬਹੁਤ ਸਾਰੇ ਐਸੇ ਡਿਸੀਜਨ ਲਏ ਸੀਗੇ ਕਿ ਇਸ ਕਿਸਮ ਦੀ ਕਦੇ ਲਾਈਵ ਸਟ੍ਰੀਮਿੰਗ ਹੁਣ ਹੋ ਨਹੀਂ ਸਕਿਆ ਕਰੇਗੀ। ਬ੍ਰੈਂਟਨ ਟੈਰੈਂਟ ਉਹ ਸ਼ਖਸ ਦਾ ਨਾਮ ਸੀ, ਆਸਟ੍ਰੇਲੀਅਨ ਸ਼ਖਸ ਸੀਗਾ ਜਦੋਂ ਕ੍ਰਾਈਸਟ ਚਰਚ ਦੇ ਵਿੱਚ 2019 ਦੇ ਵਿੱਚ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਈਕੀ ਸੋਚ, ਦਿਮਾਗੀ ਤੌਰ 'ਤੇ ਬਿਮਾਰ ਸੋਚ ਦਾ ਇਹ ਪ੍ਰਗਟਾਵਾ ਹੋ ਸਕਦਾ। ਪਹਿਲਾਂ ਤਾਂ ਕਿਸੇ ਦੀ ਜਾਨ ਲੈਣਾ, ਉਸ ਤੋਂ ਬਾਅਦ ਉਸ ਜਾਨ ਲੈਣ ਦੀ ਘਟਨਾ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਦਿਖਾਉਣਾ। ਇਹ ਤਾਂ 1936-37 ਦੇ ਵਿੱਚ ਬੇਥੀਆ ਨੂੰ ਫਾਂਸੀ ਦਿੱਤੀ ਗਈ ਸੀ, ਪਰ ਹੁਣ ਇੰਨੇ ਸਾਲਾਂ ਬਾਅਦ ਅਮੈਰੀਕਾ ਦੀ ਸਰਕਾਰ ਆਖਿਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੀ ਠੀਕ ਹੈ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਕਿਸੇ ਨੂੰ ਕੀ ਸਜ਼ਾ ਮਿਲੇਗੀ ਇਹਦੇ ਨਾਲ ਜਨਤਕ ਤੌਰ 'ਤੇ, ਉਦੋਂ ਇੱਕ ਐਗਜ਼ਾਮਪਲ ਸੈੱਟ ਹੋਏਗੀ। ਪਰ ਇੱਦਾਂ ਇਹ ਥੋੜ੍ਹਾ ਜਿਹਾ ਡਿਬੇਟੇਬਲ ਕੁਸ਼ਚਨ ਹੈਗਾ। ਇਹ ਹੋਰ ਤਰੀਕੇ ਹੋ ਸਕਦੇ ਨੇ, ਲਾਈਵ ਸਟ੍ਰੀਮਿੰਗ, ਕਿਉਂਕਿ ਜਦੋਂ ਲਾਈਵ ਸਟ੍ਰੀਮਿੰਗ ਤੁਸੀਂ ਕਰਦੇ ਹੋ ਤਾਂ ਉਹਦੀਆਂ ਫਿਰ ਰਿਕਾਰਡਿੰਗਸ ਬਣਦੀਆਂ ਨੇ, ਉਹਦੀਆਂ ਵੀਡੀਓਜ਼ ਬਣਦੀਆਂ ਨੇ, ਉਹ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੁੰਦੀਆਂ ਨੇ, ਉਹ ਬੱਚੇ ਵੀ ਦੇਖਦੇ ਨੇ, ਬਜ਼ੁਰਗ ਵੀ ਦੇਖਦੇ ਨੇ। ਕਿਸੇ ਨੇ ਕੁਛ ਦੇਖਣਾ ਹੈਗਾ ਇੱਕ ਲਿਮਿਟਿਡ ਸੋਰਸਿਸ ਦੇ ਵਿੱਚ ਦਿਖਾਉਣਾ ਇੱਕ ਵੱਖਰੀ ਗੱਲ ਹੋ ਸਕਦੀ ਹੈ ਕਿ ਕੌਣ ਕੌਣ ਉਹਨੂੰ ਦੇਖਣਾ ਚਾਹੁੰਦਾ, ਪਰ ਤੁਸੀਂ ਸ਼ਰੇਆਮ ਹੀ ਉਹਨੂੰ ਜਨਤਕ ਤੌਰ 'ਤੇ ਉਹਨੂੰ ਪਬਲਿਕਲੀ ਇਸ ਕਿਸਮ ਦੇ ਨਾਲ ਦਿਖਾਓ। ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਅਮੈਰੀਕਾ ਤੱਕ ਪਹੁੰਚਾਇਆ ਨਹੀਂ ਹੈਗਾ, ਪਰ ਹੋਰ ਕਿਸੇ ਕੰਟਰੀ ਨੇ ਨਹੀਂ ਜਤਾਇਆ ਹੈਗਾ। ਇਨਫੈਕਟ ਈਰਾਨ ਨੇ ਵੀ ਨਹੀਂ ਕਿਹਾ, ਉਹੀ ਈਰਾਨ ਜਿਹਨੂੰ ਅਮੈਰੀਕਾ ਕਹਿੰਦਾ ਸੀਗਾ ਕਿ ਤੁਸੀਂ ਐਗਜ਼ੀਕਿਊਟ ਨਹੀਂ ਕਰ ਸਕਦੇ, ਤੁਹਾਡੇ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ ਹੈਗੇ, ਫਾਂਸੀ ਨਹੀਂ ਦੇ ਸਕਦੇ, ਨਹੀਂ ਤਾਂ ਅਸੀਂ ਤੁਹਾਡੇ 'ਤੇ ਅਟੈਕ ਕਰਾਂਗੇ। ਹਾਲਾਂਕਿ ਅਮੈਰੀਕਾ ਨੇ ਫਿਰ ਵੀ ਕਰਤਾ ਸੀ ਅਟੈਕ ਈਰਾਨ ਦੇ ਉੱਤੇ, ਪਰ ਉਸ ਈਰਾਨ ਨੇ ਵੀ ਨਹੀਂ ਕਿਹਾ ਅਮੈਰੀਕਾ ਨੂੰ ਇਸ ਸਜ਼ਾ ਦੇ ਉੱਤੇ। ਯੂਰਪ ਯੂਨੀਅਨ ਥੋੜ੍ਹੀ ਜਿਹੀ ਜ਼ਰੂਰ ਸਖਤ ਨਜ਼ਰ ਆਈ ਹੈਗੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਠੀਕ ਹੈ, ਤੁਸੀਂ ਇਹ ਤੁਹਾਡੀ ਕੰਟਰੀ ਦਾ ਮਸਲਾ ਹੋਏਗਾ, ਇੰਟਰਨਲ ਮੈਟਰ ਹੋਏਗਾ, ਬਟ ਇੱਦਾਂ ਕਿਉਂ ਤੁਸੀਂ ਮਤਲਬ ਜਨਤਕ ਤੌਰ 'ਤੇ ਕਿਉਂ ਦੇ ਰਹੇ ਹੈਗੇ? ਯੂਰਪੀ ਯੂਨੀਅਨ ਦੀ ਇੱਕ ਹਾਲੀਆ ਰਿਪੋਰਟ ਆਈ ਸੀ ਐਮਨੈਸਟੀ ਇੰਟਰਨੈਸ਼ਨਲ ਦੀ, ਉਹ 'ਚ ਦੱਸਿਆ ਗਿਆ ਸੀ ਕਿ 2025 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸਿਰਫ 17 ਦੇਸ਼ ਨੇ ਜਿਨ੍ਹਾਂ ਨੇ ਮੌਤ ਦੀ ਸਜ਼ਾ ਜਿਹੜੇ ਦਿੰਦੇ ਹੈਗੇ ਨੇ। ਪ੍ਰੋਬਲਮ ਇਹ ਨਹੀਂ ਹੈਗੀ ਕਿ ਸਜ਼ਾ ਕਿਉਂ ਦਿੱਤੀ ਜਾਂਦੀ ਹੈ, ਮੌਤ ਦੀ ਸਜ਼ਾ ਠੀਕ ਹੈ, ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਇਨਹਿਊਮਨ ਨੇ। ਹਾਲਾਂਕਿ ਜਦੋਂ ਜਿਹੜਾ ਬੰਦਾ ਮਰੀ ਗਿਆ ਉਹ ਤਾਂ ਖਤਮ ਹੀ ਹੈ, ਪਰ ਇਹ ਤਰੀਕੇ ਠੀਕ ਨਹੀਂ ਹੈਗੇ। ਮਿਸਰ, ਕੁਵੈਤ, ਸਾਊਦੀ ਅਰਬ, ਯਮਨ ਔਰ ਹੁਣ ਆਹ ਅਮੈਰੀਕਾ ਵੀ ਉਹਦੇ 'ਚ ਜੋੜ ਲਓ, ਮਿਡਲ ਈਸਟ ਵਰਗੀਆਂ ਕੰਟਰੀ, ਇਨਫੈਕਟ ਸਿੰਗਾਪੁਰ ਦੇ ਵਿੱਚ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਹੈ। ਬੇਲਾਰੂਸ ਯੂਰਪ ਦਾ ਇੱਕ ਇਕਲੌਤਾ ਐਸਾ ਦੇਸ਼ ਹੈ ਜਿੱਥੇ ਕਾਨੂੰਨ ਤੌਰ ਦੇ ਉੱਤੇ ਮੌਤ ਦੀ ਸਜ਼ਾ ਅੱਜ ਦੀ ਤਰੀਕ 'ਚ ਵੀ ਦਿੱਤੀ ਜਾ ਸਕਦੀ ਹੈ। ਔਰ ਜਿਹੜੇ ਅਲੱਗ ਅਲੱਗ ਕੰਟਰੀਜ਼ ਨੇ, ਬਹੁਤ ਸਾਰੀਆਂ ਕੰਟਰੀਜ਼ ਨੇ ਮੌਤ ਦੀ ਸਜ਼ਾ ਨੂੰ ਖਤਮ ਵੀ ਕਰਤਾ ਸੀ, ਚਾਹੇ ਉਹ ਸੁਣਨ ਨੂੰ ਇਹ ਲੱਗਦਾ ਕਿ ਕਤਰ, ਸਾਊਦੀ, ਯਮਨ, ਮਿਸਰ ਇਹ ਸਾਰੀਆਂ ਮੁਸਲਿਮ ਕੰਟਰੀਜ਼ ਨੇ, ਬਟ ਇੱਕ ਲੈਬਨਾਨ ਐਂਡ ਅਦਰ ਸਾਈਡ ਮੁਸਲਿਮ ਕੰਟਰੀ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਤੀ ਸੀ ਸਜ਼ਾਏ ਮੌਤ 'ਤੇ ਇਸੇ ਸਾਲ ਦੇ ਵਿੱਚ। ਗਾਂਬੀਆ, ਵੀਅਤਨਾਮ, ਉਹਨਾਂ ਦੇਸ਼ਾਂ ਨੇ ਵੀ ਰੋਕ ਲਗਾਈ ਹੋਈ ਹੈ। ਅਫਰੀਕਾ ਦੇ ਵਿੱਚ ਕੁਛ ਇੱਕ ਕੰਟਰੀਜ਼ ਹੈਗੀਆਂ ਨੇ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਮੌਤ ਦੀ ਸਜ਼ਾ ਉੱਦਾਂ ਹੀ ਦਿੱਤੀ ਜਾਂਦੀ ਹੈ ਔਰ ਬੜੇ ਗੰਭੀਰ ਰੂਪ ਦੇ ਵਿੱਚ ਦਿੱਤੀ ਜਾਂਦੀ ਹੈਗੀ ਹੈ। ਆਸਟ੍ਰੇਲੀਆ ਡਜ਼ੰਟ ਅਲਾਓ, ਆਸਟ੍ਰੇਲੀਆ ਡਜ਼ੰਟ, ਆਸਟ੍ਰੇਲੀਆ ਦੇ ਵਿੱਚ ਇੱਦਾਂ ਨਹੀਂ ਹੈਗਾ। ਇਨਫੈਕਟ ਪਿਛਲੇ ਦਿਨਾਂ 'ਚ ਅਮੈਰੀਕਾ ਦੇ ਵਿੱਚ ਉਹ ਜਿਹੜੀ ਬੀਬੀ ਸੀਗੀ ਜਿਹਨੂੰ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਸੀਗਾ, ਉਸ ਬੀਬੀ ਦੀ ਮੌਤ ਹੋਣ ਦੀ ਬਜਾਏ ਉਹ ਜਿਉਂਦੀ ਰਹਿ ਗਈ ਸੀਗੀ। ਕ੍ਰਿਸਟਾ ਪਾਈਕ, ਉਹਨੂੰ 2 ਇੰਜੈਕਸ਼ਨ ਦਿੱਤੇ ਗਏ ਸੀਗੇ ਕਿ ਉਹਦੀ ਮੌਤ ਹੋ ਜਾਵੇ, ਜ਼ਹਿਰੀਲਾ ਇੰਜੈਕਸ਼ਨ ਦੇਣ ਦੇ ਬਾਵਜੂਦ ਉਹਦੀ ਮੌਤ ਨਹੀਂ ਸੀ ਹੋਈ। ਸੋ ਇਹ ਵੀ ਉੱਥੇ ਦੀ ਹੀ ਇੱਕ ਘਟਨਾ ਸੀਗੀ। ਇਨਫੈਕਟ ਮੌਤ ਦੀ ਸਜ਼ਾ ਦੇ ਉੱਤੇ ਅਮੈਰੀਕਾ ਦੇ ਵਿੱਚ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉੱਥੋਂ ਦੇ ਮੀਡੀਆ ਨੂੰ ਫਰੋਲ ਕੇ ਦੇਖੋ ਤਾਂ ਅਮੈਰੀਕਾ ਵੀ ਵੰਡਿਆ ਹੋਇਆ ਹੈਗਾ। ਇੱਕ ਪਿਊ ਰਿਸਰਚ ਸੈਂਟਰ ਹੈ, ਉਹਨਾਂ ਨੇ ਇੱਕ ਸਰਵੇ ਕਰਵਾਇਆ ਸੀ, ਉਹ 'ਚ 10 ਚੋਂ 6 ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਦੇ ਨਾਲ ਅਪਰਾਧ ਨਹੀਂ ਰੁਕ ਸਕਦੇ ਹੈਗੇ, ਤੁਸੀਂ ਦੇ ਲਓ ਸਾਰਿਆਂ ਨੂੰ ਚੌਂਕ 'ਚ ਖੜ੍ਹੇ ਕਰਕੇ ਮਾਰ ਦਿਓ ਗੋਲੀਆਂ ਇੱਕ ਇੱਕ ਕਰਕੇ, ਐਂਡ ਦੈਨ ਆਫਟਰ ਦੈਟ ਹਫ਼ਤੇ ਬਾਅਦ, 10 ਦਿਨਾਂ ਬਾਅਦ, ਮਹੀਨੇ ਬਾਅਦ ਦੇਖਿਓ ਵੀ ਅਪਰਾਧ ਖਤਮ ਹੋ ਗਏ ਕਿ ਇੱਦਾਂ ਲੋਕ ਡਰ ਗਏ
ਨਹੀਂ ਹੋਣਗੇ। ਇੱਕ ਨਹੀਂ ਤਾਂ ਦੂਸਰੇ ਕਿਸਮ ਦਾ ਅਪਰਾਧ ਹੋਏਗਾ, ਦੂਜਾ ਨਹੀਂ ਤਾਂ ਤੀਸਰੇ ਕਿਸਮ ਦਾ ਅਪਰਾਧ ਹੁੰਦੇ ਰਹਿਣਗੇ, ਕ੍ਰਾਈਮਸ ਹੁੰਦੇ ਰਹਿਣਗੇ। ਪੁਰਾਣੇ ਸਮਿਆਂ ਦੇ ਵਿੱਚ ਵੀ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਬਟ ਦੈਟ ਡਜ਼ਨ ਮੀਨ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਲੋਕ ਜਿਹੜੇ ਸੀਗੇ ਉਹ ਕ੍ਰਾਈਮ ਨਹੀਂ ਸੀ ਕਰਦੇ। ਇਹ ਇਨਸਾਨੀ ਫਿਤਰਤ ਹੈਗੀ ਹੈ, ਕਿਸੇ ਚੀਜ਼ ਦਾ ਡਰਦੇ ਕੇ ਵੀ ਉਸ ਚੀਜ਼ ਤੋਂ ਇਨਸਾਨ ਪਿੱਛੇ ਨਹੀਂ ਭੱਜ ਸਕਦਾ ਹੈਗਾ, ਬਲਕਿ ਉਹਦੇ ਹੋਰ ਨੇੜੇ ਚਲਾ ਜਾਂਦਾ ਹੈਗਾ, ਉਹਦੇ ਨਾਲ ਹੋਰ ਜੁੜ ਜਾਂਦਾ ਹੈਗਾ, ਜੁੜਤ ਜਿਹੜੀ ਆ ਵੱਧ ਜਾਂਦੀ ਹੈ। ਮੈਂ ਕਿਸੇ ਕੰਟਰੋਵਰਸ਼ੀਅਲ ਮੁੱਦੇ 'ਤੇ ਨਹੀਂ ਜਾਣਾ ਚਾਹੁੰਦਾ, ਪਰ ਇਹ ਸਾਈਕੋਲੋਜੀ ਦੀ ਇੱਕ ਇਸ ਕਿਸਮ ਦੇ ਨਾਲ ਇਨਸਾਨੀ ਸਾਈਕੋਲੋਜੀ ਦੀ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਹੈਗੀ। ਨਾ ਕੋਈ ਬੰਦਾ ਕਿਸ ਹੱਦ ਤੱਕ ਜਾ ਸਕਦਾ ਕਿਸੇ ਕਾਰੇ ਨੂੰ ਅੰਜਾਮ ਦੇਣ ਦੇ ਲਈ, ਇਹ ਵੀ ਇੱਕ ਬਹੁਤ ਵੱਡੀ ਇੱਕ ਕੀ ਕਹਿ ਸਕਦੇ ਹਾਂ, ਇਹਦੇ 'ਤੇ ਵੀ ਗੱਲ ਹੋਣੀ ਚਾਹੀਦੀ ਹੈਗੀ ਹੈ। ਇਹਦੇ 'ਤੇ ਇਹ ਦੇਖਣਾ ਚਾਹੀਦਾ ਹੈ ਕਿ ਇੱਕ ਸ਼ਖਸ ਨੇ ਕਿਸ ਵਹਿਸ਼ੀਅਤ ਦੇ ਨਾਲ, ਕਿਸ ਦਰਿੰਦਗੀ ਦੇ ਨਾਲ ਕਿਸੇ ਘਟਨਾ ਨੂੰ ਅੰਜਾਮ ਦਿੱਤਾ, ਪਰ ਇਹਦਾ ਮਤਲਬ ਕਿ ਉਸ ਸ਼ਖਸ ਨੂੰ, ਉਸ ਦਰਿੰਦੇ ਨੂੰ ਸਜ਼ਾ ਦੇਣ ਦੇ ਲਈ ਦੂਸਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਕੀ ਫੀਡ ਕਰ ਰਹੇ ਹੋ। ਇਹਦੀ ਇੱਕ ਬਹੁਤ ਥਿਨ ਲਾਈਨ ਹੈਗੀ ਹੈ। ਆਸਟ੍ਰੇਲੀਆ ਦੇ ਵਿੱਚ ਮਨਮੀਤ

60% ਅਤੇ 70% ਜਿਹੜੀ ਹੈਗੀ ਹੈ ਉਹ ਪ੍ਰਵਾਸੀਆਂ ਦੀ ਗਿਣਤੀ ਹੋ ਜਾਏਗੀ। ਸਪੇਨ ਦੇ ਵਿੱਚ 2057 ਤੱਕ ਇਹ ਖਤਰਾ ਵੱਧ ਸਕਦਾ ਹੈ। ਫਰਾਂਸ ਦੇ ਲਈ ਇੱਕ ਹੋਰ ਅਲੱਗ ਡੈਸ਼ਬੋਰਡ ਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ 2050 ਤੱਕ ਬਹੁਤ ਵੱਡੇ ਬਦਲਾਅ ਯੂਰਪ ਦੇ ਵਿੱਚ ਆਲ ਓਵਰ ਯੂਰਪ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਔਰ ਇਹਦੇ 'ਚ ਸਭ ਤੋਂ ਵੱਡੀ ਚਿੰਤਾ ਜਿਹੜੀ ਹੁੰਦੀ ਹੈ ਨਾ ਕੰਟਰੀਜ਼ ਦੀ ਉਹ ਹੁੰਦੀ ਹੈ ਖਰਚਾ, ਕਿ ਜਿਹੜਾ ਖਰਚਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲੂਗਾ, ਕਿਉਂਕਿ ਕੰਟਰੀਜ਼ ਤਾਂ ਜਿਹੜੇ ਨੇ ਉਹ ਦੂਸਰੀਆਂ ਕੰਟਰੀਜ਼ 'ਤੇ ਡਿਪੈਂਡ ਹੋ ਕੇ ਚੱਲਦੇ ਹੈਗੇ ਨੇ। ਔਰ ਪ੍ਰਵਾਸ ਦੀਆਂ ਜਿਹੜੀਆਂ ਨੀਤੀਆਂ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ ਪੋਲਿਸੀਜ਼ ਅਲੱਗ ਅਲੱਗ ਕੰਟਰੀਜ਼ ਲਿਆਈ ਰਹੀਆਂ ਨੇ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਆ ਰਹੀਆਂ ਨੇ। ਫੋਰ ਐਗਜ਼ਾਮਪਲ, ਕਿਤੇ ਪ੍ਰੋਟੈਸਟ ਹੋ ਰਹੇ ਨੇ ਮਾਈਗ੍ਰੈਂਟਸ ਨੂੰ ਕੱਢੋ, ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਕਿ ਸਾਡਾ ਸਿਸਟਮ ਖਰਾਬ ਹੋ ਗਿਆ, ਕਿਤੇ ਪ੍ਰੋਟੈਸਟ ਇਹ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਅਤੇ ਉਹਦੇ ਕਰਕੇ ਮਹਿੰਗਾਈ ਵੱਧ ਰਹੀ ਹੈ। ਔਰ ਜਰਮਨੀ, ਜਿੱਥੋਂ ਜੇ ਇਸ ਖਬਰ ਦੀ ਸ਼ੁਰੂਆਤ ਕਰ ਸਕਦੇ ਹਾਂ ਕਿ ਜਰਮਨੀ ਦੇ ਵਿੱਚ ਇਸ ਕਰਕੇ ਪ੍ਰੋਟੈਸਟ ਹੋ ਰਹੇ ਨੇ ਕਿ ਉੱਥੇ ਲੋਕਲ ਲੋਕਾਂ ਦੇ ਲਈ ਨੌਕਰੀਆਂ ਖਤਮ ਹੋ ਗਈਆਂ ਨੇ। ਸੋ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਜਰਮਨੀ ਦੇ 100 ਸ਼ਹਿਰਾਂ ਦੇ ਵਿੱਚ 45,000 ਤੋਂ ਜ਼ਿਆਦਾ ਸਟੂਡੈਂਟਸ ਨੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਸੀ, ਆਹੀ ਹਲੇ 2 ਮਹੀਨੇ ਪਹਿਲਾਂ ਹੀ, 2 ਮਹੀਨੇ ਵੀ ਹਲੇ ਪੂਰੇ ਨਹੀਂ ਹੋਏ ਹੈਗੇ। ਔਰ ਅਸਲ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਗੁੱਸਾ, ਉਹਨਾਂ ਦਾ ਰੋਸ ਜਿਹੜਾ ਸੀ ਉਹ ਸਰਕਾਰ ਦੇ ਖਿਲਾਫ਼ ਹੈ, ਫੈਡਰਿਕ ਮਰਜ਼ ਜਿਹੜੇ ਉੱਥੋਂ ਦੇ ਚਾਂਸਲਰ ਨੇ ਉਹਨਾਂ ਦੇ ਖਿਲਾਫ਼ ਹੈ। ਜਰਮਨੀ ਯੂਰਪ ਦਾ ਸਭ ਤੋਂ ਮਜ਼ਬੂਤ ਦੇਸ਼ ਹੈ ਅੱਜ ਦੀ ਤਰੀਕ ਦੇ ਵਿੱਚ। ਜਰਮਨੀ ਦੇ ਵਿੱਚ ਨੌਜਵਾਨ ਜੇ ਇਸ ਕਿਸਮ ਦੇ ਨਾਲ ਸੜਕਾਂ ਦੇ ਉੱਤੇ ਆ ਜਾਣ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਨੌਕਰੀਆਂ ਦੇ ਬਰਾਬਰ ਮੌਕੇ ਨਹੀਂ ਮਿਲ ਰਹੇ, ਮਾਈਗ੍ਰੈਂਟਸ ਦੀ ਗਿਣਤੀ ਵੱਧ ਰਹੀ ਹੈ, ਅਤੇ ਜ਼ਾਹਰ ਜਿਹੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਰਮਨੀ ਦੇ ਅੰਦਰ ਜੇ ਇਸੇ ਕਿਸਮ ਦੇ ਨਾਲ ਮਾਈਗ੍ਰੈਂਟਸ ਦੇ ਉੱਤੇ, ਪ੍ਰਵਾਸੀਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਖਤਰਾ ਉਹਨਾਂ ਦੇ ਲਈ ਬਣ ਸਕਦਾ ਹੈਗਾ ਕਿ ਮਾਈਗ੍ਰੈਂਟਸ ਨੂੰ ਸ਼ੁਰੂ ਦੇ ਵਿੱਚ ਤੰਗ ਕੀਤਾ ਜਾਵੇ, ਜੋ ਕਿ ਹੋ ਵੀ ਰਹੇ ਹੈਗੇ ਨੇ। ਜਰਮਨੀ ਦੀਆਂ ਲੋੜਾਂ ਜਿਹੜੀਆਂ ਨੇ ਉਹ ਅਮੈਰੀਕਾ, ਚਾਈਨਾ ਜਾਂ ਏਸ਼ੀਅਨ ਕੰਟਰੀਜ਼ ਦੀਆਂ ਫੈਕਟਰੀਆਂ ਪੂਰੀਆਂ ਕਰਦੀਆਂ ਨੇ। ਜਰਮਨੀ ਦੇ ਵਿੱਚ ਫੈਕਟਰੀਆਂ ਦਾ ਵੀ ਇੱਕ ਅਲੱਗ ਸੰਕਟ ਹੈਗਾ, ਕਾਰਖਾਨਿਆਂ ਦਾ ਸੰਕਟ ਹੈ। ਹਾਲਾਂਕਿ ਜਰਮਨ ਦੀ ਸਰਕਾਰ ਨੇ ਆਪਣਾ ਡਿਫੈਂਸ ਬਜਟ ਵਧਾਤਾ ਹੈ ਰਾਦਰ ਦੈਨ ਆਪਣੇ ਡੈਟਸ ਕਲੀਅਰ ਕਰਨ ਦੇ। ਜਰਮਨੀ ਨੇ ਕਿਹਾ ਹੈ ਕਿ 102 ਅਰਬ ਯੂਰੋ ਦਾ ਉਹਨਾਂ ਦਾ ਜਿਹੜਾ ਰੱਖਿਆ ਬਜਟ ਹੈ, ਉਸ ਦੇ ਵਿੱਚ ਹੋਰ 100 ਅਰਬ ਤੋਂ ਜ਼ਿਆਦਾ ਉਹਦੇ 'ਚ ਹੋਰ ਜੋੜਾਂਗੇ। ਹੁਣ ਹਥਿਆਰ ਵੱਧ ਰਹੇ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਹਥਿਆਰਾਂ ਦੇ ਉੱਤੇ ਸਰਕਾਰਾਂ ਖਰਚਾ ਕਰ ਰਹੀਆਂ ਨੇ, ਰੱਖਿਆ ਬਜਟ ਦੇ ਵਿੱਚ ਇਜ਼ਾਫੇ ਹੋ ਰਹੇ ਨੇ, ਔਰ ਇਸੇ ਕਰਕੇ ਜਿਹੜੇ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਗਰੀਬੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਉਹ ਇੱਕ ਸਰਤਾ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਦੈਟਸ ਅਬਾਊਟ ਜਰਮਨੀ। ਇੱਦਾਂ ਹੀ ਫਰਾਂਸ ਦੇ ਵਿੱਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਨਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਫਰਾਂਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ, ਵਿਦਿਆਰਥੀਆਂ ਦੇ ਚੱਲ ਰਹੇ ਨੇ, ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟੀਚਰਸ ਨੇ ਉਹ ਵੀ ਇਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਟੀਚਰਸ ਕਹਿ ਰਹੇ ਨੇ ਕਿ ਤਨਖਾਹਾਂ ਵਧਣੀਆਂ ਚਾਹੀਦੀਆਂ ਨੇ, ਫਿਊਲ ਕੀਮਤਾਂ ਵੱਧ ਗਈਆਂ ਨੇ, ਅਤੇ ਜਦਕਿ ਵਿਦਿਆਰਥੀ ਕਹਿ ਰਹੇ ਨੇ ਕਿ ਸਕੂਲਾਂ ਦੀ ਹਾਲਤ ਬੱਤਰ ਹੈਗੀ, ਖਰਾਬ ਹੋਏ ਪਏ ਨੇ, ਜਰਜਰ ਹੋਏ ਪਏ ਨੇ, ਸਿੱਖਿਆ ਦਾ ਢਾਂਚਾ ਜਿਹੜਾ ਉਸ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ। ਸਰਕਾਰ ਨੇ ਹਾਲੇ ਤੱਕ ਇਹਦੇ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਰਮਨੀ ਅਤੇ ਫਰਾਂਸ ਦੀ ਤਰ੍ਹਾਂ ਬੈਲਜੀਅਮ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨੇ। ਉੱਥੇ ਵੀ ਫਰਾਂਸ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਕੁਝ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤੇ ਸੀ ਸਕੂਲਾਂ 'ਚ ਟੀਚਰਾਂ ਦੀ ਨਿਯੁਕਤੀ ਨੂੰ ਲੈ ਕੇ, ਟੀਚਰਾਂ ਅਤੇ ਬੱਚਿਆਂ ਦੀ ਰੇਸ਼ੋ ਨੂੰ ਬੜਾ ਲਿਮਿਟਿਡ ਕਰਨ ਨੂੰ ਲੈ ਕੇ, ਜਰਜਰ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਨ ਨੂੰ ਲੈ ਕੇ, ਉਹਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸੀ। ਸਪੇਨ ਦੇ ਵਿੱਚ ਮਹਿੰਗਾਈ ਵਧੀ ਹੋਈ ਹੈ, ਇਸ ਕਰਕੇ ਸਪੇਨ ਦੇ ਵਿੱਚ ਪ੍ਰਦਰਸ਼ਨ ਹੋਏ ਨੇ। ਸਪੇਨ 'ਚ ਮੈਡ੍ਰਿਡ ਦੇ ਵਿੱਚ ਇੱਕ ਜਿਹੜੇ ਪ੍ਰੋਟੈਸਟ ਦੀਆਂ ਵੀਡੀਓਜ਼ ਫੋਟੋਜ਼ ਇੱਦਾਂ ਆਈਆਂ ਨੇ ਜਿਵੇਂ ਪੂਰਾ ਦਾ ਪੂਰਾ ਸਪੇਨ ਹੀ ਜਿਹੜਾ ਉਹ ਸੜਕਾਂ ਦੇ ਉੱਤੇ ਆ ਗਿਆ ਹੋਵੇ। ਛੋਟੇ ਛੋਟੇ ਕੰਟਰੀਜ਼ ਨੇ, ਬਹੁਤ ਜ਼ਿਆਦਾ ਵੱਡੇ ਹੈ ਨਹੀਂ, ਪਰ ਇਹ ਅੱਜ ਦੀ ਤਰੀਕ ਦੀ ਇਹ ਸੱਚਾਈ ਹੈਗੀ ਹੈ ਕਿ ਮਾਈਗ੍ਰੈਂਟਸ ਦੇ ਲਈ ਜਿਹੜੇ ਮਰਜ਼ੀ ਮੁਲਕ 'ਚ ਚਲੇ ਜਾਓ, ਨੋ ਕੰਟਰੀ ਇਜ਼ ਸੱਚ ਪਰਫੈਕਟ, ਬਰਾਬਰਤਾ ਦੇ ਜਿਹੜੇ ਮੌਕੇ ਨੇ ਉੱਥੇ ਨਹੀਂ ਮਿਲਦੇ। ਸੋ ਇਹ ਇੱਕ ਟੈਨਸ਼ਨ ਜਿਹੜੀ ਜ਼ਰੂਰ ਮਾਈਗ੍ਰੈਂਟਸ ਦੇ ਲਈ ਲੱਗੀ ਰਹਿੰਦੀ ਹੈਗੀ ਹੈ।
ਇਨਸਾਈਟ ਰਿਪੋਰਟ ਦੇ ਵਿੱਚ ਆਉਣਾ ਹੈ। ਧੰਨਵਾਦ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਅਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਹਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤਾਂ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ ਹਾਂ, ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣਿਆ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ, ਹੁਣ ਚਿੰਤਾ ਸੀ ਕਿ ਕੋਈ ਲੁੱਚਾ ਲਫੰਗਾ ਤੰਗ ਨਾ ਕਰੇ। ਹੁਣ ਕਰਾਂ ਤਾਂ ਕੀ ਕਰਾਂ, ਕਦੀ ਮਨ ਦੇ ਵਿੱਚ ਆਉਂਦਾ ਸਮੇਂ ਸਿਰ ਜੇ ਦਵਾਈਆਂ ਨਾ ਪਹੁੰਚ ਪਾਈਆਂ ਤਾਂ ਪਿਓ ਦਾ ਕੀ ਬਣੂ, ਮਸਾਂ ਤਾਂ ਸਿਹਤ ਟਿਕਣ ਲੱਗੀ। ਆਪਣੇ ਇਕੱਲੇਪਨ ਦਾ ਡਰ ਉਹਨੂੰ ਹੋਰ ਵੀ ਸਤਾਉਣ ਲੱਗਾ। ਅੱਗੇ ਤਾਂ ਕੋਈ ਨਾ ਕੋਈ ਟਾਵਾਂ ਟਾਵਾਂ ਹੁੰਦਾ ਆ ਅੱਡੇ 'ਤੇ, ਅੱਜ ਇਹ ਕੈਸੀ ਬਿਧ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ, ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ। ਇਸੇ ਤਰ੍ਹਾਂ ਦਾ ਸ਼ਾਮ ਦਾ ਵੇਲਾ, ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ ਉਹ ਇਕਾਂਗੀ ਏਡਜ਼ ਬਿਮਾਰੀ ਦੀ ਜਾਗਰੂਕਤਾ ਦੇ ਲਈ ਖੇਡੀ ਗਈ ਸੀ, ਦੂਰ ਦਰੇਡੇ ਤੱਕ ਚਰਚੇ ਹੋਏ ਸੀ। ਉਸ ਕੁੜੀ ਦਾ ਇੰਨਾ ਹੀ ਕਹਿਣਾ ਸੀ ਕਿ ਮੈਂ ਏਡਜ਼ ਪੀੜਤ ਹਾਂ।
ਬਸ ਫਿਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤੇ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾਮਰਾਦ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਹਾਂ, ਇਸੇ ਚੱਕਰ 'ਚ ਹੀ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕੁ ਆਉਣੀ ਆ? ਅੰਦਰੋਂ ਵੱਡਾ ਹੌਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ। ਆਉ ਗਏ ਤੇ ਆਉ ਗਏ, ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਰ ਵੱਧ ਗਿਆ ਸੀ, ਪਤਾ ਨਹੀਂ ਕਿਉਂ। ਇਸ ਗੱਲ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ, ਜਿੱਦਾਂ ਉਹ ਆਪਣੀ ਰਾਖੀ ਆਪ ਕਰ ਸਕਦੀ ਹੈ। ਹੁਣ ਉਹ ਬੇਖੌਫ ਸੀ, ਹੁਣ ਉਹਨੂੰ ਪਤਾ ਨਹੀਂ ਕਿਉਂ ਘਰ ਪਹੁੰਚਣ ਦਾ ਡਰ ਵੀ ਨਹੀਂ ਸੀ ਸਤਾ ਰਿਹਾ। ਕਹਿੰਦੇ ਨੇ ਜਦੋਂ ਆਪਾਂ ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਾਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਹੀ ਰਹਿੰਦੀਆਂ ਨੇ, ਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੰਜ ਮੁੜ ਕਦੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ, ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ, ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ, ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬਕੌਂਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜੇ, ਖਾਸ ਤੌਰ ਦੇ ਉੱਤੇ ਧੀਆਂ। ਅਤੇ ਜੇ ਪੋਤਿਆ ਤੇ ਉਹਨੂੰ ਸਮਝ ਆ ਜਾਏ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜਾਏ ਤੇ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾਂ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ, ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ, ਅਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਅਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਅਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਹੈ, ਤਾਂ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਆ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਆ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ, ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਸਮਾਂ ਸਾਡਾ ਹੱਸਣ ਦਾ ਰਲ ਮਿਲ ਕੇ ਹੱਸਣ ਦਾ ਮੌਕਾ ਮਿਲ ਜੇ ਤੇ ਫਿਰ ਬੰਦਾ ਇਕੱਲਾ ਬੁਰਾ ਨਹੀਂ ਲੱਗਦਾ ਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਹੱਸਦੇ ਹਾਂ ਤੇ ਮੇਰੇ ਨਾਲ ਅੱਜ ਆ ਚੁੱਕੇ ਨੇ ਸੁੱਖ ਪਰਮਾਰ
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕੇ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਤੇ ਧੁੱਪ ਬੱਦਲ ਠੰਡ ਗਰਮੀ ਵਾਲੀ ਸਾਰੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਮਨਾਉਣ ਦੇ ਲਈ ਮੈਨੂੰ ਫੋਨ ਦਿਸ ਰਿਹਾ ਆ ਏਡੀ ਵੱਡੀ ਲਾਈਨ ਲੱਗੀ ਹੋ ਮੈਂ ਮੇਰੇ ਕੋਲ ਬਹੁਤ ਗੱਲਾਂ ਆ ਕੋਈ ਚੱਕਰ ਨਹੀਂ ਮੈਂ ਬਾਅਦ ਚੋਂ ਕਰ ਲੈਣੀ ਆ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ ਲੈਂਦੇ ਹਾਂ ਦੇਖਦੇ ਹਾਂ ਸਾਨੂੰ ਕੌਣ ਹਸਾਉਣ ਦੇ ਲਈ ਪਹਿਲਾਂ ਆਇਆ ਆ
0: ਬਿਲਕੁਲ ਜੀ ਆਓ ਫਿਰ ਆਪਾਂ ਪਹਿਲਾਂ ਬੱਚਿਆਂ ਤੋਂ ਸੁਣਦੇ ਹਾਂ ਕੀ ਲੈ ਕੇ ਆਏ ਨੇ ਤੇ ਤੁਹਾਡਾ ਧੰਨਵਾਦ ਵਾਪਸ ਤੁਹਾਡਾ ਕੀ ਕਹਿੰਦੇ ਹੁੰਦੇ ਵੈਲਕਮ ਬੈਕ
1: ਥੈਂਕ ਯੂ
0: ਵੈਲਕਮ ਬੈਕ ਸ਼ੁਗਨੋਸ਼ੀ ਸਮਥਿੰਗ ਸਮਥਿੰਗ ਜੋ ਵੀ ਤੇ ਇੱਧਰ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਮੈਨੂੰ ਚੇਤਾ ਭੁੱਲ ਗਿਆ ਹੈ
1: ਥੈਂਕ ਯੂ ਮੰਨਤ ਥੈਂਕ ਯੂ ਮੈਂ ਤਾਂ ਬਾਏ ਬਾਏ ਕਰ ਆਈ ਆ ਸਾਰੇ ਅੱਖਰਾਂ ਨੂੰ ਮੰਨਤ
0: ਹੈ
1: ਮੇਰੇ ਤੋਂ ਤਾਂ ਆਹ ਸਿੱਖੇ ਹੀ ਨਹੀਂ ਹੋਇਆ ਪਤਾ ਥੈਂਕ ਯੂ ਵੈਲਕਮ ਮੈਂ ਵਿੱਚ ਹਰੇਕ ਗੱਲ ਦੇ ਸਾਈ ਲਾਉਂਦੀ ਰਹੀ ਫਿਰ ਮੇਰੇ ਕੁੱਟ ਪੈਣੀ ਸ਼ੁਰੂ ਹੋਈ ਵੀ ਸਾਹ ਨੀ ਲਾਉਣਾ ਇਹਦੇ ਵਿੱਚ ਐਸ ਹੈ ਨੀ ਉਹ ਕਹਿੰਦੇ
0: ਵੇਲਮ ਮੰਨਤ ਨੂੰ ਆਉਂਦੀ ਆ ਜਪਾਨੀ ਤੇ ਮੰਨਤ ਹਲੇ ਗਈ ਨੀ ਆ ਤੁਹਾਨੂੰ ਇਹਨਾਂ ਨੂੰ ਵੇਲਮ ਮੰਨਤ ਆਉਂਦਾ ਵੀ ਕੁਛ ਨੀ ਤਾਂ ਵੀ ਉਹ ਆਏ ਐਵੇਂ
2: ਪਰ ਮੈਨੂੰ ਇੱਕੋ ਹੀ ਵਰਡ ਆਉਂਦਾ ਜਿਹੜਾ ਖਾਨੀ ਸ਼ੁਆ
0: ਵਾ ਖਾਨੀ ਸ਼ੁਆ
1: ਮੰਨਤ
0: ਆਪਾਂ ਵੀ ਚੱਲੀਏ ਨੀ ਜਪਾਨ ਕਿਤੇ ਵੇਖ ਕੇ ਆਈਏ ਆਪਾਂ ਵੀ ਇਸ ਤੋਂ ਪਹਿਲਾਂ ਵੀ ਤੂੰ ਲੰਮੀ ਹੋ ਜਾਵੇ ਪਹਿਲਾਂ ਹੋ ਆਈਏ
1: ਟਿਕਟ ਵੱਡੀ ਲੱਗਣ ਲੱਗ ਜਾਵੇ
0: ਟਿਕਟ ਦੀ ਕੋਈ ਗੱਲ ਨੀ
1: ਮੰਨਤ ਹਾਂ
0: ਕੱਦ ਜਿਹਾ ਰਲਿਆ ਚਾਹੀਦਾ
1: ਨਹੀਂ ਨਹੀਂ ਵੈਸੇ ਵੀ ਉੱਥੇ ਦਰਵਾਜੇ ਛੋਟੇ ਆ ਲੰਮੇ ਬੰਦੇ ਦਾ ਔਖਾ
0: ਹਾਂ ਤਾਂਹੀਓ ਕਹਿਣ ਡਿਆ ਪਹਿਲਾਂ ਮੰਨਤ ਹੋ ਆਈਏ ਬਾਅਦ ਚ ਤੂੰ ਲੰਮੀ ਹੋ ਜਾਣੀ
1: ਲੰਬਾ ਬੰਦਾ ਤਾਂ ਟੱਕਰਾਂ ਹੀ ਮਾਰਦਾ ਉੱਥੇ ਮੰਨਤ
0: ਹੈ
1: ਫਿਰ
0: ਦੱਸਣਗੇ ਨਾ ਸਾਨੂੰ ਵੀ ਰਾਹ ਰੂਹ ਤੇ ਦੱਸ ਦੇਣਗੇ
1: ਟ੍ਰੇਨ ਚ ਕੌਣ ਬਿਠਾਊਗਾ ਤੁਹਾਨੂੰ
0: ਮੰਨਤ ਤੂੰ ਭਾਨ ਆਪਣਾ ਪਿੱਗੀ ਬੈਂਕ ਵੇਖੀ ਜਾਊਗੀ ਵੇਖ ਬੈਂਕ ਬੁੰਕ ਚ ਕੀ ਪਿਆ
1: ਦਸੰਬਰ ਦੀਆਂ ਛੁੱਟੀਆਂ ਉਹ ਤਾਂ ਮਹਿੰਗੀਆਂ ਹੋਣੀਆਂ ਸਸਤੀਆਂ ਜਿਹੀਆਂ ਛੁੱਟੀਆਂ ਦੇਖਦੇ ਆ
2: ਮੇਰੇ ਕੋਲ ਤਾਂ ਇੱਕ ਯਾਰੇ ਦੀ ਟਿਕਟ ਜੋਗਾ ਵੀ ਨਹੀਂ ਹੈਗਾ ਪੈਸਾ ਉੱਲ ਅਰਾਊਂਡ 600 ਹੀ ਆ
0: ਅੱਛਾ 600
1: ਫੰਡ ਇਕੱਠਾ ਕਰ ਲੈਂਦੇ
0: ਆਪਾਂ ਮੰਨਤ ਫਿਰ ਫੰਡਿੰਗ ਕਰਨੀ ਸ਼ੁਰੂ ਕਰੀਏ ਆਪਾਂ ਇਕੱਠੇ ਕਰਨੇ ਸ਼ੁਰੂ ਕਰੀਏ
2: ਯਾਰ 2000 ਡਾਲਰ ਦੀ ਆਉਣੀ ਆ ਟਿਕਟ ਇੱਕ ਯਾਰੇ ਦੀ
0: ਆਪਾਂ ਇਕੱਠੇ ਕਰਨੇ ਸ਼ੁਰੂ
1: ਕਰੀਏ ਮੰਨਤ ਨੇ ਸਾਰਾ ਬਜਟ ਲਾਇਆ
0: ਹਾਂ ਮੰਨਤ ਤੁਸੀਂ ਨਾ ਬਜਟਿੰਗ ਬਣਾਓ ਪਹਿਲਾਂ ਪਤਾ ਲੱਗੇ ਵੀ ਪੈਸੇ ਲੱਗਦੇ ਕਿੰਨੇ
1: ਹਾਂ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਦੇ ਮੰਨਤ ਫਿਰ ਚੱਲੀਏ ਦੁਬਾਰਾ
0: ਠੀਕ ਆ ਫਤਿਹ ਕੋ ਵੀ ਲੈ ਲਾਂਗੇ ਆਪਾਂ ਫਤਿਹ ਕੋ ਧਾਰੇ ਮੰਗ ਲਾਂਗੇ
1: ਸਪਾਂਸਰ ਕਰਾ ਲਾਂਗੇ ਕਿਸੇ ਤੋਂ ਆਪਣਾ ਟ੍ਰਿਪ
2: ਹਾਂਜੀ
0: ਠੀਕ ਆ ਕੀ ਸੁਣਾਏਂਗੀ ਫਿਰ ਅੱਜ
2: ਹਾਂਜੀ ਪਰ ਪੰਜਾਬੀ ਐਕਸਪ੍ਰੈਸ ਤੋਂ ਨਹੀਂ
0: ਹਾਂ
2: ਪੰਜਾਬੀ ਐਕਸਪ੍ਰੈਸ ਤੋਂ
0: ਨਹੀਂ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ
2: ਫਤਿਹ ਨੂੰ
0: ਚੂਹੇ
2: ਤੇ ਸ਼ੇਰ ਦੇ ਉੱਤੇ ਚਿੜਕਲਾ ਇੱਕ ਵਾਰੀ ਦੋ ਚੂਹੇ ਮੋਟਰਸਾਈਕਲ ਦੇ ਉੱਤੇ ਆਂਦੇ ਸੀ ਤੇ ਸ਼ੇਰ ਦਾ ਬੱਚਾ ਆ ਕੇ ਉਹਨਾਂ ਨੂੰ ਇੱਕ ਲਿਫਟ ਦੇ ਲਈ ਮੰਗਦਾ ਤੇ ਫੇਰ ਸ਼ੇਰ ਇੱਕ ਸ਼ੇਰ ਆਈ ਮੀਨ ਇੱਕ ਚੂਹਾ ਉਹਨਾਂ ਚ ਫਿਰ ਇਹ ਦੇਖ ਕੇ ਕਹਿੰਦਾ ਦੇਖ ਲਾ ਤੂੰ ਹੋਰ ਨਾ ਤੇਰੀ ਬਾਅਦ ਚ ਮੰਮੀ ਕਵੇ ਵੀ ਗੁੰਡਿਆਂ ਨਾਲ ਫਿਰਦਾ ਤੂੰ ਮੈਂ ਵੀ ਤੰਗ ਕਰਕੇ ਆਈ ਆ ਤਾਂ ਹੀ ਤਾਂ ਮੈਨੂੰ ਪਤਾ
0: ਆ ਮੰਨਤ ਕਿੰਨੀ ਸਮਾਰਟ ਹੋ ਗਈ
1: ਇੰਨੀ ਇਹਦੀ ਚੀਜ਼ੀ ਕਰਨੀ ਪੈਣੀ ਹੁਣ ਸਾਨੂੰ ਛੇਤੀ ਮਿਲਣਾ ਪੈਣਾ ਮੰਨਤ ਨੂੰ
0: ਥੈਂਕ ਯੂ ਮੰਨਤ
2: ਹੁਣ
0: ਏਦਾਂ ਕਰੋ ਨਾ ਹੁਣ ਫਾਈਨ ਕਰਨੇ ਬੰਦ ਕਰੋ ਹੁਣ ਗ੍ਰਾਈ ਸ਼ੁਰੂ ਕਰੋ ਤੇ
1: ਨਵੇਂ ਸਾਲ ਕੋਈ ਨਵੀਂ ਚੀਜ਼ ਕਰਨੀ ਸ਼ੁਰੂ
0: ਕਰੋ ਹੁਣ ਆਪਾਂ ਕਲੈਕਸ਼ਨ ਸ਼ੁਰੂ ਕਰੀਏ
2: ਪੰਜਾਬੀ ਐਕਸਪ੍ਰੈਸ ਮੰਮਾ ਮੰਮਾ ਨੇ ਆਪ ਦਾ ਨਾਮ ਰੱਖਿਆ
0: ਆ ਓਕੇ ਗੁੱਡ ਗੁੱਡ ਆਪਣੀ ਮਠਿਆਈ ਦਾ
2: ਨਹੀਂ ਹਾਂ ਅਜੇ ਬਿਜ਼ਨਸ ਦਾ
0: ਆ ਹੋਈ
1: ਬਿਜ਼ਨਸ ਦਾ ਓਕੇ
0: ਗੁੱਡ ਗੁੱਡ ਗੁੱਡ ਗੁੱਡ
1: ਫੇਰ ਤਾਂ ਲਓ ਜੀ ਸਪਾਂਸਰ
0: ਮੈਨੂੰ ਤਾਂ ਲੱਗਾ ਸੀ ਮੰਨਤ ਸਵੀਟਸ ਆ ਸ਼ਾਇਦ
2: ਨਹੀਂ
0: ਹੂੰ ਪਰ ਫਿਰ ਫਤਿਹ ਨੇ ਲੜ ਪੈਣਾ ਸੀ ਮੰਮਾ ਨੇ ਸਮਾਰਟਨੈਸ ਹੀ ਕੀਤੀ ਹੈ ਪੰਜਾਬ ਐਕਸਪ੍ਰੈਸ ਐ ਲੱਗਦਾ ਜਿਦਾ ਵੇਸਣ ਤੇ ਚੜ ਕੇ ਕ੍ਰਿਗਬਨ ਜਾਣਾ ਹੁੰਦਾ
1: ਜਿੱਦਾਂ ਮਟਰੀ ਫਲਾਈ ਕਰ ਲੈਂਦੀ ਹੈ ਪਤੇ ਮਟਰੀ ਕੀ ਕਹਿੰਦੀ ਮੈਂ ਕਰਕੇ ਫਲਾਈ ਆਵਾਂ
0: ਹੈ ਐ ਲੱਗਦਾ ਜਦੋਂ ਲੱਡੂ ਨੀ ਥ੍ਰੀ ਵੀਲਰ ਵੇਚਦੇ ਹੋਣੇ ਮਟਰੀ ਕਿਰਾਏ ਤੇ ਦਿੰਦੇ ਹੁੰਦੇ ਜਿੱਦਾਂ ਉਬਰ ਚਲਾਉਣ ਲਈ
1: ਤੁਸੀਂ
0: ਫਾਈਨ ਬੰਦ ਕਰਾਤੇ ਆਪਾਂ ਹੁਣ ਅਸੀਂ ਗ੍ਰਾਈ ਕਰਨੀ ਹਾਂਜੀ ਹਾਂਜੀ ਹਾਂਜੀ
2: ਜੀਵ
1: ਨਾ ਮੂੰਹ ਨਾ ਜੀਵ
2: ਫਿਰ ਵੀ ਗੱਲਾਂ ਕਰੇ ਦੂਰ ਬੈਠੇ ਨੂੰ ਖਬਰ ਦੇਵੇ
1: ਫੋਨ
0: ਓਏ ਓਏ
1: ਮੋਬਾਈਲ
2: ਗਲਤ
1: ਮੈਸੇਜ
2: ਗਲਤ
0: ਰੇਡੀਓ
1: ਰੇਡੀਓ ਹਾਂ
2: ਗਲਤ
1: ਹੈ
0: ਫਤਿਹ
2: ਗਲਤ
0: ਹੈ ਪਰ ਫਤਿਹ ਤਾਂ ਮੂੰਹ ਵੀ ਹੈਗਾ
1: ਜੀਵ ਹੈਗੀ
0: ਹੋਰ ਕੀ ਲੱਡੂ ਕੈਂਡਲ ਯਾਰ ਸੂਈ ਧਾਗਾ
1: ਅੰਗਰੇਜ਼ੀ ਪੰਜਾਬੀ ਚ ਦੱਸੀਏ
0: ਚਲ ਹਾਰ ਗਏ
1: ਟੈਲੀਫੋਨ
2: ਗਲਤ ਮੈਂ ਦੱਸਦਾ ਆਨਸਰ ਹੈ ਕੋ ਚਿੱਠੀ
0: ਓ ਚਿੱਠੀ
1: ਅਸੀਂ ਚਿੱਠੀਆਂ ਦੇ ਜ਼ਮਾਨੇ ਤੇ ਨਹੀਂ ਨਾ ਦੋਨੋਂ ਤਾਂ ਸਾਨੂੰ ਨਹੀਂ ਪਤਾ
0: ਚਿੱਠੀ
1: ਫਿਰ ਜੈਂਜੀ
0: ਐਂ ਤੇ ਜਾਂਦਾ ਜਾਂਦਾ ਉਹ ਵੇਖਿਆ ਵਾ ਗਸ਼ੀਸ਼ੀ ਬਣੀ ਗੁਲਾਬ ਦੀ ਥੈਂਕ ਯੂ ਫਤਿਹ
1: ਸ਼ੀਸ਼ੀ ਬਣੀ ਗੁਲਾਬ ਕੀ
0: ਥੈਂਕ ਯੂ ਵੀ ਸਨ ਜੀ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਨੈਕਸਟ ਵਾਰੀ ਆ ਸਾਡੇ ਨਾਲ ਤੇਗ ਦੀ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ
1: ਥੋੜੀ
2: ਤੇ ਕੱਲ ਆਪਾਂ ਸਵਿਮਿੰਗ ਗਏ ਸੀ, ਮੈਂ ਟੀਚਰ ਮੈਂ ਮੇਰੀ ਸਵਿਮਿੰਗ ਟੀਚਰ ਨੂੰ ਦੱਸਿਆ ਸੀ ਕਿ ਮੈਨੂੰ ਟਾਲੀ ਤੋਰੀ ਆਉਂਦੀ ਆ, ਫਿਰ ਉਹ ਕਹਿੰਦੀ ਸੀ ਟੋਇਲੇਟ ਰੋਲ ਕਿਤੇ ਪਿਆ, ਐਵੇਂ ਦੀ ਚੀਜ਼ਾਂ ਮੈਂ ਬੂਬੂ ਕਰਨੀ ਆ,
3: ਐਵੇਂ
2: ਦੀ ਚੀਜ਼ਾਂ ਪੁੱਛਦੀ ਸੀ
3: ਟੀਚਰ ਨੇ,
2: ਹਾਂਜੀ ਉਹ ਐਵੇਂ ਦੀ ਚੀਜ਼ਾਂ ਪੁੱਛਦੀ ਸੀ।
0: ਤੇ ਫਿਰ ਤੁਹਾਨੂੰ ਆਉਂਦੀਆਂ ਸੀ ਕਿ ਨਹੀਂ?
2: ਤੁਹਾਨੂੰ
3: ਪਤਾ ਮੈਨੂੰ ਇਟਾਲੀਅਨ ਵਿੱਚ ਆਈ ਲਵ ਯੂ ਕਹਿਣਾ ਆਉਂਦਾ ਆ,
0: ਮੈਨੂੰ ਲੱਗਦਾ
3: ਕੀ ਹੋਇਆ, ਹਵਾ ਨਿਕਲ ਜਾਂਦੀ ਆ।
0: ਤੇ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਬਜ਼ਾਰ ਤੋਂ ਪਹਿਲਾਂ ਸੱਚ ਤੇਗ ਤੇ ਕੇਕ ਤੁਸੀਂ ਤੇ ਕਹਿ ਕੇ ਗਏ ਤੁਸੀਂ ਮੇਰੇ ਲਈ ਕੁਛ ਲੈ ਕੇ ਆਉਣਾ ਵਾ ਉੱਥੋਂ,
3: ਮੈਂ ਕੁਛ ਮੰਗਾ ਸਹੀ ਤੁਸੀਂ ਨਾਲ ਆ ਜਾ ਕਰੋ।
0: ਹੈ ਤੇਗ
2: ਮਿਲਿਆ ਨਹੀਂ ਪਰਸ।
3: ਓਹੋ ਅੱਛਾ, ਉੱਥੇ ਤਾਂ ਬਣਦੇ ਆ, ਇੱਦਾਂ ਕਿੱਦਾਂ ਨਹੀਂ ਮਿਲਿਆ?
0: ਇਹ ਉਧਰਲੀ ਸਾਈਡ ਤੇ ਨਹੀਂ ਗਏ ਜਿੱਥੋਂ ਪਰਸ ਮਿਲਦੇ ਆ, ਉਹਦੇ ਮੰਮਾ ਨੂੰ ਨਹੀਂ ਮਿਲਿਆ, ਤੁਹਾਨੂੰ ਕਿੱਥੋਂ ਮਿਲ ਜਾਣਾ ਹੈ ਨਾ ਤੇ।
2: ਇਟਲੀ ਦੇ ਲੋਕ ਨੇ ਉਹ ਪਰਸਾਂ ਬੜੇ ਪਾਉਂਦੇ ਨੇ।
0: ਪਰਸਾਂ ਬੜੇ ਪਾਉਂਦੇ ਆ?
2: ਹਾਂਜੀ, ਮੈਂ ਮੇਰੀ ਕਜ਼ਨ ਨੂੰ ਵੀ ਪਰਸ ਪਾਉਂਦੀ ਆ, ਤੇ ਫਿਰ ਮੰਮੀ ਦੀ ਸਿਸਟਰ ਵੀ ਪਾਉਂਦੀ ਆ, ਤੇ ਹੋਰ ਵੀ ਬਹੁਤ ਲੋਕ
3: ਪੈਸੇ ਬਹੁਤ ਪਾਉਂਦੇ ਨੇ।
0: ਹਾਂ, ਜਿਹੜੀ ਮੰਮੀ ਦੀ ਸਿਸਟਰ ਹੁੰਦੇ ਨਾ ਉਹ ਮਾਸੀ ਹੁੰਦੇ, ਮਾਸੀ ਜੀ। ਹਾਂ, ਕਹਿੰਦਾ ਮਾਸੀ ਜੀ ਵੀ ਪਾਉਂਦੇ ਆ।
3: ਇਟਾਲੀਅਨ ਜਿਹੜੇ ਆ ਔਜ਼ੀਆਂ ਨਾਲੋਂ ਜਿਆਦਾ ਪੈਸੇ ਆ ਉਹਨਾਂ ਦੇ ਕੋਲ, ਤਾਂ ਆ ਪੈਸੇ ਹੋ ਗਏ ਤਾਂ ਅਸੀਂ ਪਰਸ ਚੱਕਾਂਗੇ, ਸਾਡੇ ਕੋਲ ਤਾਂ ਕਾਰਡ ਆ ਪੁੱਤ, ਉਹ ਤਾਂ ਫੋਨ ਚ ਵੀ ਆ ਜਾਂਦੇ ਆ।
0: ਤੇਗ ਵੀ ਲੈ ਕੇ ਆਈ ਪਰਸ?
2: ਨਹੀਂ
0: ਲੈ ਕੇ ਆਈ। ਓਕੇ ਓਕੇ, ਚਲੋ ਕੀ ਸੁਣਾਓਗੇ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
0: ਹਾਂਜੀ
3: ਓਕੇ।
2: ਆਟਾਂਗਾ ਪਾਟਾਂਗਾ ਵਿੱਚ ਟੱਲਮ ਟੱਲੀ ਆ, ਓਨ ਕੁੰਜੇ ਦੇਨ ਬੱਚੇ ਨਦੀ ਨੋਨ ਚੱਲੀ ਆ।
3: ਇੱਕ ਆਹੀ ਦੋ ਚਾਰ ਬਜਾਰਤਾ ਜਿਹੜੀਆਂ ਸਾਨੂੰ,
0: ਇੰਨਾ ਔਖਾ ਯਾਦ ਕਿੱਦਾਂ ਕੀਤਾ
3: ਜਿਹੜੀ ਤੁਸੀਂ ਨਾ ਬਾਹਰ ਖੜੇ ਹੋ ਕੇ ਠਾ ਠਾ ਮਾਰ ਕੇ ਦੇਖਦੇ ਸੀ ਪਾਣੀ ਦੇ ਬੁਲਬੁਲੇ ਕਿੰਨੇ ਉੱਚੇ ਵੱਜਦੇ ਆ।
0: ਅੱਛਾ, ਇਸੇ ਬਹਾਨੇ ਤੁਹਾਨੂੰ ਪਤਾ ਲੱਗ ਗਿਆ ਵੀ ਖੂਹ ਦੀਆਂ ਟਿੰਡਾਂ ਵੀ ਹੁੰਦੀਆਂ ਹੈ ਨਾ। ਇਟਸ ਗੁੱਡ ਨਾ, ਥੈਂਕ ਯੂ। ਤੁਹਾਡੀ ਵਾਰੀ, ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਚਾਲ ਨੇ?
4: ਸਤਿ ਸ੍ਰੀ ਅਕਾਲ ਆਂਟੀ ਜੀ ਐਂਡ ਅੰਕਲ ਜੀ।
0: ਸਤਿ ਸ੍ਰੀ ਅਕਾਲ,
3: ਕਿੱਦਾਂ ਹਾਲ ਚਾਲ?
0: ਸਾਡਾ ਵੀ ਹਾਲ ਠੀਕ ਹੈ। ਤੁਸੀਂ ਕੀ ਕਰਦੇ ਸੀ?
4: ਰੋਸ਼ਨੀ ਆਪਾਂ ਨੇ ਬ੍ਰੇਕਫਾਸਟ ਖਾ ਲਿਆ।
0: ਓਏ ਕੀ ਖਾਤਾ?
4: ਵਾਓ, ਨੂਟੀ ਗੇਮ, ਦੁੱਧ, ਬਦਾਮ, ਕਰੋਟ।
0: ਡੈਡੀ ਰਿੜਕ ਸਕਦੀਆਂ। ਅਸੀਂ ਚਾਹ ਪੀਲੀ, ਹਾਂਜੀ ਮੈਂ ਤੇ ਪੀਲੀ।
4: ਕਿੰਨੇ ਨਾਲ ਪੀਤੀ ਸੀ ਚਾਹ?
0: ਮੈਂ ਅੱਜ ਬਿਸਕਿਟ ਨਾਲ। ਮੈਂ ਵੀ ਕੱਲ ਚਾਹ ਨਾਲ ਖਾਊਂਗਾ, ਜਿਹੜੇ ਤੁਸੀਂ ਫਿਰ ਭੇਜ ਦਿਓ ਮੈਨੂੰ। ਥੈਂਕ ਯੂ ਬਹੁਤ, ਥੈਂਕ ਯੂ, ਥੈਂਕ ਯੂ। ਆਹ ਤਾਂ ਬੜੀ ਬੀਬੀ ਧੀ ਆ। ਕੀ ਸੁਣਾਓਗੇ ਸ਼੍ਰੇਆ?
3: ਮੈਂ ਤਾਂ ਮੂਵੀ ਵਿਚ ਸਾਰੇ ਕਬੂਤਰ ਚਿੱਟੇ ਦੇਖੇ ਸੀ, ਲਾਲ ਤਾਂ ਮੈਨੂੰ ਕੋਈ ਦਿਸਿਆ ਨੀ ਓਹਦੇ ਵਿਚ।
0: ਪਰ ਬੁਝਾਰ ਤੇ ਆ ਨਾ ਇਹ ਲਾਲ ਤੇ, ਉਹ ਵੀ ਹੁੰਦਾ ਪੋਸਟ ਬੋਕਸ ਵੀ ਹੁੰਦਾ ਲਾਲ।
3: ਹਾਂ
0: ਨਹੀਂ ਹੁੰਦਾ? ਓਕੇ, ਹੋਰ ਕੀ ਹੁੰਦਾ ਵਾ ਲਾਲ? ਰੈਡ ਹੋਰ ਕੀ ਹੁੰਦਾ? ਕ੍ਰਿਸਮਿਸ,
3: ਕ੍ਰਿਸਮਿਸ ਟ੍ਰੀ ਨਹੀਂ, ਉਹ ਤਾਂ ਗ੍ਰੀਨ ਹੁੰਦਾ।
0: ਕ੍ਰਿਸਮਿਸ ਯਾਰ,
3: ਕ੍ਰਿਸਮਿਸ
4: ਨਹੀਂ,
0: ਉਹ ਵੀ ਨਹੀਂ ਆ।
3: ਹਾਂ
0: ਹੋਰ ਕੀ ਹੁੰਦਾ? ਰੈਡ ਰੈਡ ਰੈਡ ਰੈਡ ਕੀ ਹੁੰਦਾ ਵਾ?
3: ਫਲੈਗ ਹੁੰਦਾ ਕੋਈ?
0: ਨਾ, ਇਹ ਦੀਵਾ ਹੁੰਦਾ ਮੈਨੂੰ ਜਾਪਦਾ। ਬਲਬਲੇ ਚਾ ਚਾ ਤੇ ਵੀਰ ਜੀ
3: ਉੱਠ ਗਏ ਹੋ? ਕੀ ਰਿਪੋਰਟ ਆ ਫੇ ਅੱਜ ਦੀ?
0: ਹਾਂਜੀ ਅਸੀਂ ਠੀਕ,
4: ਹਾਂਜੀ ਚੂ ਪੀ ਕੇ ਆਏ।
0: ਹਾਂਜੀ ਚਾਹ ਪੀ ਲਈ,
3: ਚਾਹ ਚੂ ਪੀ ਕੇ ਆ ਗਏ। ਹਾਂ
0: ਤੁਸੀਂ ਪੀ ਲਈ?
3: ਫਿੱਟ ਹੁੰਦਾ ਹਲੇ ਰੁਮਾਲ ਚ ਕੇ ਨਵੇਂ ਰੁਮਾਲ ਲੈਣੇ ਪੈਣੇ ਹੁਣ?
0: ਪਟਕਾ ਬੰਦਾ ਨਿਊ ਨਿਊ ਵੱਡੇ ਵੱਡੇ ਪਟਕੇ ਲੈ, ਵੱਡੇ ਪਟਕੇ। ਵੈਰੀ ਗੁੱਡ ਵੀਰ ਜੀ, ਕੀ ਸੁਣਾਓਗੇ ਫਿਰ?
4: ਮਛਲੀ ਜਲਕੀ,
3: ਮਛਲੀ ਜਲਕੀ,
4: ਮਛਲੀ ਜਲਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਲਾਓ ਜਾ ਜਾਗੀ, ਪਾਣੀ ਮੇ ਮਾਓ ਜਾ ਜਾਗੀ।
0: ਵੀਰ ਜੀ ਤੁਹਾਨੂੰ ਤੇ ਆ ਵੀ ਗਿਆ ਯਾਰ,
3: ਹੋਰ ਕੀ, ਇੰਨੀ ਜਲਦੀ ਸਿੱਖ ਲਿਆ ਹੈ
0: ਯਾਰ। ਵੈਰੀ ਨਾਈਸ,
3: ਵੈਲ ਡਨ।
0: ਹੁਣ ਪਤਾ ਲੱਗਦਾ ਵੀ ਵੀਰ ਜੀ ਵੱਡਾ ਹੋ ਗਿਆ ਵਾ।
4: ਹਾਂਜੀ
0: ਵੀਰ ਜੀ, ਕਿੰਨੇ ਯੀਅਰ ਦੇ ਹੋ ਗਏ?
4: ਹਾਂਜੀ ਦੇ ਦੋ ਡਾਕਟਰ ਫਤਿਹ ਹੈ। ਹਾਂਜੀ ਰੇਡ ਬਾਬਾ ਮਾਨੂ ਬਿੱਲੀ।
0: ਓ ਥੈਂਕ ਯੂ ਮਾਨੂ ਬਿੱਲੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਅਸੀਸ ਸਿੰਘ ਵੀਰ ਜੀ, ਤੇ ਹੁਣ ਨੈਕਸਟ ਪਾਪਾ ਕਲਾਵਾ ਪਲ ਪਲ ਵਾਲਾ ਕਿਹਨੂੰ ਕਿਹਾ ਸੀ? ਨੈਕਸਟ ਆਪਾਂ ਅਨਾਹਤ ਸੀ, ਉਸ ਤੋਂ ਬਾਅਦ ਫਿਰ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਨਾਹਤ।

0: ਬੈਠ ਗਿਆ
1: ਟਰਾਈ ਕਰਕੇ ਵੇਖਿਆ ਕਿ ਨਹੀਂ
2: ਸੁਣਾਓਗੇ
1: ਫਿਰ ਅੱਜ
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ ਇੱਕ ਵਾਰੀ ਪੱਪੂ ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰੇ ਸਾਰੇ ਖਿਡੌਣੇ ਬਿਸਤਰ ਦੇ ਥੱਲੇ ਲੁਕੋ ਦੋ ਕਿਉਂਕਿ ਮੇਰਾ ਦੋਸਤ ਗੋਲੂ ਆਉਣ ਵਾਲਾ ਆ ਤੇ ਮਾਂ ਕਹਿੰਦੀ ਹੈ ਕਿਉਂ ਪੁੱਤਰ ਉਹ ਤੇਰੇ ਸਾਰੇ ਖਿਡੌਣੇ ਚੋਰੀ ਕਰ ਲੂਗਾ ਪੱਪੂ ਕਹਿੰਦਾ ਨਹੀਂ ਮਾਂ ਉਹ ਆਪਣੇ ਸਾਰੇ ਖਿਡੌਣੇ ਪਹਿਚਾਣ ਲੂਗਾ
1: ਮਾਂ ਨੂੰ ਭਲਾ ਪਤਾ ਸੀ ਵੀ ਕਿੱਥੋਂ ਆਏ ਆ ਮਾਂ ਏਡੀ ਭੋਲੀ ਪੈਂਦੀ ਭਲਾ
3: ਵੈਲਕਮ ਬੈਕ ਸੁਖਾਂਤੀ
0: ਓ ਥੈਂਕ ਯੂ ਨਾਥ
1: ਥੈਂਕ ਯੂ ਨਾਥ
0: ਥੈਂਕ ਯੂ ਸੋ ਮਚ
1: ਤੇ ਅਰਗੁਨ ਹੈ
0: ਬਹੁਤ ਵਧੀਆ ਸੀ ਜਪਾਨ
1: ਗਲਤੀ
0: ਕਰ ਲਈ ਸੀ ਵੀਰ ਜੀ ਨੂੰ ਨਾਲ ਲੈ ਕੇ ਜਾਣਾ ਸੀ
1: ਨਹੀਂ ਨਹੀਂ ਭੈਣ ਜੀ ਕਰਾਉ ਗੱਲ ਭਲਾ
0: ਮੇਰੀ
1: ਲਾਡੋ ਭੈਣ ਆ
0: ਕਹਿੰਦੇ ਹੁੰਦੇ ਨਾ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜ ਹੀ ਲੈਂਦਾ ਤੁਸੀਂ ਫੜੇ ਲਿਆ ਵੇ ਸਾਡੇ ਵਾਲਾ ਰੰਗ ਰਣਜੋਤ ਜੀ
1: ਇਹਨੂੰ ਤੇ ਮੈਂ ਸੁਮੋ ਫਾਈਟ ਵਿਖਾਉਣੀ ਹੈ ਜਦੋਂ ਗਏ
0: ਜਪਾਨ
1: ਅੱਛਾ ਅੱਛਾ ਅੱਛਾ ਤੁਹਾਨੂੰ ਫਿਰ ਆਉਂਦੀ ਆ ਜਪਾਨੀ ਹੈ
0: ਜਪਾਨੀ ਜੁੱਤਿਆਂ ਦੀ ਗੱਲ ਨਾ ਕਰੋ
1: ਚੁੱਕ ਲੈਂਦੀਆਂ ਨੇ ਚੁੱਕ ਲੈਂਦੀਆਂ ਨੇ ਹਰਗੁਣ ਸੁਣਾਓ ਕੁਛ ਜਪਾਨੀ
0: ਆਂਟੀ ਨੂੰ ਆਂਟੀ ਨੂੰ ਤੁਸੀਂ ਜਪਾਨ ਜਾਣਾ ਚਾਹੁੰਦੇ
1: ਹੋ ਆਂਟੀ ਨੂੰ ਕੋ ਲਾਮਾ ਲੂਮਾ ਦੋ ਜਪਾਨੀ ਭਾਸ਼ਾ ਚ ਕੁਛ
0: ਕੀ ਕਰਨਾ ਚਾਹੁੰਦੇ ਜੇ ਤੁਸੀਂ ਮਤਲਬ ਤੁਹਾਨੂੰ ਤੁਸੀਂ ਜਪਾਨ ਜਾਓ ਤੁਹਾਨੂੰ ਕੀ ਲੱਗਦਾ ਵੀ ਕਾਹਦੇ ਲਈ ਜਾਣਾ ਚਾਹੀਦਾ
4: ਉੱਥੇ ਟੈਕਨੋਲੋਜੀ ਵਧੀਆ ਉਹ ਕਾਫੀ ਐਡਵਾਂਸ ਨੇ ਤੇ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ
0: ਓਕੇ ਇਦਾਂ ਦਾ ਕੁਛ ਨਹੀਂ ਹੈਗਾ
1: ਤੁਸੀਂ ਕੀ ਸਿੱਖਿਆ ਹੋ
0: ਮੈਂ ਕਿਹਾ ਇਹਦੀ ਮੰਮੀ ਹੋਰ ਕੱਲ ਨੂੰ ਮਿਲੂਗਾ
1: ਜਾ ਨੀ ਕੁੜੀਏ ਭੁੱਲ ਹੀ ਗਈ ਹੈ
0: ਮੰਮਾ ਕੱਲੇ ਅਸੀਂ ਤਾਂ ਹੁਣ ਏਦਾਂ ਦੀਆਂ ਹੋਈਆਂ ਤੁਹਾਨੂੰ ਹੁਣੇ ਨੀ ਯਾਦ ਰਹਿੰਦਾ ਕੁਛ ਏਦਾਂ ਕਹਿੰਦੇ
1: ਹਾਂਜੀ
4: ਇੱਕ ਵਾਰੀ ਪਤਨੀ ਪਤੀ ਨੂੰ ਕਹਿੰਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ 24 ਘੰਟੇ ਬੋਲਣ ਵਾਲਾ ਰੇਡੀਓ ਮੇਰੇ ਪਾਪਾ ਲੈ ਕੇ ਆਏ ਸੀਗੇ ਤੇ ਪਤੀ ਕਹਿੰਦਾ ਕਿ ਚੁੱਪ ਕਰ ਪਾਗਲ ਆਪਣੀ ਮਾਂ ਬਾਰੇ ਐ ਥੋੜੀ ਨਾ ਬੋਲੀ

0: ਮੰਮੀ ਹੈ
1: ਮੰਮੀ ਜੀ
0: ਉਹਦੇ ਮੰਮੀ ਜੀ ਸੀ ਨਾ ਉਹਨੂੰ ਤਾਂ ਦੁੱਖ ਲੱਗਾ ਥੈਂਕ ਯੂ ਅਰਗਨ
2: ਥੈਂਕ ਯੂ
0: ਥੈਂਕ ਯੂ ਪੁੱਤੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ
1: ਅਸੀਸ
0: ਕੌਰ ਆ
1: ਸਾਰਾ
0: ਕੁਛ ਪਤਾ ਲੱਗ ਜਾਂਦਾ ਹੁਣ ਏਡੀ ਵੱਡੀ ਹੋ ਗਈ ਹੈ ਤੂੰ ਕਿੰਨੇ ਕਿਲੋ ਦੀ ਹੋ ਗਈ
2: ਪਾਰਟੀ
0: ਤੇ ਸਦੋਗੇ ਮੈਂ ਕਿਹਾ ਪਾਰਟੀ ਤੇ ਸਦੋਗੇ ਫਿਰ ਕਿਹੜੇ ਰੰਗ ਦੀ ਪਾਰਟੀ ਕਰਨੀ
1: ਪਾਰਟੀਆਂ ਹੋ ਗਈਆਂ ਨਾ
0: ਅੱਛਾ ਅਲੱਗ ਅਲੱਗ ਲੋਕਾਂ ਨਾਲ ਅਲੱਗ ਅਲੱਗ ਧਾਰਮਿਕ ਬੰਦੇ ਨਾਲ ਧਾਰਮਿਕ
1: ਹਾਂ ਬਿਲਕੁਲ
0: ਯੂ ਨੋਟੀ ਮਮਾ
1: ਮੈਂ ਇਨਵਾਈਟਡ ਕਿਹਦੀ ਪਾਰਟੀ ਤੇ ਤੁਹਾਡੀ
2: ਬਰਥਡੇ ਪਾਰਟੀ
1: ਮੈਂ
0: ਨੀ ਪਾਰਟੀ ਕਰਦੀ
1: ਮੈਂ ਤੇ ਨਾ ਕਦੀ 40 ਹੋਣਾ ਤੇ ਨਾ ਮੈਂ ਕਦੀ ਪਾਰਟੀ ਕਰਾਂ
0: ਇਹਨਾਂ ਨੂੰ ਤਾਂ ਹੀ ਪਿਆ ਵਾਲੇ ਟੈਕਨੋਲੋਜੀ ਲੈ ਕੇ ਜਪਾਨ ਤੋਂ ਏਦਾਂ ਦੀ
1: ਸਾਰੇ ਵੱਡੇ ਹੋ ਸਕਦੇ ਪਰ ਸੌਖਾ ਆਂਟੀ ਨਹੀਂ ਹੋ ਸਕਦੇ
0: ਹੈ ਏਦਾਂ ਹੀ ਆ
2: ਹਾਂਜੀ
0: ਓਕੇ ਚਲੋ ਮੰਨ ਲੈਨੇ ਆ ਭਾਈ ਕੀ ਸੁਣਾਓਗੇ ਫਿਰ ਅੱਜ
2: ਛੁੱਟੀਆਂ ਕਿਵੇਂ ਸੀ
1: ਛੁੱਟੀਆਂ ਮੇਰੀਆਂ ਬਹੁਤ ਵਧੀਆ ਸੀ ਅਸੀਸ
2: ਤੇ ਬਲੇਟਡ ਹੈਪੀ ਬਰਥਡੇ
1: ਓ ਥੈਂਕ ਯੂ ਅਸੀਸ
2: ਚੰਡੀ ਕਰਾਟੇ ਰੱਖ
0: ਹਾਏ ਹਾਏ ਹਾਏ ਹਾਏ
1: ਥੈਂਕ ਯੂ ਅਸੀਸ ਇਹ ਨਾ ਸਭ ਤੋਂ ਬੈਸਟ ਵਿਸ਼ੇਸ ਆ ਮੇਰੇ ਲਈ
0: ਐਡੀ ਸਿਆਣੀ ਕੁੜੀ ਨਾਲੇ ਵੇਖਿਆ ਦੀ ਯਾਦਾਸ਼ਤ ਕਿੰਨੀ
1: ਹਾਂ
0: ਚੇਤਾ ਕਿੱਡਾ ਰੱਖਦੀ ਹੈ ਪਰ ਆਪਣੀ ਰੋਟੀ ਖਾਣੀ ਭੁੱਲ ਜਾਂਦੀ ਹੈ ਕਈ ਵਾਰੀ
1: ਸੱਚੀ ਟਿਫਨ ਸਕੂਲੇ ਕੋਈ ਹੋਰ ਖਾ ਜਾਂਦਾ ਇਹਦਾ
0: ਕਦੀ ਕਦੀ ਐਪਲ ਉਦਾਂ ਲੈ
1: ਆਉਂਦੀ ਬੋਲੋ ਸੀਸ
0: ਐਪਲ ਹਾਂ ਲੰਚ ਉਦਾਂ ਹੀ ਲੈ ਆਉਂਦੀ ਵਾਪਸ ਚੇਤਾ ਭੁੱਲ ਜਾਂਦਾ
1: ਸੀਸ ਆ ਮੈਨੂੰ ਨਾ ਸਾਊਂਡ ਪੇਸ਼ ਹੋਰ ਕਰਦਾ
2: ਆ ਕੱਲ ਮੈਨੂੰ ਸੈਂਡਵਿਚ ਮਿਲੇ ਇੱਕ ਨੂਡਲਸ ਮਿਲੇ ਹੈਸ਼ ਬ੍ਰਾਊਨ ਮਿਲੇ ਤੇ
1: ਇੰਨਾ ਕੁਛ
2: ਮੇਕਅਪ ਕੀਤਾ ਤੇ
0: ਵਾਧੂ ਖਰਚਾ ਕਰਦੀ ਮੇਕਅਪ ਕਿੱਦਾਂ ਤੇ ਵਾਧੂ ਖਰਚਾ ਕਰਦੀ ਨੀ ਮੇਕਅਪ ਥਪ ਥਪ ਕੇ
1: ਮੇਕਅਪ ਮੇਕਅਪ

0: बल्ले बल्ले बल्ले बल्ले बल्ले
1: शाबा शाबा शाबा शाबा शाबा ओके ओके बाय बाय बाय
2: बाय बाय बाय
1: थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू
0: थैंक यू
2: ओह माय गॉड
1: ओह ऑसम ब्लॉसम ब्रिलियंट शाइनिंग डे
2: सारी अंग्रेजीज खा के जाऊ अज
1: इना दे नजारे इना दे नजारे तवनी सत श्री अकाल तुसी आउने रहो
2: ਕਿਹੜੀ
1: ਕੰਨੀ ਚੂਹਾ ਭੂਆ ਹੋ ਗਈ
0: ਬਣੀ
1: ਕੰਨੀ ਚੂਹਾ ਚੂਹਾ ਤੇ ਨੱਕ ਚ ਹੁੰਦਾ ਵਾ ਕੰਨੀ ਚੂਹਾ ਕਿਹੜੀ ਭੂਆ ਹੋਗੀ ਭਲਾ ਹੈ
2: ਸਾਡੇ ਲਈ ਸੈਂਸ ਨੀ ਬਣਦੀ ਪੁੱਤ
1: ਸਾਡੀ ਓਹਨਾ ਲਈ ਨੀ ਬਣਦੀ ਆ ਪਾਪਾ ਕਹਿ ਰਹੇ ਮੈਨੂੰ ਇੱਕ ਦਿਨ ਕਹਿੰਦੇ ਸੀ ਵੀ ਲੈ ਕੇ ਜਾਣਾ ਤਵਨੀਤ ਨੂੰ ਜਾਪਾਨ ਘੁਮਾਉਣ
0: ਨਹੀਂ ਡੈਡਾ ਸਾਨੂੰ ਕਹਿੰਦਾ ਸੀ ਅਸੀਂ ਚਾਈਨਾ ਜਾਣਾ
1: ਪਤਾ ਫਿਰ ਮੈਨੂੰ ਭੁਲੇਖਾ ਲੱਗਾ ਹੋਣਾ ਨਾ ਉਹ ਲੱਗ ਗਈ ਆ ਨਾ
0: ਮੈਨੂੰ ਚਾਈਨੀਜ਼ ਆਂਦੀ ਵੀ ਨਹੀਂ
2: ਪਾਪਾ ਮੈਨੂੰ ਜੈਪਨੀਜ਼ ਆਂਦੀ ਆ ਤੇ ਮੈਂ ਜਾਪਾਨ ਜਾਣਾ ਆ ਜਾਪਾਨ ਨਹੀਂ ਸੱਚ ਜਾਪਾਨ ਹੈਲੋ ਤਵਨੀਤ
1: ਤੁਹਾਡਾ ਮਨ ਕਿੱਥੇ ਉਦਾਂ ਜਾਣਦਾ ਜਾਪਾਨ ਜਾਣਾ ਚਾਹੁੰਦੇ ਹੋ ਤੁਸੀਂ ਕਿ ਚੀਨ ਜਾਣਾ ਚਾਹੁੰਦੇ ਹੋ
2: ਜਾਂ ਹੋਰ ਕੋਈ ਕੰਟਰੀ
1: ਕਸ਼ਮੀਰ ਵਾਹ ਇਹ ਕਿਥੋਂ ਸੁਣਿਆ ਤੁਸੀਂ
0: ਮੂਵੀ ਤੇ
1: ਅੱਛਾ ਮੂਵੀ ਤੁਹਾਨੂੰ ਵਧੀਆ ਲੱਗਾ ਮੂਵੀ ਚ ਤੇ ਤੁਸੀਂ ਤਾਂ ਜਾਣਾ ਚੰਡੀਗੜ੍ਹ ਤੁਹਾਨੂੰ ਪੜ੍ਹਨੇ ਨਾ ਪਾ
2: ਦੀਏ
1: ਰਾਜਸਥਾਨ ਵੀ ਬੱਲੇ
2: ਇਹ ਤਾਂ ਵਰਲਡ ਟੂਰ ਤੇ ਨਹੀਂ ਇੱਧਰ ਇੱਧਰ ਇਹ ਤਾਂ ਇੰਡੀਆ ਦੇ ਵਰਲਡ ਟੂਰ ਤੇ ਆ
1: ਚਗਾਵਾਂ ਚਗਾਵਾਂ ਜਗਰਾਵਾਂ ਉੱਥੇ ਕੌਣ ਆ
2: ਨਾਨਕੇ ਕਿੱਥੇ ਤੁਹਾਡੇ
1: ਨਾਨਕੇ ਤੇ ਬਟਾਲੇ
0: ਓ ਸੌਰੀ ਮੰਮਾ ਦੇ ਮਾਮੀ ਜੀ ਰਹਿੰਦੇ ਉੱਥੇ
1: ਅੱਛਾ ਮੰਮਾ ਦੇ ਮਾਮੀ ਜੀ ਓਕੇ ਫਿਰ ਚਗਾਵਾਂ ਹੀ ਹੋਣਾ ਇਧਰ ਇਲਾਕੇ ਦੀਆਂ ਰਿਸ਼ਤੇਦਾਰੀਆਂ ਲੱਗੇ ਲੱਗੀ ਹੁੰਦੀ
2: ਅੱਛਾ ਉਹ ਕੋਈ ਪਿੰਡ
1: ਚਗਾਵਾਂ ਆ ਪਿੰਡ ਨਹੀਂ ਮਤਲਬ ਕਸਬਾ ਆ
2: ਓਕੇ ਓਕੇ
1: ਪਿੰਡ ਨਾਲੋਂ ਬਹੁਤ ਵੱਡਾ ਵਾ
2: ਮੈਨੂੰ ਲੱਗਿਆ ਜਗਰਾਵਾਂ ਕਹਿੰਦੀ ਹੈ ਤੇ ਉਹਨੂੰ ਚਗਾਵਾਂ ਕਹੀ ਜਾਂਦੀ ਹੈ ਹਾਂਜੀ
0: ਇਹ ਦੋ ਤੁਸੀਂ ਜਾਪਾਨ ਗਏ ਸੀ ਤੁਹਾਨੂੰ ਹੁਣ ਸਾਰੀ ਜਾਪਨੀਜ਼ ਆ ਗਈ ਹੋਣੀ ਫਿਰ ਇਹਦਾ ਮਤਲਬ ਦੱਸੋ ਜਾਪਨੀਜ਼ ਵਰਡ ਦਾ ਕੀ ਹੈ
2: ਕਿਹੜੇ ਵਰਡ ਦਾ
0: ਅਰੀਗਾਟੋ
2: ਅਰੀਗਾਟੋ ਦਾ ਮਤਲਬ ਹੁੰਦਾ ਆ ਥੈਂਕ ਯੂ ਮੈਂ ਹਮੇਸ਼ਾ ਕੁੱਟ ਖਾਧੀ ਆ ਬੱਚਿਆਂ ਆਪਣਿਆਂ ਤੋਂ ਮੈਂ ਆਰੀਗਾਸ ਤੋਂ ਕਹੀ ਜਾਂਦੀ ਸੀ ਉਹ ਕਹਿੰਦੇ ਸੀ ਸੱਸਾ ਨਹੀਂ ਲਾਉਣਾ ਮੈਂ ਕਿਹਾ ਸੀ ਕਿੱਦਾਂ ਨੀ ਲਾਉਣਾ ਮੇਰੇ ਨਾਂ ਦਾ ਅੱਖਰ ਆ ਇਹ
1: ਨਿਆਣਿਆਂ ਦੀ ਬੇਇੱਜ਼ਤੀ ਹੁੰਦੀ ਇਹਦਾ
2: ਤੇ ਸੋ ਮੱਚ ਦਾ ਮਤਲਬ ਕੀ ਹੁੰਦਾ ਆ ਉਹ ਮੈਨੂੰ ਅੱਜ ਤੱਕ ਨੀ ਯਾਦ ਹੋਇਆ ਸੋ ਮੱਚ ਜਿੱਦਾਂ ਆਪਾਂ ਕਹਿੰਦੇ ਥੈਂਕ ਯੂ ਨਾ ਆਰੀਗਾਤੋ ਸੋ ਮੱਚ ਨੂੰ ਕੀ ਕਹਿੰਦੇ ਥੈਂਕ ਯੂ ਸੋ ਮੱਚ ਤਾਮੀ ਸ਼ੀਮਾ ਪਤਾ ਨੀ ਕੀ ਕਹਿੰਦੇ ਆ ਹਾਂ ਉਹ ਬਹੁਤ ਔਖਾ ਆ ਉਹ ਨੀ ਮੈਨੂੰ ਕਹਿਣਾ ਆਇਆ
1: ਚਲੋ ਕੋਈ ਨੀ ਆਪਾਂ ਲਾ ਲਾਂਗੇ ਪਤਾ ਕੀ ਲਿਆਇਓ ਫਿਰ ਅੱਜ
0: ਇੱਕ ਬੁਜਾਰਤ
1: ਓਕੇ
0: ਕਿਹੜੀ ਕੁੜੀ ਹੈ ਜਿਹਦੇ ਕੋਲ ਪਹਿਲਾਂ ਅੱਖ ਚ ਪ੍ਰੋਬਲਮ ਸੀ ਜਿਸ ਦਿਨ ਉਹ ਘੁੰਮਣ ਜਾਂਦੀ? ਬੁੱਝੋ ਬੁੱਝੋ ਬੁੱਝੋ
2: ਪਹਿਲਾਂ ਨਾ ਮੈਨੂੰ ਲੱਗਦਾ ਹੁੰਦਾ ਸੀ ਮੇਰੀਆਂ ਗੱਲਾਂ ਨੂੰ ਬਾਹਰ ਕੋਈ ਹੋਰ ਬੰਦਾ ਕਰਦਾ, ਇਹ ਗੱਲ ਮੈਂ ਇੱਕੋ ਬੰਦੇ ਨੂੰ ਦੱਸੀ, ਹੁਣ ਮੈਨੂੰ ਪਤਾ ਲੱਗਾ
0: ਕੌਣ ਨੇ ਦੱਸੋ ਕਿਹੜੀ ਕੁੜੀ ਹੈ?
1: ਵੱਡੀ ਕੁੜੀ ਆ,
2: ਛੋਟੀ? ਅੱਛਾ,
0: ਵੱਡੀ
2: ਕੁੜੀ ਆ, ਫਿਰ ਮੈਂ ਤਾਂ ਨਹੀਂ ਹੈਗੀ।
1: ਕਿੰਨੀ ਕੁ ਵੱਡੀ ਹੈਗੀ? 50 ਸਾਲਾਂ ਦੀ?
0: ਅੱਖਾਂ
1: ਨਹੀਂ ਵਿਖਾਉਣੀ ਚਾਹੀਦੀ।
2: ਮੈਂ ਨਾ ਅੱਖਾਂ ਜ਼ਿਆਦਾ ਕੱਢ ਲਈਆਂ ਸੀ ਜਾਣ ਤੋਂ ਪਹਿਲਾਂ ਨਾ, ਤੇ ਤਾਂ ਕਰਕੇ ਮੇਰੀ ਅੱਖ
1: ਪ੍ਰੋਬਲਮ। ਅੰਕਲ ਨੂੰ ਅੱਖਾਂ ਨਹੀਂ ਵਿਖਾਉਣੀ ਚਾਹੀਦੀ ਹੈ ਨਾ, ਡਾਕਟਰ ਨੂੰ ਵਿਖਾਉਣੀ ਚਾਹੀਦੀ।
0: ਨਾ ਕੋਈ ਮੰਮੀ ਸੁਣਦੀ, ਨਾ ਕੋਈ ਡੈਡੀ ਸੁਣਦਾ, ਨਾ ਕੋਈ ਬੱਚੇ ਸੁਣਦਾ।
1: ਕੋਈ ਨਹੀਂ ਸੁਣਦਾ ਇਸ ਦੁਨੀਆ ਤੇ, ਕੋਈ ਨਹੀਂ ਸੁਣਦਾ,
2: ਕੋਈ ਨਹੀਂ ਕਿਸੇ ਦੀ ਸੁਣਦਾ।
1: ਦੀਦੀ ਕੀ ਖਾਂਦੀ ਹੈ, ਇੰਨੀਆਂ ਗੱਲਾਂ ਕਰਦੀ ਹੈ?
0: ਇਹਨੂੰ
1: ਕਿਸੇ ਦਿਨ ਚਪੇੜਾਂ ਵਾਲੇ ਪਰੌਂਠੇ ਨਾ ਖਵਾਈਏ,
2: ਗੱਲਾਂ ਵਾਲੇ।
1: ਫਿਰ ਤਾਂ ਕੰਮ ਵੱਧ ਜਾਣਾ।
0: ਛੋਟੇ
1: ਡੈਡਾ ਨੂੰ ਹੀ ਮਾਰ ਲੈਂਦੇ ਸਾ ਨਾ, ਡੈਡਾ ਈਜ਼ੀ ਟਾਰਗੇਟ ਹੈ ਸਗੋਂ।
2: ਡੈਡਾ ਨੂੰ ਮਾਰਦੇ ਕਿ ਡੈਡਾ ਮਾਰਦੇ ਗਿੱਚੀ ਚ?
1: ਨਹੀਂ, ਡੈਡਾ ਨੂੰ ਮਾਰ ਮੂਰ ਲਈਦਾ। ਡੈਡਾ
0: ਨੂੰ ਮਾਰਨਾ,
1: ਹਾਂ, ਡੈਡਾ ਨੂੰ ਢਾ ਢੂ ਲਈਦਾ ਨਾ।
2: ਲੜਾਈ ਮੰਮੀ ਨਾਲ, ਕੁੱਟਣਾ ਦੀਦੀ ਨੂੰ, ਮਾਰਨਾ ਡੈਡੀ ਜੀ ਨੂੰ, ਇਹ ਕੀ ਗੱਲ ਬਣੀ?
1: ਇਦਾਂ ਹੀ ਹੁੰਦਾ ਵਾ ਕਿ
2: ਡੈਡੀ ਜੀ ਵਿਚਾਰਿਆਂ ਦਾ ਕੀ ਕਸੂਰ ਆ?
1: ਕੀ ਸੁਣਾਓਗੇ ਫਿਰ?
0: ਜ਼ਿਆਦਾ ਸਾਡੇ ਨਾਲ ਖੇਡਦੇ ਨਹੀਂ,
1: ਹਾਂ,
2: ਟਾਇਰਡ ਹੋ ਜਾਂਦੇ ਆ ਨਾ ਫਿਰ। ਰੇਡੀਓ ਹਾਂਜੀ ਦਾ ਲੋਗੋ ਔਰੇਂਜ ਹੈਗਾ ਪਰ ਬੋਲਦਾ ਪੈਰਟ ਵਾਂਗੂ।
0: ਨਹੀਂ,
1: ਅੱਛਾ ਹੈਗੀ ਔਰੇਂਜ ਆ, ਹੈ
0: ਖਰਗੋਸ਼ ਖਾਂਦਾ
1: ਗਾਜਰ ਕੈਰਟ ਓਕੇ ਓਕੇ ਵਾਹ
2: ਅੱਛਾ ਪੈਰਟ ਵਾਂਗ ਪੈਰਟ ਕੈਰਟ ਬੋਲਦੀ ਮੈਂ ਕਿਹਾ ਸ਼ਾਇਦ ਬੋਲਦੀ ਬੋਲਦੀ ਮੈਂ ਕਿਹਾ ਸ਼ਾਇਦ ਬੋਲਦੀ ਬੋਲਦੀ ਹੁੰਦੇ ਐਸ਼ਲਿਨ ਇਹ ਤਾਂ ਸਾਊਂਡ ਕਰਦੇ ਹੁੰਦੇ
1: ਥੈਂਕ ਯੂ ਐਸ਼ਲਿਨ
2: ਥੈਂਕ ਯੂ ਐਸ਼ਲਿਨ
0: ਚੁੱਕ
2: ਲਏ ਉਹਨਾਂ ਨੇ ਸੜਕ ਤੋਂ ਬੱਸ ਉਹ ਵਾਲੀ ਜਿਹੜੀ ਖਰਾਬ ਹੋਈ ਸੀ ਉਦਣ
0: ਹਾਂਜੀ ਤੇ ਛੋਟੀ ਦੀਦੀ ਦਾ ਨਾਮ ਹੈਗਾ ਚਾਮਲੀ ਛੋਟੀ ਦੀਦੀ
1: ਚਾਮਲੀ ਛੋਟੀ ਦੀਦੀ ਅੱਛਾ
2: ਸਾਰੇ ਜਿਹੜੇ ਸਟੈਪ ਬਾਈ ਸਟੈਪ ਸ਼ਿਕਾਇਤਾਂ ਲਾਉਂਦੇ
1: ਆ ਉਹ ਕਿਉਂ
0: ਲੇਕਿਨ ਛੋਟੀ ਦੀਦੀ ਮੈਨੂੰ ਕਿਹਾ ਕੁਛ
1: ਅੱਛਾ ਨਹੀਂ ਨਹੀਂ ਤੁਹਾਨੂੰ ਤੇ ਕੁਛ ਨਹੀਂ ਕਿਹਾ ਉਹਨੇ
0: ਕਿਹਾ
1: ਨਹੀਂ ਯਾਰ
2: ਸਾਨੂੰ ਤਾਂ ਕੁਛ ਨਹੀਂ ਕਿਹਾ
0: ਛੋਟੀ ਜਦੋਂ ਜਦੋਂ ਛੋਟੀ ਦੀ ਕਹਿ ਲੋ ਅਮ ਜਦੋਂ ਛੋਟੀ ਕਹਿ ਬਾਏ ਉਹਦੇ ਛੋਟੀ ਕਹਿ ਅਮ ਅਮ ਚਾਮਲੋ ਵੀਰ ਜੀ ਨਾਲ ਗੱਲ ਕਰ ਲੋ
1: ਅੱਛਾ ਚਾਮਲੇ ਵੀਰ ਜੀ ਕਿਆ ਵਾ ਓਹੋ
2: ਸਾਨੂੰ ਸੁਣਿਆ ਉਹ ਕਹਿੰਦੇ ਆ ਲੋ ਵੀਰ ਜੀ ਨਾਲ ਗੱਲ ਕਰ ਲੋ ਤੁਸੀਂ ਸਾਨੂੰ ਦੱਸ ਦੇ ਨਾ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਚੰਗਾ ਹੋਇਆ ਹੁਣ ਸਾਰਿਆਂ ਨੂੰ ਦੁਬਾਰਾ ਦੱਸ ਦਿੱਤਾ ਵੀ ਤੁਸੀਂ ਵੀ ਚਾਵਲ ਲਿਓ ਆ
1: ਓਕੇ ਕੀ ਸੁਣਾਓਗੇ ਵੀਰ ਜੀ
0: ਹੱਡੀਆਂ ਅੰਦਰੋਂ ਚੰਮ
1: ਅੱਛਾ ਵੀਰ ਜੀ ਜਿੰਦਾਬਾਦ
0: ਬੱਲੇ ਬੱਲੇ
2: ਰੇਡੀਓ
1: ਵੀਰ ਜੀ ਬੱਲੇ ਬੱਲੇ ਥੈਂਕ ਯੂ ਵੀਰ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਸਮਾਰਟ ਸਮਾਰਟ ਵੀਰ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ
3: ਸਤਿ ਸ੍ਰੀ
1: ਅਕਾਲ ਜੀ ਸਤਿ ਸ੍ਰੀ ਅਕਾਲ
2: ਜੀ
1: ਕੀ ਹਾਲ ਚਾਲ ਨੇ ਹਾਂਜੀ
2: ਆਵਾਜ਼ ਕੱਟਦੀ ਆ
3: ਠੀਕ ਠਾਕ
1: ਠੀਕ ਠਾਕ ਆ ਓਏ ਕੀ ਖਾ ਲਿਆ ਸਵੇਰੇ ਸਵੇਰੇ
3: ਕੁਛ ਵੀ ਨਹੀਂ
1: ਉਹ ਚਾਹ ਪਾਣੀ ਪੀਤਾ ਨਹੀਂ ਹਲੇ ਖਾਦਾ ਨਹੀਂ ਕੁਛ
2: ਹੋਰ
1: ਦੁੱਧ ਪੀਤਾ ਹੀ
2: ਕੋਈ ਦੂਰ ਪਏ ਆ
1: ਭੰਗੜਾ ਵੀ ਪਾਉਣਾ
2: ਬੱਲੇ ਬੱਲੇ
1: ਬੱਲੇ ਬੱਲੇ ਡੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
2: ਓਕੇ ਹਾਰਡ ਵਨ ਕੇ ਸੋਫਟ ਵਨ
1: ਸੌਖੀ ਆ ਸੌਖੀ ਆ
2: ਇਹ ਤਾਂ ਬੁੱਝ ਲਾਂਗੇ ਅਸੀਂ।
3: ਹਰੇ ਹਰੀ ਮੱਛੀ ਹਰੇ ਹਰੇ ਅੰਡੇ।
1: ਹਰੀ ਹਰੀ ਮੱਛੀ ਤੇ ਹਰੇ ਹਰੇ ਅੰਡੇ
2: ਵਿੱਚ ਪਾ ਕੇ ਪਨੀਰ
1: ਤੇ ਚਲ ਜਾਓ ਚਲ ਜਾਓ ਵਾਂਡੇ। ਇੱਕ ਮਟਰ
3: ਹਾਂਜੀ
1: ਹਰੀਆਂ ਮਿਰਚਾਂ ਉਹ ਸਾਰੀ ਲਾਚੀ ਮਟਰ ਮਟਰ ਪਨੀਰ ਮਟਰ ਪਨੀਰ
2: ਆਲੂ ਮਟਰ ਪਨੀਰ
1: ਤੁਸੀਂ ਲਾਈਕ ਕਰਦੇ ਹੋ
3: ਮਟਰ
1: ਗ੍ਰੀਨ ਰੋਟੀ ਮਟਰ ਵਾਲੀ ਵੈਰੀ ਨਾਈਸ ਥੈਂਕ ਯੂ ਡਡਵਾਲ ਸਾਹਿਬ
3: ਥੈਂਕ ਯੂ ਬਾਏ ਬਾਏ
1: ਉਹ ਹੱਸ ਕੇ ਦਿਖਾ ਦੋ ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਬਾਏ ਬਾਏ ਤੇ ਹੁਣ ਨੇ ਸਾਡੇ ਨਾਲ ਬਸੰਤ ਲਾਲ ਜੀ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਨੇ
4: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
2: ਜਪਾਨ ਜਾ ਕੇ ਜਿਆਦਾ ਖੁੱਲ ਗਈ
1: ਮੈਨੂੰ
2: ਪਤਾ ਲੱਗਦੀਆਂ ਗੱਲਾਂ ਮੈਂ ਤੁਸੀਂ ਫਿਕਰ ਨਾ ਕਰੋ ਭਾਵੇਂ ਮੈਂ ਜਿੱਥੇ ਮਰਜ਼ੀ ਬੈਠੀ ਹੋਵਾਂ ਇੱਕ ਇੱਕ ਅੱਖਰ ਪਤਾ ਮੈਨੂੰ ਕੀ ਕੀ ਕਿਹਾ ਤੁਸੀਂ
1: ਬਹਾਨੇ ਨਾਲ ਰੋਟੀ ਤੇ ਸੱਦ ਲਿਆ ਜੇ ਤੁਹਾਨੂੰ ਆਹੋ ਦੱਸੋ ਕੀ ਦੱਸੋ ਕੀ ਲੈ ਜੇ ਲਾਲ ਜੀ
2: ਕਿਹਾ ਆਇਓ ਕਦੀ ਮੈਂ ਕਿਹਾ ਬਾਲਾਂ ਚੋਂ ਕੱਢ ਕੇ ਚੌਪਸਟਿਕ ਤੇ ਰਾਮਨ ਖਿਲਾਉਂਗੀ ਇਹਨਾਂ ਨੇ ਕਿਹਾ ਸੀ ਨਾ ਪਤਾ ਲੱਗੇ ਚੌਪਸਟਿਕ ਲੈ ਆਉਣ
4: ਚਲੋ ਆਪ ਖਾਣਾ ਸਿੱਖ ਲਓ ਫਿਰ ਬਾਈ ਆਵਾਂਗੇ
2: ਤੁਸੀਂ ਦੇਖ ਲਿਆ ਨਾ ਮੇਰਾ ਹਾਲ ਮੈਂ ਤਾਂ ਆਪਣਾ ਨਾਲ ਲੈ ਕੇ ਗਈ ਸੀ ਸਮਾਨ ਮੈਨੂੰ ਪਤਾ ਸੀ ਉੱਥੇ ਇਹੀ ਹੋਣਾ
4: ਭਾਈ ਇਹੋ ਜਿਹੇ ਨਾ ਆਪਣਾ ਕਿੰਨੇ ਜੋ ਗੈਸਟ ਆ ਨਾ ਘਰ ਇੱਕ ਕੋਲੀ ਚੋਲਾ ਰੱਖ ਲੈਂਦੇ ਨਾਲ ਚੌਪ ਸਟਿੱਕਾ ਰੱਖ ਲੈਂਦੇ ਸਾਰੇ ਲੱਗੇ ਹੁੰਦੇ
2: ਤੁਹਾਨੂੰ ਪਤਾ ਲਾਲ ਜੀ ਮੈਂ ਇੱਥੋਂ ਸੋਚ ਕੇ ਇਹੀ ਗਈ ਸੀ ਮੈਨੂੰ ਸਾਰਿਆਂ ਨੇ ਬੜਾ ਡਰਾਇਆ ਵੀ ਖਾਣ ਨੂੰ ਉੱਥੇ ਨਾ ਵੀ ਹਿਸਾਬ ਦਾ ਆਪਣਾ ਦੇਖ ਕੇ ਜਾਈਏ ਨਾ ਕਿ ਵੈਜੀਟੇਰੀਅਨ ਘੱਟੇ ਹੁੰਦਾ ਮੈਂ ਕਿਹਾ ਕੋਈ ਗੱਲ ਨੀ ਚੌਲ ਤਾਂ ਹੋਣੇ ਹੀ ਆ ਜਦੋਂ ਮੈਂ ਉੱਥੇ ਜਾ ਕੇ ਚੌਲ ਖਾਣ ਦੀ ਕੋਸ਼ਿਸ਼ ਕੀਤੀ ਨਾ ਮੈਨੂੰ ਐਂ ਲੱਗਿਆ ਵੀ ਜੋੜ ਦਿੱਤੇ ਇਹਨਾਂ ਨੇ ਸਾਰੇ ਚੌਲ ਮੈਂ ਉੱਥੇ ਇਹੀ ਸੋਚੀ ਗਈ 12 ਦਿਨ ਕਿ ਇਹਨਾਂ ਨੂੰ ਕਿਸੇ ਨੇ ਬਾਸਮਤੀ ਬਾਰੇ ਕਿਉਂ ਨੀ ਦੱਸਿਆ ਵੀ ਉਹ ਵੀ ਕੋਈ ਚੌਲ ਹੁੰਦੇ ਆ ਤੇ ਫਿਰ ਮੈਂ ਹਿਸਾਬ ਲਾਇਆ ਮੈਂ ਕਿਹਾ ਮਨਾ ਕਿੱਥੇ ਇੱਕ ਇੱਕ ਵਿਚਾਰੇ ਕੱਢ ਕੇ ਖਾਂਦੇ ਜਾਨੂੰ ਤਾਂ ਹਜਮ ਹੋ ਜਾਣੇ ਸੀ
1: ਸਟਿੱਕੀ ਸਟਿੱਕੀ ਰਾਈਸ
4: ਬੀਬੀ ਨਾ ਆਪਣੇ ਦੁਖੀ ਜ਼ਹਿਰ ਲੈਣ ਦੀ ਦੁਕਾਨ ਤੇ ਨਾ
1: ਜ਼ਹਿਰ
4: ਕਰ 100 ਰੁਪਿਆ ਤੇ 80 ਜ਼ਹਿਰ ਦੇ 20 ਗੋਲਗੱਪੇ ਕਰਦੇ
2: ਆਹੋ ਫਿਰ ਪਹਿਲਾਂ ਅਗਲੀ ਨੇ ਮੂੰਹ ਦਾ ਸਵਾਦ ਤਾਂ ਠੀਕ ਕਰ
4: ਮੋਟਰਸਾਈਕਲ ਕਿੱਦਾਂ ਸਟਾਰਟ ਕੀਤਾ ਜੀ
2: ਬੜੇ ਨਾ ਪੁੱਛੋ ਮੋਟਰਸਾਈਕਲ ਕਿਹੜਾ ਸੀ,
1: ਮੈਂ ਤੇ ਪੁੱਛਣ ਲੱਗਾ ਵੀ ਉਹ ਗਾਣਾ ਵੀ ਬੋਲਣ ਡੇ ਸੀ ਭਲਾ, ਓ ਜਾਣਾ ਮੋਟਰਸਾਈਕਲ ਜਾਣ ਡੇ ਸੀ
4: ਪੁਲਿਸ ਨੇ ਰੋਕ ਲਿਆ, ਪੁਲਿਸ ਕਹਿੰਦੀ ਆਪਣਾ ਵੀ ਲਾਇਸੈਂਸ ਕਦਾ ਲੋ, ਕਾਗਜ਼ ਕਦਾ ਲੋ, ਪੁਲਿਸ ਵੀ ਸਭ ਕੁਛ ਇਹਦੇ ਕੋਲ ਹਨਾ, ਪੁਲਿਸ ਕਹਿੰਦੀ ਆਪਣਾ ਵੀ ਆਪਣਾ ਕਹਿੰਦੇ ਲਾਈਟ ਕਿਵੇਂ ਜਗਾਈ ਫਰੰਟ ਲਾਈਟ, ਮਹਾਰਾਜ ਇੰਨਾ ਦਿਨ ਸਾਰੀ ਸਾਰਾ ਦਿਨ ਚੜਿਆ ਹਨਾ ਲਾਈਟ ਦੀ ਜ਼ਰੂਰਤ ਨੀ, ਤੇ ਪੁਲਿਸ ਨਾਲ ਹਵਾ ਕੱਢ ਦਿੰਦੀ ਟਾਇਰ ਦੀ, ਹਵਾ ਕਿਉਂ ਕੱਢੀ, ਕਦੇ ਬਾਹਰ ਇੰਨੀ ਹਵਾ ਇਹਦੀ ਕੀ ਜ਼ਰੂਰਤ।

0: ਥੈਂਕ ਯੂ ਲਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ. ਇਸ ਨਾ ਸਾਡੇ ਨਾਲ ਲਾਲ ਜੀ, ਤੇ ਹੁਣ ਤੁਹਾਡੇ ਕੋਲ ਆਪਾਂ ਲੈਨੇ ਆ ਵੀ ਇਜਾਜ਼ਤ. ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM.
1: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ. ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ.
0: ਰੇਡੀਓ ਹਾਂਜੀ 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ. ਇੱਕ ਵਾਰੀ ਇੱਕ ਲੜਕਾ ਆਪਣੇ ਪਿਓ ਨੂੰ ਮਿਲਣਾ, ਤੇ ਮਿਲਣੀ ਦੇ ਉੱਤੇ ਦੱਸਿਆ ਕਿ ਉਹ ਇਸ ਵਾਰੀ ਵੀ ਜੋਬ ਛੱਡ ਆਇਆ, ਇਸ ਵਾਰੀ ਵੀ ਉਹਦੀ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ. ਪਿਓ ਸਾਰਾ ਕੁਛ ਬੜੇ ਧਿਆਨ ਦੇ ਨਾਲ ਸੁਣ ਰਿਹਾ. ਅੱਗੇ ਵੀ ਹਰ ਵਾਰ ਕੋਈ ਨਾ ਕੋਈ ਨਵੀਂ ਮੁਸੀਬਤ ਆਉਂਦੀ ਆ ਪੁੱਤ ਨੂੰ. ਇਸ ਵਾਰੀ ਉਹ ਚਾਹੁੰਦਾ ਕਿ ਮੈਂ ਕੋਈ ਆਪਣਾ ਕਾਰੋਬਾਰ ਹੀ ਸ਼ੁਰੂ ਕਰ ਲਵਾਂ. ਨੌਕਰੀ ਦੇ ਉੱਤੇ ਉਹਦੀ ਕਿਸਮਤ ਉਹਦਾ ਸਾਥ ਨਹੀਂ ਦਿੰਦੀ, ਕਦੀ ਕਿਤੇ ਕਿਸੇ ਕੰਪਨੀ ਦੇ ਵਿੱਚ ਉਹਦੀ ਬਣਦੀ ਨਹੀਂ, ਕਿਸੇ ਜਗ੍ਹਾ ਦੇ ਉੱਤੇ ਉਹ ਕੰਪਨੀ ਬੰਦ ਹੋ ਜਾਂਦੀ ਹੈ, ਕਿਤੇ ਕੁਛ ਤੇ ਕਿਤੇ ਕੁਛ. ਲਗਾਤਾਰ ਕਾਫੀ ਥਾਵਾਂ ਦੇ ਉੱਤੇ ਇੱਦਾਂ ਦੀ ਸਮੱਸਿਆ ਆਈ ਹੈ. ਪੁੱਤ ਚਾਹੁੰਦਾ ਕਿ ਪਿਓ ਆਪਣੀ ਕਮਾਈ ਦੇ ਵਿੱਚੋਂ, ਰਿਟਾਇਰਮੈਂਟ ਦੇ ਵਿੱਚੋਂ ਕੁਛ ਪੈਸੇ ਮੈਨੂੰ ਦੇਵੇ, ਅਤੇ ਨਾਲੇ ਆਪਣੀ ਜਾਣ ਪਛਾਣ ਦੇ ਵਿੱਚੋਂ ਮੇਰੀ ਮਦਦ ਕਰ ਦੇਵੇ. ਲਾਗੇ ਪੈਂਦੇ ਇੱਕ ਪਹਾੜੀ ਏੜੀ ਏਰੀਏ ਦੇ ਵਿੱਚ ਹੁਣ ਉਹ ਹੋਟਲ ਮੋਟਲ ਖੋਲ੍ਹਣਾ ਚਾਹੁੰਦਾ. ਉਹਨੂੰ ਲੱਗਦਾ ਕਿ ਮੈਂ ਆਪਣਾ ਕਾਰੋਬਾਰ ਕਰੂੰਗਾ, ਮੇਰੀ ਕਿਸਮਤ ਸ਼ਾਇਦ ਆਪਣੇ ਕਾਰੋਬਾਰ ਦੇ ਵਿੱਚ ਹੀ ਚਮਕੇਗੀ. ਇਹ ਚੀਜ਼ ਪਤਾ ਨਹੀਂ ਖਰੇ ਆਪਣੀ ਆ ਜਾਂ ਫਿਰ ਹੋਰ ਕਿਸੇ ਨੇ ਦੱਸੀ ਆ, ਅਤੇ ਮਾਂ ਨੇ ਵੀ ਲਾਗੋਂ ਹਾਮੀ ਭਰੀ. ਬਹੁਤ ਮਿਹਨਤ ਕਰਦਾ ਮੇਰਾ ਪੁੱਤ. ਕੋਈ ਨਹੀਂ ਪੁੱਤ, ਕਿਸਮਤ ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ ਤਾਂ ਜ਼ਰੂਰ ਸਾਥ ਦਊਗੀ. ਜਿੱਥੇ ਕਿਤੇ ਤੇਰੀ ਕਿਸਮਤ ਦੇ ਵਿੱਚ ਦਾਣਾ ਪਾਣੀ ਲਿਖਿਆ ਹੋਇਆ, ਵੇਖੀ ਆਪਣੇ ਆਪ ਹੀ ਤੂੰ ਉੱਧਰਲੇ ਪਾਸੇ ਨੂੰ ਤੁਰ ਪੈਣਾ. ਪਰ ਪਿਓ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ. ਸ਼ਾਇਦ ਉਹਨੂੰ ਇਹ ਚੀਜ਼ਾਂ ਪਸੰਦ ਨੇ, ਸ਼ਾਇਦ ਨਹੀਂ. ਕਿਹੜੇ ਏਰੀਏ ਦੇ ਵਿੱਚ ਫਿਰ ਤੂੰ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦਾ? ਪਿਓ ਨੇ ਆਖਿਰਕਾਰ ਚੁੱਪੀ ਤੋੜੀ. ਚੱਲ ਫਿਰ ਉਹ ਵੇਖ ਕੇ ਆਈਏ. ਕਾਰ ਦੇ ਵਿੱਚ ਬੈਠ ਕੇ ਉਸ ਪਾਸੇ ਨੂੰ ਨਿਕਲ ਜਾਂਦੇ ਨੇ. ਪਹਾੜੀ ਏਰੀਆ ਹੋਣ ਦੇ ਕਰਕੇ ਗੱਡੀ ਉਚਾਈ ਵੱਲ ਨੂੰ ਜਾ ਰਹੀ. ਇੱਕ ਜਗ੍ਹਾ ਦੇ ਉੱਤੇ ਜਾ ਕੇ ਪਿਓ ਨੇ ਗੱਡੀ ਰੋਕਣ ਦੇ ਲਈ ਕਿਹਾ. ਇੱਥੇ ਗੱਡੀ ਰੋਕ ਅਤੇ ਆਸ ਪਾਸ ਚੰਗੀ ਤਰ੍ਹਾਂ ਦੇ ਨਾਲ ਵੇਖ, ਅਤੇ ਮੈਨੂੰ ਦੱਸ ਆਪਾਂ ਕਿੰਨੀ ਕੁ ਉਚਾਈ ਦੇ ਉੱਤੇ ਆ ਗਏ ਹਾਂ. ਪੁੱਤ ਨੇ ਕਿਹਾ, ਪਾਪਾ ਜੀ ਕਾਫੀ ਉੱਪਰ ਆ ਗਏ ਆਪਾਂ. ਇਸ ਜਗ੍ਹਾ ਦੇ ਉੱਤੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ, ਕਾਫੀ ਹਰਿਆਲੀ ਹੈ, ਲੋਕ ਭੀੜ ਭੜਕਾ ਛੱਡ ਕੇ ਜਦੋਂ ਵੀ ਛੁੱਟੀਆਂ ਮਿਲਦੀਆਂ ਨੇ ਤਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦੇ ਲਈ ਆਉਂਦੇ ਨੇ. ਉਹੀ ਸਾਡੇ ਗ੍ਰਾਹਕ ਹੋਣਗੇ. ਇੱਦਾਂ ਦੇ ਰਲਦੇ ਮਿਲਦੇ ਹੋਰ ਵੀ ਕਈ ਇੱਥੇ ਕਾਰੋਬਾਰ ਨੇ, ਬੜੇ ਸੋਹਣੇ ਚੱਲਦੇ ਨੇ. ਪਿਓ ਨੇ ਕਿਹਾ, ਮੈਂ ਜੇ ਕੁਛ ਤੈਨੂੰ ਕਵਾਂ ਤੈਨੂੰ ਸੁਣਨ ਦੇ ਵਿੱਚ ਅਜੀਬ ਲੱਗੇ ਤੇ ਗੁੱਸਾ ਤੇ ਨਹੀਂ ਕਰੇਗਾ? ਪੁੱਤ ਨੇ ਕਿਹਾ, ਨਹੀਂ. ਕਹਿ ਵੀ ਕਿੱਦਾਂ ਸਕਦਾ, ਇੱਕ ਤੇ ਪਿਓ ਆ ਤੇ ਦੂਸਰਾ ਹੁਣ ਉਹਦੀ ਮਦਦ ਲੈਣੀ, ਉਹਦੇ ਕੋਲ ਪੈਸੇ ਲੈਣੇ ਆ. ਉਹਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਕਾਫੀ ਵੱਡਾ ਹਿੱਸਾ ਉਹ ਖਰਚਣ ਨੂੰ ਫਿਰਦਾ ਤੇ ਗੁੱਸਾ ਕਰੇ ਵੀ ਕਿੱਦਾਂ? ਪਿਓ ਨੇ ਕਿਹਾ, ਇਸ ਚੜ੍ਹਾਈ ਦੇ ਉੱਤੇ ਗੱਡੀ ਇੱਕ ਪਾਸੇ ਨੂੰ ਕਰਕੇ ਬੰਦ ਕਰ ਦੇ. ਬੰਦ ਕਰ ਦੇ ਤੇ ਜੇ ਹੋ ਸਕਦਾ ਤੇ ਦੀ ਹੈਂਡ ਬ੍ਰੇਕ ਵੀ ਨਾ ਲਾ ਤੇ ਫਿਰ ਵੇਖ ਕੀ ਬਣਦਾ. ਤੇ ਪੁੱਤ ਨੇ ਬੜਾ ਹੈਰਾਨ ਹੋ ਕੇ ਪਿਓ ਵੱਲ ਵੇਖਿਆ ਤੁਹਾਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ। ਜੇ ਮੈਂ ਹੈਂਡ ਬ੍ਰੇਕ ਵੀ ਨਾ ਲਾਈ ਤਾਂ ਗੱਡੀ ਥੱਲੇ ਨੂੰ ਚਲੀ ਜਾਊਗੀ, ਇਹ ਗੱਡੀ ਡਿੱਗ ਪਊਗੀ, ਐਕਸੀਡੈਂਟ ਹੋ ਜਾਊਗਾ, ਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰਿੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ। ਇੱਦਾਂ ਵੀ ਹੁੰਦਾ ਕੋਈ? ਇੱਦਾਂ ਕੌਣ ਕਰਦਾ ਹੁੰਦਾ? ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ ਇੱਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ ਇੱਕ ਨਹੀਂ ਤਾਂ ਦੋ, ਦੋ ਨਹੀਂ ਤਾਂ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤਾਂ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ 'ਤੇ ਖੜ੍ਹੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਹੈ, ਇਹ ਤੇਰੀ ਲਾਈਫ ਆ, ਹੌਲੀ ਹੌਲੀ ਇਹ ਜਿੱਦਾਂ ਵੱਧ ਰਹੀ ਹੈ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ। ਅਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤਾਂ ਭਾਵੇਂ ਤੇਰੇ ਹੱਥ ਦੇ ਵਿੱਚ ਹੈ, ਅਤੇ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਣ ਵੱਲ ਨੂੰ ਜਾਊਗੀ, ਤਾਂ ਨਹੀਂ ਜਾ ਸਕਦੀ। ਅਤੇ ਉਹ ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਕੀ ਕਰਨਾ ਪਊਗਾ? ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਇਹ ਗੱਡੀ ਸਟਾਰਟ ਰੱਖਣੀ ਪਊਗੀ, ਰੇਸ ਦੇ ਉੱਤੇ ਪੈਰ ਰੱਖਣਾ ਪਊਗਾ, ਟੈਂਕੀ ਦੇ ਵਿੱਚ ਤੇਲ ਹੋਣਾ ਚਾਹੀਦਾ, ਅਤੇ ਧਿਆਨ ਹਰ ਵੇਲੇ ਰਾਹ ਦੇ ਉੱਤੇ, ਅਤੇ ਫਿਰ ਚਾਹੇ ਜਿੰਨਾ ਮਰਜ਼ੀ ਇਹਨੂੰ ਉੱਤੇ ਨੂੰ ਲੈ ਜਾ, ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਅਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ, ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਅਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀਂ ਕਰ ਰਿਹਾ, ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤੇ ਲੈ ਗਈ, ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਉਹਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਅਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤਾਂ ਫਿਰ ਕਾਇਦੇ ਦੇ ਵਿੱਚ ਚਲਾ, ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜਾਈ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤੇ ਤੁਹਾਨੂੰ ਤੁਹਾਡੇ ਆਨਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ, ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਹਾਂ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ 13 ਅਕਤੂਬਰ 2024 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਵੀ ਅੱਗੇ ਚੱਲ ਕੇ ਇਸ ਸੈਗਮੈਂਟ ਦੇ ਵਿੱਚ ਦੱਸਾਂਗੇ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਔਰ ਸਭ ਤੋਂ ਪਹਿਲਾਂ ਇੱਕ ਭੂਚਾਲ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਨਾਮਾ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਬਰਦਸਤ ਭੂਚਾਲ ਆਇਆ। ਪਨਾਮਾ ਦੀ ਧਰਤੀ ਕੰਬ ਗਈ, ਹਾਲਾਂਕਿ ਭੂਚਾਲ ਦੀ ਤੀਬਰਤਾ 6.1 ਹੀ ਦੱਸੀ ਗਈ ਔਰ ਇਸ ਦਰਮਿਆਨ ਕਿਸੇ ਵੱਡੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਂਝੀ ਨਹੀਂ ਹੋਈ ਹੈ। ਪਰ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਮੁਤਾਬਕ ਦਿੱਤੀ ਗਈ ਜਾਣਕਾਰੀ ਦੇ ਵਿੱਚ ਭੂਚਾਲ ਕੱਲ੍ਹ ਦੇ ਦਿਨ ਦੇਸ਼ ਦੇ ਦੱਖਣੀ ਹਿੱਸੇ ਰਿਓ ਗ੍ਰਾਂਡੇ ਤੋਂ ਲਗਭਗ 18 ਕਿਲੋਮੀਟਰ ਪੱਛਮ ਵੱਲ 10 ਕਿਲੋਮੀਟਰ ਜ਼ਮੀਨ ਦੀ ਡੂੰਘਾਈ ਦੇ ਵਿੱਚ ਸ਼ਾਮ 6:30 ਵਜੇ ਦੇ ਆਸ ਪਾਸ ਆਇਆ। ਇਸ ਕਰਕੇ ਵੀ ਇਹ ਖਬਰ ਜ਼ਿਆਦਾ ਜਿਹੜੀ ਮਹੱਤਵਪੂਰਨ ਰਹਿ ਜਾਂਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਵੀ ਦੱਖਣੀ ਪਨਾਮਾ ਦੇ ਵਿੱਚ 6.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਦੋਂ ਕੁਝ ਇਮਾਰਤਾਂ ਨੁਕਸਾਨੀਆਂ ਗਈਆਂ ਸੀ ਔਰ ਦੇਸ਼ ਦੇ ਵਿੱਚ ਲੋਕਾਂ ਦੇ ਅੰਦਰ ਸਹਿਮ ਡਰ ਦਾ ਮਾਹੌਲ ਬਣ ਗਿਆ ਸੀ। ਪਨਾਮਾ ਉਸ ਖੇਤਰ ਦੇ ਵਿੱਚ ਜਿਹੜਾ ਮੌਜੂਦ ਹੈ ਜੀਓਗ੍ਰਾਫਿਕਲੀ, ਜਿੱਥੇ ਅਕਸਰ ਭੂਚਾਲ ਜਾਂ ਇਸ ਕਿਸਮ ਦੀਆਂ ਕੁਦਰਤੀ ਆਫਤਾਵਾਂ ਆਉਂਦੀਆਂ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਕਰ ਸਕਦੇ ਨੇ। ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਫਿਲੀਪੀਨਸ ਦੇ ਵਿੱਚ ਆਸੀਆਨ ਸਿਖਰ ਸਮਿਟ ਅਤੇ ਚੀਨ ਦੇ ਵਿੱਚ ਸ਼ੈਨੇਜਨ ਦੇ ਅੰਦਰ ਐਪੈਕਸ ਸਮਿਟ ਦੇ ਅੰਦਰ ਹਿੱਸਾ ਲੈਣ ਜਾ ਰਹੇ ਨੇ। ਟਰੰਪ ਨੇ ਸੋਮਵਾਰ ਦੇ ਦਿਨ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਏਸ਼ੀਆਈ ਦੌਰੇ ਦੇ ਦਰਮਿਆਨ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਦੀ ਉਹਨਾਂ ਦੀ ਸੰਭਾਵਨਾ ਬਣ ਸਕਦੀ ਹੈ। ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਉਹ ਨੌਰਥ ਕੋਰੀਆ ਦੇ ਨੇਤਾ ਨੂੰ ਮਿਲਣਗੇ ਤਾਂ ਉਹਨਾਂ ਕਿਹਾ ਕਿ ਹਾਂ, ਇੱਕ ਰੋਮਾਂਚਕ ਮੁਲਾਕਾਤ ਹੋਏਗੀ ਜੇਕਰ ਮੌਕਾ ਲੱਗਦਾ ਤਾਂ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਦਰਮਿਆਨ ਵੀ ਕਿਮ ਜੋਂਗ ਉਨ ਦੇ ਨਾਲ 3 ਵਾਰ ਮੁਲਾਕਾਤ ਕੀਤੀ ਸੀ। ਪਹਿਲੀ ਜੂਨ 2018 ਨੂੰ, ਦੂਜੀ ਫਿਰ ਫਰਵਰੀ 2019 ਦੇ ਵਿੱਚ ਅਤੇ ਤੀਸਰੀ ਮੁਲਾਕਾਤ ਜੂਨ 2019 ਦੇ ਵਿੱਚ ਹੋਈ ਸੀ। ਉਧਰ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਦੇ ਨਾਲ ਹੋਈ 7 ਘੰਟੇ ਦੀ ਮੁਲਾਕਾਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਬੈਠਕ ਦੇ ਵਿੱਚ ਦੇਸ਼ ਨੂੰ ਚਲਾਉਣ ਦੇ ਅੰਦਰ ਆ ਰਹੀਆਂ ਸਮੱਸਿਆਵਾਂ, ਪ੍ਰਸ਼ਾਸਨਕ ਚੁਣੌਤੀਆਂ ਦੇ ਉੱਤੇ ਗੱਲਬਾਤ ਹੋਈ ਹੈ। ਮਸੂਦ ਪਜ਼ੇਸ਼ਕਿਆਨ ਨੇ ਇਰਾਨ ਦੇ ਵਿੱਚ ਯੂਨੀਵਰਸਿਟੀਆਂ ਦੇ ਉਦਘਾਟਨ ਸਮਾਰੋਹ ਅਤੇ ਨਵੇਂ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਇਹ ਗੱਲ ਕਹੀ। ਇਹ ਦੂਜੀ ਵਾਰ ਹੈ ਜਦੋਂ ਉਹਨਾਂ ਨੇ ਮੁਸਤਫਾ ਖਾਮਨੇਈ ਦੇ ਨਾਲ ਗੱਲਬਾਤ ਦਾ ਜ਼ਿਕਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ 7 ਮਹੀਨਿਆਂ ਦੇ ਦੌਰਾਨ ਉਹਨਾਂ ਦੀ ਇਹ ਸਿਖਰਲੇ ਨੇਤਾ ਦੇ ਨਾਲ ਦੂਸਰੀ ਵਾਰ ਮੁਲਾਕਾਤ ਹੈ। ਮੁਸਤਫਾ ਖਾਮਨੇਈ ਦੇ ਬਾਰੇ ਇਰਾਨੀ ਮੀਡੀਆ ਕੁਝ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ, ਉਹ ਜਨਤਕ ਤੌਰ ਦੇ ਉੱਤੇ ਸਾਹਮਣੇ ਵੀ ਨਹੀਂ ਆਉਂਦੇ ਅਤੇ ਨਾ ਹੀ ਉਹਨਾਂ ਦੀ ਕੋਈ ਇੰਟਰਵਿਊ ਇਸ ਕਿਸਮ ਦੇ ਨਾਲ ਹਾਲੇ ਤੱਕ ਜਦੋਂ ਤੋਂ ਉਹਨਾਂ ਨੂੰ ਸਿਖਰਲਾ ਨੇਤਾ ਚੁਣਿਆ ਗਿਆ ਸਾਹਮਣੇ ਆਈ ਹੋਵੇ। ਰਾਸ਼ਟਰਪਤੀ ਪਜ਼ੇਸ਼ਕਿਆਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਮੱਸਿਆ ਇਹ ਨਹੀਂ ਕਿ ਦੇਸ਼ ਦੇ ਵਿੱਚ ਅਲੱਗ ਅਲੱਗ ਸੰਸਾਧਨਾਂ ਦੀ ਕਮੀ ਹੈ, ਬਲਕਿ ਮਾਹਰਾਂ ਦੀ ਕਮੀ ਹੈ, ਯੋਜਨਾਵਾਂ ਨੂੰ ਲਾਗੂ ਕਰਨ ਵਾਲਿਆਂ ਦੀ ਇੱਛਾ ਸ਼ਕਤੀ ਦੀ ਕਮੀ ਹੈ। ਉਹਨਾਂ ਨੇ ਸਰਕਾਰੀ ਕੰਪਨੀਆਂ ਨੂੰ ਕੰਮਕਾਜ ਕਰਨ ਦੇ ਢੰਗ ਦੇ ਉੱਤੇ ਸਵਾਲ ਵੀ ਚੁੱਕੇ। ਪਜ਼ੇਸ਼ਕਿਆਨ ਨੇ ਕਿਹਾ ਕਿ ਕੁਝ ਸਰਕਾਰੀ ਕੰਪਨੀਆਂ ਦੇ ਵਿੱਚ ਜੋ ਕੁਝ ਚੱਲ ਰਿਹਾ ਮੈਨੇਜਮੈਂਟ ਦੇ ਵਿੱਚ ਨਹੀਂ ਕਿਹਾ ਜਾ ਸਕਦਾ, ਪਰ ਉੱਪਰਲੇ ਪੱਧਰ 'ਤੇ ਜੋ ਵੀ ਕੁਝ ਚੱਲ ਰਿਹਾ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਹਨਾਂ ਨੇ ਇਰਾਨ ਦੀ ਜਨਤਕ ਪ੍ਰਸ਼ਾਸਨਕ ਵਿਵਸਥਾ ਦੇ ਵਿੱਚ ਸੁਧਾਰ ਲਿਆਉਣ ਦੀ ਗੱਲ ਦੇ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪਜ਼ੇਸ਼ਕਿਆਨ ਦੇ ਇਹਨਾਂ ਬਿਆਨਾਂ ਤੋਂ ਬਾਅਦ ਇਰਾਨ ਦੀ ਪ੍ਰਸ਼ਾਸਨਕ ਵਿਵਸਥਾ, ਸਰਕਾਰੀ ਕੰਪਨੀਆਂ 'ਚ ਪ੍ਰਬੰਧਨ ਅਤੇ ਨਿਯੁਕਤੀਆਂ ਦੇ ਨਾਲ ਜੁੜੀ ਚਿੰਤਾ ਜਿਹੜੀ ਹੈ ਉਹ ਸਾਹਮਣੇ ਆਈ ਹੈ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਰਾਨ ਦੇ ਵਿੱਚ ਇਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੋਈ ਬਦਲਾਅ ਹੋਣ। ਭਾਰਤ ਦੇ ਸਿਖਰਲੇ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਨੇ, ਵੈਸੇ ਤਾਂ ਇੱਕੋ ਹੀ ਨੇ ਸਿਖਰਲੇ ਤੱਕ ਆਦੇ, NSA ਅਜੀਤ ਡੋਭਾਲ ਨੇ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੌਸਿਨ ਰਜ਼ਾਈ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ। ਭਾਰਤ ਸਥਿਤ ਇਰਾਨੀ ਸਫਾਰਤਖਾਨੇ ਨੇ ਸੋਮਵਾਰ ਦੇ ਦਿਨ ਇਸ ਹੋਈ ਗੱਲਬਾਤ ਦਾ ਬਿਓਰਾ ਸਾਂਝਾ ਕੀਤਾ। ਸਫਾਰਤਖਾਨੇ ਦੇ ਮੁਤਾਬਕ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਡਾਕਟਰ ਮੌਸਿਨ ਰਜ਼ਾਈ ਨੇ ਸੋਮਵਾਰ ਸ਼ਾਮ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧਾਂ ਦੇ ਉੱਤੇ ਚਰਚਾ ਕੀਤੀ ਅਤੇ ਕੌਮਾਂਤਰੀ ਘਟਨਾਕ੍ਰਮ ਦੇ ਉੱਤੇ ਵੀ ਚਰਚਾ ਕੀਤੀ। ਦੱਸ ਦਈਏ ਕਿ ਇਰਾਨ ਦੇ ਸੁਰੱਖਿਆ ਪ੍ਰਮੁੱਖ ਅਤੇ ਭਾਰਤ ਦੇ NSA ਦੇ ਦਰਮਿਆਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹਮਲੇ ਤੋਂ ਬਾਅਦ ਇਹ ਗੱਲਬਾਤ ਹੋਈ ਹੈ, ਜਦੋਂ ਇੱਕ ਭਾਰਤੀ ਨਾਗਰਿਕ ਦੀ ਉਸ ਹਮਲੇ ਦੇ ਵਿੱਚ ਮੌਤ ਹੋ ਗਈ ਸੀ। ਸਾਊਦੀ ਅਰਬ ਦਾ ਇਲਜ਼ਾਮ ਇਹ ਹੈ ਕਿ ਇਰਾਨ ਦੀ ਹਮਾਇਤ ਵਾਲੇ ਹੂਤੀ ਬਾਗੀਆਂ ਦੀ ਤਰਫ ਤੋਂ ਇਹ ਹਮਲਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਹਨਾਂ 13 ਲੋਕਾਂ ਦੀ ਮੌਤ ਹੋਈ, ਜਿਸ ਦੇ ਵਿੱਚ ਇੱਕ ਭਾਰਤੀ ਸ਼ਾਮਲ ਸੀ। ਉੱਥੇ ਹੀ ਭਾਰਤ ਦੇ ਜਿਹੜੇ ਵਣਜ ਮੰਤਰੀ ਨੇ, ਉਦਯੋਗ ਮੰਤਰੀ ਨੇ ਪਿਊਸ਼ ਗੋਇਲ, ਉਹਨਾਂ ਨੇ ਕਿਹਾ ਕਿ ਯੂਰਪ ਦੇ ਨਿਯਮਾਂ ਦੇ ਕਾਰਨ ਉੱਥੇ ਵਾਹਨਾਂ ਦਾ ਨਿਰਮਾਣ ਜਿਹੜਾ ਉਸ ਦੇ ਵਿੱਚ ਕੰਪੀਟੀਸ਼ਨ ਨਹੀਂ ਰਹਿ ਜਾਂਦਾ, ਇਸ ਕਰਕੇ ਯੂਰਪ ਦੀਆਂ ਸਾਰੀਆਂ ਕਾਰ ਕੰਪਨੀਆਂ ਹੁਣ ਭਾਰਤ ਦੇ ਵਿੱਚ ਨਿਰਮਾਣ ਨੂੰ ਤਰਜੀਹ ਦੇ ਰਹੀਆਂ ਨੇ। ਗੋਇਲ ਨੇ ਕਿਹਾ ਕਿ ਭਾਰਤ ਗਲੋਬਲ ਕਾਰ ਨਿਰਮਾਣ ਦਾ ਇੱਕ ਕੇਂਦਰ ਬਣਨ ਜਾ ਰਿਹਾ। ਦਿੱਲੀ ਡਾਇਲੋਗ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਕਿਹਾ ਕਿ ਯੂਰਪ ਦੇ ਵਿੱਚ ਇੰਨੇ ਅਨਪ੍ਰੈਕਟੀਕਲ
ਨਿਯਮ ਨੇ ਕਿ ਉੱਥੇ ਮੁਕਾਬਲੇਬਾਜ਼ ਬਣੇ ਰਹਿਣਾ ਅਸੰਭਵ ਹੋ ਜਾਂਦਾ ਔਰ ਭਾਰਤ ਇਸੇ ਨੂੰ ਇੱਕ ਮੌਕੇ ਦੇ ਤੌਰ ਦੇ ਉੱਤੇ ਦੇਖ ਰਿਹਾ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਭਾਰਤ ਦੇ ਨਾਲ ਸਾਂਝ ਪਾਈਏ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਦੇ ਦਿਨ ਮਾਰਚ ਦੇ ਵਿੱਚ ਸ਼ਾਮਲ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਂਗਰਸ ਜਾਂ ਇੰਡੀਆ ਬਲਾਕ ਦੇ ਇਸ ਸੱਦੇ ਦੇ ਉੱਤੇ ਮਾਰਚ 'ਚ ਸ਼ਮੂਲੀਅਤ ਕੀਤੀ। ਰਾਹੁਲ ਗਾਂਧੀ ਨੇ ਸੋਮਵਾਰ ਰਾਤ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇੱਕ ਵੀਡੀਓ ਸੁਨੇਹੇ 'ਚ ਇਹ ਵੀ ਕਿਹਾ ਕਿ ਉਹ ਡਰਨ ਵਾਲੇ ਨਹੀਂ ਨੇ, ਗੁੰਡਾਗਰਦੀ ਬਰਦਾਸ਼ਤ ਨਹੀਂ ਹੋਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਸੋਮਵਾਰ ਦੇ ਦਿਨ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਧੰਨਵਾਦ ਔਰ ਜਿਨ੍ਹਾਂ ਨੇ ਦੁਪਹਿਰ 3 ਵਜੇ ਤੋਂ ਦੇ 3 ਵਜੇ ਦੇ ਆਸ ਪਾਸ ਆਪਣੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਹਮਾਇਤ ਦਿੱਤੀ। ਕਾਂਗਰਸ ਅਤੇ ਇੰਡੀਆ ਗੱਠਜੋੜ ਦੇ ਸਾਰੇ ਕਾਰਕੁਨਾਂ ਦਾ ਵੀ ਧੰਨਵਾਦ। ਇਹ ਦਿਨ ਕਾਫੀ ਮਹੱਤਵਪੂਰਨ ਸੀ, ਸਰਕਾਰ ਨੂੰ ਦਿਖਾਉਣਾ ਹੋਏਗਾ ਕਿ ਭਾਰਤ ਦੇ ਲੋਕ ਡਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ RSS ਦੇ ਵਿੱਚ ਉਹ ਬੁਜ਼ਦਿਲ ਲੋਕ ਕਿੱਥੇ ਨੇ ਜੋ ਪਰਸੋਂ ਸਾਡੇ ਨੌਜਵਾਨ ਸਾਥੀਆਂ ਨੂੰ ਕੁੱਟ ਰਹੇ ਸੀ, ਕਿੱਥੋਂ ਆਏ ਨੇ ਉਹ ਲੋਕ, ਅੱਜ ਮੈਨੂੰ ਉਹਨਾਂ ਦੇ ਵਿੱਚੋਂ ਕੋਈ ਦਿਖਾਈ ਨਹੀਂ ਦੇ ਰਿਹਾ। ਅਸੀਂ ਜਿੱਥੇ ਖੜ੍ਹੇ ਹਾਂ, ਦੇਸ਼ ਦੀ ਜਨਤਾ ਜਿੱਥੇ ਖੜ੍ਹੀ ਹੈ, ਉੱਥੋਂ ਤਾਂ ਤੁਸੀਂ ਗੱਲ ਵੀ ਨਹੀਂ ਕਰ ਪਾਉਂਦੇ, ਆਪਣੀਆਂ ਛੋਟੀਆਂ ਮੋਟੀਆਂ ਗਮਛੀਆਂ ਪਹਿਨ ਕੇ ਬਾਹਰ ਕਿਉਂ ਨਹੀਂ ਆਉਂਦੇ? ਦੇਖਦੇ ਹਾਂ ਕੀ ਹੋਏਗਾ, ਕਿਉਂਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਸਿਰਫ ਗੁੰਡਾਗਰਦੀ ਕਰਨੀ ਜਾਣਦੇ ਹੋ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਕੁਝ ਹੋਇਆ ਉਸ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ, ਮਾਣ ਮਹਿਸੂਸ ਹੁੰਦਾ ਕਿ ਭਾਰਤ ਦੇ ਲੋਕ ਇੱਕਜੁੱਟ ਹੋ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਜਿਵੇਂ ਮੈਂ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਸੀ, ਇਹ ਅਲੱਗ ਅਲੱਗ ਪ੍ਰਦਰਸ਼ਨ ਨਹੀਂ ਨੇ, ਇਹ ਅੰਦੋਲਨ ਹੈ ਜਿਸ ਦੇ ਵਿੱਚ ਅਸੀਂ ਸਾਰੇ ਇਕੱਠੇ ਖੜ੍ਹੇ ਹਾਂ ਔਰ ਕੋਈ ਇੱਕ ਵਿਅਕਤੀ ਨਹੀਂ ਬਲਕਿ ਸਾਰੇ ਹੀ ਸੰਵਿਧਾਨ ਦੇ ਹੱਕ ਦੇ ਵਿੱਚ ਖੜ੍ਹੇ ਨੇ ਔਰ ਸੰਵਿਧਾਨ ਦੇ ਹੱਤਿਆਰਿਆਂ ਨੂੰ ਖਤਮ ਕਰਨ ਦੇ ਲਈ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦਾ ਮਾਰਚ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਤੱਕ ਜਾਣਾ ਸੀ ਪਰ ਮੰਡੀ ਹਾਊਸ ਦੇ ਕੋਲ ਹੀ ਉਸ ਨੂੰ ਰੋਕ ਦਿੱਤਾ ਗਿਆ। ਸ਼ਾਮ 7 ਵਜੇ ਦੇ ਕਰੀਬ ਰਾਹੁਲ ਗਾਂਧੀ ਅਤੇ ਕੁਝ ਵਿਰੋਧੀ ਧਿਰ ਦੇ ਨੇਤਾਵਾਂ ਨੇ ਪੁਲਿਸ ਨੂੰ ਚਕਮਾ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਪਹੁੰਚ ਵੀ ਕੀਤੀ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਚੋਣ ਕਮਿਸ਼ਨ ਅਤੇ SIR ਪ੍ਰਕਿਰਿਆ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਮਵਾਰ ਦੇ ਦਿਨ ਵਿਰੋਧੀ ਧਿਰ ਦੀ ਤਰਫ ਤੋਂ ਮਾਰਚ ਦੇ ਉੱਤੇ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਮਾਰਚ ਕੌਣ ਕਰ ਰਿਹਾ, ਅਸੀਂ ਭਾਰਤ ਦੇ ਨਾਗਰਿਕ ਦੇ ਤੌਰ ਦੇ ਉੱਤੇ ਚੁੱਪ ਨਹੀਂ ਰਹਿ ਸਕਦੇ। ਵਿਰੋਧ ਕੌਣ ਕਰ ਰਿਹਾ, ਕਿਸ ਦੇ ਨਾਲ ਰਲ ਕੇ ਕਰ ਰਿਹਾ, ਇਹ ਸਾਰੀਆਂ ਗੱਲਾਂ ਗੌਣ ਰਹਿ ਜਾਂਦੀਆਂ ਨੇ। ਦਰਅਸਲ ਇੱਕ ਐਕਸ ਦੇ ਉੱਤੇ ਯੂਜ਼ਰ ਨੇ ਪੁੱਛਿਆ ਸੀ ਕਿ CJP ਪ੍ਰੋਟੈਸਟ ਦੇ ਵਿੱਚ ਜਾਈਏ ਜਾਂ ਇੰਡੀਆ ਗੱਠਜੋੜ ਦੇ ਪ੍ਰੋਟੈਸਟ ਦੇ ਵਿੱਚ, ਕਿਉਂਕਿ ਗਿਆਨੇਸ਼ ਕੁਮਾਰ ਦੇ ਪ੍ਰਤੀ ਤਾਂ ਲੋਕਾਂ ਦੇ ਵਿੱਚ ਵਿਸ਼ਵਾਸ ਹੈਗਾ ਹੀ ਹੈ ਪਰ ਇੱਥੇ ਇਹ ਨਹੀਂ ਪਤਾ ਚੱਲ ਰਿਹਾ ਕਿ ਕਿਸ ਅੰਦੋਲਨ 'ਚ ਜਾਇਆ ਜਾਵੇ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦਾ ਮਾਰਚ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਤੱਕ ਜਾਣਾ ਸੀ ਪਰ ਇਸ ਦਰਮਿਆਨ ਮੰਡੀ ਹਾਊਸ ਰੋਕ ਦੇਣ ਦੇ ਬਾਵਜੂਦ ਜਿਹੜਾ CJP ਦਾ ਪ੍ਰੋਟੈਸਟ ਸੀ ਉਹ ਇੱਕ ਹੋਰ ਇਲਾਕੇ ਦੇ ਵਿੱਚ ਦਿੱਲੀ ਦੇ ਹੀ ਅੰਦਰ ਚੱਲ ਰਿਹਾ ਸੀ। ਅਸਲ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਵੱਲੋਂ ਮਾਰਚ ਵੱਧ ਰਿਹਾ ਸੀ। ਕਾਂਗਰਸ ਜਨਤਾ ਪਾਰਟੀ ਦੇ ਕੋਫਾਊਂਡਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਇੱਕ ਵਾਰ ਫਿਰ ਤੋਂ ਹਿਰਾਸਤ 'ਚ ਲਿਆ। ਦੋਵੇਂ ਨੇਤਾਵਾਂ ਨੂੰ ਜੰਤਰ ਮੰਤਰ ਦੇ ਵੱਲ ਵਧਣ ਦੀ ਕੋਸ਼ਿਸ਼ ਦੇ ਦਰਮਿਆਨ ਹਿਰਾਸਤ 'ਚ ਲਿਆ ਗਿਆ। ਇਸ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਕਾਰਕੁਨ ਵੀ ਹਿਰਾਸਤ 'ਚ ਲਏ ਗਏ। ਉੱਧਰ ਦੀਪਕੇ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਤਿਰੰਗਾ ਲੈ ਕੇ ਕਾਂਗਰਸ 'ਚ ਜਦੋਂ ਜੰਤਰ ਮੰਤਰ ਵੱਲ ਦਾਖਲ ਹੋ ਰਹੇ ਤਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਫੜ ਰਿਹਾ। ਅਜਿੰਕਿਆ ਸ਼ਿੰਦੇ, ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਹੋਰਨਾਂ ਕੁਝ ਸਾਥੀਆਂ ਨੂੰ ਰੋਕਿਆ ਗਿਆ। ਉਹਨਾਂ ਇਹ ਵੀ ਲਿਖਿਆ ਕਿ ਨਰਿੰਦਰ ਮੋਦੀ, ਤੁਸੀਂ ਵਿਰੋਧ ਪ੍ਰਦਰਸ਼ਨ ਖਤਮ ਨਹੀਂ ਕਰ ਸਕਦੇ। ਉੱਥੇ ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਦੋਸ਼ ਮੜਿਆ ਕਿ ਸਰਕਾਰ 2 ਚੋਣ ਕਮਿਸ਼ਨਰਾਂ ਦੇ ਉੱਤੇ ਸਾਂਝੀ ਪ੍ਰੈਸ ਕਾਨਫਰੰਸ ਕਰਨ ਦਾ ਦਬਾਅ ਬਣਾ ਰਹੀ ਹੈ। ਪਵਨ ਖੇੜਾ ਨੇ ਕਿਹਾ ਕਿ ਚੋਣ ਕਮਿਸ਼ਨਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਨਾਂ ਨੂੰ ਬਲੈਕਮੇਲ ਤੱਕ ਕੀਤਾ ਜਾ ਰਿਹਾ। ਮੰਗਲਵਾਰ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਉਹਨਾਂ ਲਿਖਿਆ ਕਿ ਸਾਨੂੰ ਤਾਂ ਇਹ ਦੱਸਿਆ ਗਿਆ ਕਿ ਸਰਕਾਰ ਦੋਹਾਂ ਚੋਣ ਕਮਿਸ਼ਨਰਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਲੈ ਕੇ ਦਬਾਅ ਬਣਾਉਂਦੇ ਹੋਏ ਉਹਨਾਂ ਨੂੰ ਬਲੈਕਮੇਲ ਕਰ ਰਹੀ ਹੈ। ਹਾਲਾਂਕਿ ਉਹਨਾਂ ਕਿਹਾ ਕਿ 56 ਦੀ ਹਾਲਤ ਦੇ ਬਾਰੇ ਸੋਚੋ, ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤੰਜ ਸੀ ਜਿਨ੍ਹਾਂ ਦੀ ਛਾਤੀ ਨੂੰ 56 ਇੰਚ ਦਾ ਕਿਹਾ ਜਾਂਦਾ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਨੂੰ ਇੰਨਿਆਂ ਕੁ ਹਫ਼ਤਿਆਂ ਦੇ ਵਿੱਚ ਹੀ ਚੋਣ ਕਮਿਸ਼ਨਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਚੋਣ ਕਮਿਸ਼ਨਰ ਦੇ ਅੰਦਰ ਜਿਹੜੇ ਚੀਫ਼ ਚੋਣ ਇਲੈਕਸ਼ਨ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਅਤੇ 2 ਹੋਰਨਾਂ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੇ ਦਰਮਿਆਨ ਹੋਈ ਗੰਭੀਰ ਗੱਲਬਾਤ ਦੀ ਇੱਕ ਰਿਪੋਰਟ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਹ ਹੰਗਾਮਾ ਸ਼ੁਰੂ ਹੋਇਆ। ਉਧਰ ਮਹਾਰਾਸ਼ਟਰ ਦੇ ਉੱਤਰੀ ਹਿੱਸੇ ਦੇ ਵਿੱਚ ਸੋਕੇ ਵਰਗੇ ਹਾਲਾਤਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ। ਕਿਸਾਨਾਂ ਨੂੰ ਫਸਲ ਅੰਗੂਰ ਦੀ ਫਸਲ ਜਿਹੜੀ ਆ ਉਹ 40%
ਦਾ ਉਸ ਦੇ ਵਿੱਚ ਨੁਕਸਾਨ ਹੋਣ ਦਾ ਡਰ ਹੈ। ਪਾਣੀ ਦੀ ਕਮੀ ਕਾਫੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਸਾਲ 2027 ਦੇ ਵਿੱਚ ਅੰਗੂਰ ਦੀਆਂ ਵੇਲਾਂ ਸੁੱਕ ਸਕਦੀਆਂ ਨੇ। ਨਾਸਿਕ ਜ਼ਿਲ੍ਹੇ ਦੇ ਵਿੱਚ ਦੱਖਣ ਪੱਛਮ ਦੇ ਅੰਦਰ ਮਾਨਸੂਨ ਦੇ ਦਰਮਿਆਨ ਮੀਂਹ 34% ਘੱਟ ਪਏ ਹੈ। ਇਸ ਦੇ ਇਲਾਵਾ ਅੰਗੂਰ ਤੋਂ ਇਲਾਵਾ ਬਾਜਰਾ, ਪਿਆਜ਼ ਅਤੇ ਸੋਇਆਬੀਨ ਵਰਗੀਆਂ ਫਸਲਾਂ ਦੇ ਉੱਤੇ ਵੀ ਸੰਕਟ ਗਹਿਰਾਇਆ ਹੈ। ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਨਾਲ ਜੁੜੀ ਹੋਈ, ਫੈਸਲਾ ਤਾਂ ਕੀ ਬਲਕਿ ਇੱਕ ਕਥਨ ਦੇ ਨਾਲ ਜੁੜੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿਵਾਲੀ ਦੇ ਦਰਮਿਆਨ ਲੋਕ ਅਜਿਹੇ ਤਰੀਕੇ ਅਪਣਾਉਣ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਘੱਟ ਫੈਲੇ। ਦਿੱਲੀ NCR ਦੇ ਵਿੱਚ ਪਟਾਕਿਆਂ ਦੇ ਉੱਤੇ ਪਾਬੰਦੀ ਦਾ ਵੀ ਵਿਚਾਰ ਕੀਤਾ ਜਾ ਸਕਦਾ। ਅਦਾਲਤ ਨੇ ਧਾਰਮਿਕ ਭਾਵਨਾਵਾਂ ਅਤੇ ਜਨਤਕ ਸਿਹਤ ਦੇ ਦਰਮਿਆਨ ਚਿੰਤਾਵਾਂ ਨੂੰ ਲੈ ਕੇ ਸੰਤੁਲਨ ਬਣਾਉਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜਮੀਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਕਿਹਾ ਕਿ ਲੋਕਾਂ ਨੂੰ ਅਦਾਲਤਾਂ ਦੇ ਪਾਬੰਦੀਸ਼ੁਦਾ ਹੁਕਮਾਂ ਦੇ ਉੱਤੇ ਨਿਰਭਰ ਰਹਿਣ ਦੀ ਬਜਾਏ ਸਵੈ ਇੱਛਾ ਦੇ ਨਾਲ ਹੀ ਆਪਣੇ ਤਰੀਕੇ ਦੇ ਨਾਲ ਤਿਉਹਾਰਾਂ ਦੇ ਉੱਤੇ ਪ੍ਰਦੂਸ਼ਣ ਘੱਟ ਕਰਨ ਦੇ ਢੰਗ ਲੱਭਣੇ ਚਾਹੀਦੇ ਨੇ। ਅਦਾਲਤ ਨੇ ਇਹ ਵੀ ਕਿਹਾ ਕਿ ਹਵਾ ਦੇ ਵਿੱਚ ਪ੍ਰਦੂਸ਼ਣ ਸਿਰਫ ਪਟਾਕੇ ਚਲਾਉਣ ਦੇ ਨਾਲ ਹੀ ਨਹੀਂ, ਪਰਾਲੀ ਸਾੜਨਾ ਅਤੇ ਹੋਰ ਜਿਹੜੀਆਂ ਕਾਰਵਾਈਆਂ ਨੇ ਪ੍ਰਦੂਸ਼ਣ ਉਹਨਾਂ ਦੇ ਕਰਕੇ ਵੀ ਵੱਧ ਹੈ। ਜਸਟਿਸ ਸੂਰਿਆਕਾਂਤ ਨੇ ਵਧੇਰੇ ਨੁਕਸਾਨ ਦੇ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਥਾਂ ਦੇ ਉੱਤੇ ਰਵਾਇਤੀ ਫਸਲਾਂ ਨੇ ਉਹਨਾਂ ਦੀ ਥਾਂ 'ਤੇ ਦੂਜੀਆਂ ਫਸਲਾਂ ਅਪਣਾਉਣ ਅਤੇ ਇਸ ਤੋਂ ਇਲਾਵਾ ਨੁਕਸਾਨ ਦੇ ਜਿਹੜੇ ਪਟਾਕੇ ਨੇ ਉਹਨਾਂ ਦੀ ਬਜਾਏ ਐਸੀਆਂ ਰਸਮਾਂ ਜਿਹੜੀਆਂ ਧਰਮ ਦੇ ਨਾਲ ਜੁੜੀਆਂ ਨੇ ਜਿਵੇਂ ਦੀਵੇ ਜਗਾਉਣਾ, ਫੁੱਲਝੜੀਆਂ ਦੀ ਵਰਤੋਂ ਕਰਨਾ, ਇਹਨਾਂ ਦੇ ਨਾਲ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਕੁਆਂਟਸ ਦਾ ਇੱਕ ਜਹਾਜ਼ ਅੱਜ ਦੇ ਦਿਨ ਥੋੜ੍ਹੀ ਡਿਲੇ ਦੇ ਨਾਲ, ਦੇਰੀ ਦੇ ਨਾਲ ਚਲਾਇਆ ਗਿਆ। ਦੱਸ ਦਈਏ ਕਿ ਕੁਆਂਟਸ ਦੇ ਇੱਕ ਜਹਾਜ਼ ਦੇ ਵਿੱਚ ਇਕੋਨਮੀ ਸੀਟ ਦੇ ਇੱਕ ਕੈਬਿਨ ਦੇ ਵਿੱਚ ਇੱਕ ਪੈਸੈਂਜਰ ਦੀ ਤਰਫ ਤੋਂ ਇਹ ਸ਼ਿਕਾਇਤ ਦਿੱਤੀ ਗਈ ਕਿ ਉਸਨੂੰ ਬੈੱਡ ਬੱਗ ਨੇ ਵੱਢ ਲਿਆ ਜਾਂ ਇੱਕ ਇਸ ਕਿਸਮ ਦੇ ਜੀਵ ਨੇ ਉਸਨੂੰ ਕੱਟ ਲਿਆ, ਜੋ ਕਿ ਕੁਆਂਟਸ ਦੇ ਇਸ ਜਹਾਜ਼ ਦੇ ਵਿੱਚ ਕਾਰਪੇਟ ਤੋਂ ਫੈਲਿਆ ਸੀ। ਇਸ ਦਰਮਿਆਨ ਜਹਾਜ਼ ਜਿਹੜਾ ਸੀ ਪਰਥ ਤੋਂ ਰੋਮ ਜਾਣਾ ਸੀ, ਔਰ ਇਹ ਅੱਜ ਦੀ ਘਟਨਾ ਨਹੀਂ, ਇਹ 9 ਅਕਤੂਬਰ ਦੀ ਘਟਨਾ। ਇਹ ਫਲਾਈਟ QF6 ਜਿਹੜੀ ਰੋਮ ਤੋਂ ਪਹਿਲਾਂ ਪਰਥ ਆਈ ਸੀ ਅਤੇ ਫਿਰ ਉਸ ਤੋਂ ਬਾਅਦ ਇਹੀ ਬੋਇੰਗ 787 ਜਹਾਜ਼ ਜਿਹੜਾ ਵਾਪਸ ਰੋਮ ਪਰਤਣਾ ਸੀ, ਜਿਸ ਦੇ ਵਿੱਚ ਯਾਤਰੀ ਦੀ ਤਰਫ ਤੋਂ ਇਸ ਕਿਸਮ ਦੀ ਸ਼ਿਕਾਇਤ ਕੀਤੀ ਗਈ। ਹਾਲਾਂਕਿ ਇਸ ਤੋਂ ਬਾਅਦ ਜਹਾਜ਼ ਨੂੰ ਦੇਰੀ ਦੇ ਨਾਲ ਉਡਾਇਆ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਇਸ ਜਹਾਜ਼ ਦੇ ਵਿੱਚ ਜਿਹੜੀਆਂ ਇਹ ਸਮੱਸਿਆਵਾਂ ਆਈਆਂ ਨੇ ਬੈੱਡ ਬੱਗ ਦੀਆਂ, ਇਹ ਕਿਸੇ ਹੋਰ ਜਹਾਜ਼ ਦੇ ਵਿੱਚ ਵੀ ਇਸ ਕਿਸਮ ਦੀਆਂ ਆਈਆਂ ਨੇ, ਅਤੇ ਉਸ ਤੋਂ ਬਾਅਦ ਕੁਆਂਟਸ ਕੰਪਨੀ ਦੀ ਤਰਫ ਤੋਂ ਆਖਰਕਾਰ ਕੀ ਕਾਰਵਾਈ ਕੀਤੀ ਗਈ ਹੈ। ਉੱਥੇ ਜਹਾਜ਼ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਅਤੇ 60 ਦੇ ਕਰੀਬ ਏਅਰਕ੍ਰਾਫਟ ਜਿਹੜੇ ਨੇ ਬੁਸ਼ਫਾਇਰ ਦੇ ਦਰਮਿਆਨ ਵਿਕਟੋਰੀਆ ਦੇ ਵਿੱਚ ਕੰਮ ਕਰਨਗੇ, ਜਦੋਂ ਇਸ ਗਰਮੀ ਦੇ ਸੀਜ਼ਨ ਦੇ ਦਰਮਿਆਨ, ਜਿਹਨੂੰ ਸਭ ਤੋਂ ਭਿਆਨਕ ਗਰਮੀ ਦਾ ਸੀਜ਼ਨ ਵੀ ਮੰਨਿਆ ਜਾ ਰਿਹਾ, ਸਭ ਤੋਂ ਭਿਆਨਕ ਇਸ ਤਰੀਕੇ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਲ ਨੀਨੋ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫੋਰੈਸਟ ਫਾਇਰ ਮੈਨੇਜਮੈਂਟ ਵਿਕਟੋਰੀਆ, ਕੰਟਰੀ ਫਾਇਰ ਅਥਾਰਟੀ, ਐਮਰਜੈਂਸੀ ਮੈਨੇਜਮੈਂਟ ਵਿਕਟੋਰੀਆ ਆਦਿ ਦੀ ਇੱਕ ਸਾਂਝੀ ਬੈਠਕ ਕੀਤੀ ਗਈ। ਅੱਜ ਦੇ ਦਿਨ ਹੋਈ ਇਸ ਬੈਠਕ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਕਿ

ਗਿਆ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਵਿਕਟੋਰੀਆ ਸਰਕਾਰ $53 million ਇਨਵੈਸਟ ਕਰਕੇ ਮੁਰਾਬਿਨ ਏਅਰਪੋਰਟ ਦੇ ਉੱਤੇ ਜਿੱਥੋਂ ਖੇਤਰੀ ਇਲਾਕਿਆਂ ਦੇ ਲਈ ਉਡਾਨਾਂ ਛੇਤੀ ਪਹੁੰਚ ਸਕਦੀਆਂ ਨੇ ਤੈਨਾਤ ਕਰੇਗੀ। ਇਸ ਤੋਂ ਇਲਾਵਾ $53 million ਜਿਹੜੇ ਨੇ ਉਹ ਇਹਨਾਂ 60 ਏਅਰਕ੍ਰਾਫਟ ਦੀਆਂ ਸਾਲਾਨਾ ਉਡਾਨਾਂ ਦੇ ਵਾਸਤੇ ਰੱਖੇ ਗਏ ਨੇ। ਪਿਛਲੀ ਵਾਰ ਜਦੋਂ ਬੁਸ਼ਫਾਇਰ ਦਾ ਸੀਜ਼ਨ ਆਇਆ ਸੀ ਤਾਂ ਲਗਭਗ 4 ਲੱਖ ਹੈਕਟੇਅਰ ਦਾ ਰਕਬਾ ਰਾਖ ਹੋ ਗਿਆ ਸੀ, 900 ਦੇ ਕਰੀਬ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਵਾਰ ਵਿਕਟੋਰੀਆ ਸਰਕਾਰ ਪੂਰੀ ਤਿਆਰੀ ਦੇ ਨਾਲ ਇਹਨਾਂ ਦੇ ਵਿੱਚ ਜਾਣਾ ਚਾਹੁੰਦੀ, ਹਾਲਾਂਕਿ ਵਿਕਟੋਰੀਆ ਸਰਕਾਰ ਨੂੰ ਜੁੰਮਾ ਕੁਝ ਦਿਨ ਬਚੇ ਨੇ। ਸਰਕਾਰ ਟਿਕਦੀ ਹੈ ਕਿ ਨਹੀਂ ਟਿਕਦੀ ਹੈ ਤਾਂ ਚੋਣਾਂ ਦੇ ਵਿੱਚ ਪਤਾ ਚੱਲੇਗਾ, ਪਰ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ 5 ਲੱਖ ਜਿਹੜੇ ਟੋਏ ਨੇ ਸੜਕਾਂ ਦੇ ਉੱਤੇ ਪਏ ਹੋਏ ਵਿਕਟੋਰੀਆ ਸੂਬੇ ਦੇ ਅੰਦਰ, ਉਹਨਾਂ ਨੂੰ ਭਰਨ ਦਾ ਜਿਹੜਾ ਟੀਚਾ ਉਹ ਜਿਉਂ ਦਾ ਤਿਉਂ ਬਰਕਰਾਰ ਰਹੇਗਾ। ਹਾਲਾਂਕਿ ਪਿਛਲੇ ਦਿਨਾਂ ਦੇ ਦਰਮਿਆਨ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਸਰਕਾਰ ਦੀ ਤਰਫ ਤੋਂ ਨਵੀਆਂ ਸੜਕਾਂ ਬਣਾਉਣ ਦੀ ਤਜਵੀਜ਼ ਦਿੱਤੀ ਗਈ ਹੈ, ਜਦਕਿ 30 ਅਗਸਤ ਨੂੰ ਜਦੋਂ ਬੈਨ ਕੈਰਲ ਨੇ ਪ੍ਰੀਮੀਅਰ ਬਣਦੇ ਹੀ ਇਹ ਐਲਾਨ ਕੀਤਾ ਸੀ ਕਿ ਜਨਵਰੀ ਮਹੀਨੇ ਤੱਕ 5 ਲੱਖ ਟੋਏ ਜਿਹੜੇ ਨੇ ਵਿਕਟੋਰੀਆ ਦੀਆਂ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੀਆਂ ਸੜਕਾਂ ਦੇ ਵਿੱਚ ਭਰ ਦਿੱਤੇ ਜਾਣਗੇ। ਉਸ ਬਿਆਨ ਨੂੰ ਹਾਲੇ ਵੀ ਕਾਇਮ ਰੱਖਿਆ ਜਾਏਗਾ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਕਿ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਰੋਡ ਦੇ ਨਾਲ ਰਲ ਕੇ ਮਹਿਜ਼ 214 ਦਿਨਾਂ ਦੇ ਵਿੱਚ, ਯਾਨੀ 1 ਜੁਲਾਈ ਤੋਂ ਜਿਹੜਾ ਇਹ ਸ਼ੁਰੂ ਹੋਇਆ ਕਾਰਵਾਈ ਹੈ ਅਤੇ 31 ਜਨਵਰੀ ਤੱਕ ਚੱਲਣੀ ਹੈ, ਇਹਨਾਂ ਦਿਨਾਂ ਦੇ ਦਰਮਿਆਨ 5 ਲੱਖ ਟੋਏ ਭਰਨ ਦਾ ਇੱਕ ਟੀਚਾ ਸੀ ਮਿੱਥਿਆ ਸੀ। ਉਸ ਟੀਚੇ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਏਗਾ, ਯਾਨੀ ਸੜਕਾਂ ਦੀ ਮੁਰੰਮਤ ਦਾ ਕੰਮ ਅਲੱਗ ਤੋਂ, ਪਰ ਟੋਏ ਭਰਨ ਦਾ ਕੰਮ ਜਿਹੜਾ ਉਸ ਤੋਂ ਪਿੱਛੇ ਨਹੀਂ ਹਟਿਆ ਜਾਏਗਾ। ਉੱਥੇ NSW ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਚੱਲ ਰਿਹਾ ਔਰ ਇਸ ਦਰਮਿਆਨ NSW ਦੀ ਸਰਕਾਰ ਦੀ ਤਰਫ ਤੋਂ ਕੁਆਲਾ ਜਿਹੜੇ ਜਾਨਵਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਗ੍ਰੇਟ ਕੁਆਲਾ ਨੈਸ਼ਨਲ ਪਾਰਕ ਇੱਕ ਲੰਮੇ ਸਮੇਂ ਤੋਂ ਇੱਕ ਇਹ ਵਾਅਦਾ ਕੀਤਾ ਜਾ ਰਿਹਾ ਸੀ, ਆਖਿਰਕਾਰ ਹੁਣ ਉਸ ਦੇ ਉੱਤੇ ਗੱਲ ਕੀਤੀ ਗਈ ਹੈ। ਨਵਾਂ ਪਾਰਕ ਜਿਹੜਾ 1,78,000 ਹੈਕਟੇਅਰ ਦੇ ਰਕਬੇ ਦਾ ਹੋਏਗਾ ਔਰ ਇਸ ਦਰਮਿਆਨ ਜਿਹੜੀ ਫੈਡਰਲ ਸਰਕਾਰ ਦੀ ਰਣਨੀਤੀ ਹੈ ਜਿਸ ਦੇ ਤਹਿਤ ਕੁਆਲਾਸ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਲਗਭਗ 12,000 ਕੁਆਲਾਸ ਜਿਹੜੇ ਨੇ, 36,000 ਗਲਾਈਡਰਸ ਅਤੇ 100 ਤੋਂ ਵਧੇਰੇ ਕੁਝ ਹੋਰਨਾਂ ਕਿਸਮਾਂ ਜਿਹੜੀਆਂ ਨੇ ਜਾਨਵਰਾਂ ਦੀਆਂ, ਉਹਨਾਂ ਨੂੰ ਬਚਾਉਣ ਦੇ ਲਈ NSW ਸਰਕਾਰ ਦੀ ਤਰਫ ਤੋਂ ਇਹ ਪੋਲਿਸੀ ਲਿਆਂਦੀ ਗਈ ਹੈ। NSW ਦੇ ਵਿੱਚ ਇਹ ਇੱਕ ਵੱਡਾ ਨੈਸ਼ਨਲ ਪਾਰਕ ਹੋਏਗਾ, ਬਲਕਿ ਲਗਭਗ 4,75,000 ਹੈਕਟੇਅਰ ਦੇ ਕੁੱਲ ਖੇਤਰ ਦੇ ਵਿੱਚ ਇਹ ਨੈਸ਼ਨਲ ਪਾਰਕ ਜਿਹੜਾ ਹੈ ਇਹਦੇ ਬਣਨ ਦੇ ਚੱਲਦਿਆਂ ਕੁੱਲ ਰਕਬਾ ਜਿਹੜਾ ਹੋ ਜਾਏਗਾ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਇਹ ਵੀ NSW ਤੋਂ ਹੀ ਖਬਰ ਹੈ ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਕਾਰਵਾਈ ਜਿਹੜੀ ਉਹ ਥੋੜ੍ਹੀ ਦੇਰ ਦੇ ਲਈ ਪ੍ਰਭਾਵਿਤ ਹੋਈ। ਦੱਸ ਦਈਏ ਕਿ ਜਿਵੇਂ ਹੀ NSW ਦੀ ਪਾਰਲੀਮੈਂਟ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ, ਕਲਾਈਮੇਟ ਪ੍ਰੋਟੈਸਟਰਸ ਦੀ ਤਰਫ ਤੋਂ NSW ਦੇ ਇੱਕ MP ਦੇ ਭਾਸ਼ਣ ਦੇ ਵਿੱਚ ਅੜਿੱਕੇ ਪਾਏ ਗਏ। ਦੁਪਹਿਰ ਦੇ ਵੇਲੇ ਜਿਹੜੇ 8 ਦੇ ਕਰੀਬ ਐਕਟੀਵਿਸਟ ਸੀ ਉਹ ਪਾਰਲੀਮੈਂਟ ਦੇ ਵਿੱਚ ਦਾਖਲ ਵੀ ਹੁੰਦੇ ਨੇ ਔਰ ਸਰਕਾਰ ਨੂੰ ਕਲਾਈਮੇਟ ਵਿਰੋਧੀ ਦੱਸਦਿਆਂ ਹੋਇਆਂ ਪ੍ਰਦਰਸ਼ਨ ਕਰਨ ਲੱਗਦੇ ਨੇ, ਜਿਸ ਦੇ ਵਿੱਚ ਨੈੱਟ ਜ਼ੀਰੋ ਕਾਰਬਨ ਐਮਿਸ਼ਨ ਦੇ ਟੀਚੇ ਦੀ ਵੀ ਗੱਲ ਕੀਤੀ ਗਈ ਹੈ। ਇਸ ਦਰਮਿਆਨ ਜਿਹੜੇ NSW ਪਾਰਲੀਮੈਂਟ ਦੇ ਸਪੀਕਰ ਸੀ ਗ੍ਰੈਗ ਪਾਈਪਰ, ਉਹਨਾਂ ਨੇ ਕਾਰਵਾਈ ਨੂੰ ਥੋੜ੍ਹੀ ਦੇਰ ਦੇ ਲਈ ਰੋਕਿਆ। ਇੰਡੀਪੈਂਡੈਂਟ MP ਮਾਈਕਲ ਰੀਗਨ, ਲੇਬਰ ਪਾਰਟੀ ਦੇ MP ਡੇਵਿਡ ਸਲੀਬਾ ਜਿਹੜੇ ਸੀ ਉਹਨਾਂ ਦੇ ਭਾਸ਼ਣ ਦੇ ਦਰਮਿਆਨ ਰੁਕ ਰੁਕ ਕੇ ਨਾਅਰੇਬਾਜ਼ੀ ਹੁੰਦੀ ਰਹੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, this is Ayushman Khurana and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਵਾਲੇ ਬਾਬੂ ਮੇਰਾ ਗਾਣਾ ਚਲਾ ਦੋ
2: ਸਤਿ ਸ਼੍ਰੀ ਅਕਾਲ ਬੋਏ ਬਾਦਸ਼ਾਹ ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਇੱਕ ਕਹਾਣੀ ਦੇ ਨਾਲ ਸ਼ੁਰੂਆਤ ਪਹਿਲਾਂ। ਅਮੈਰੀਕਾ ਦੀ ਕਹਾਣੀ ਹੈ, ਕੈਂਟਕੀ। ਕੈਂਟਕੀ ਦੇ ਵਿੱਚੋਂ ਇੱਕ ਨਦੀ ਵਗਦੀ ਹੈ। ਨਦੀ ਦੇ ਕਿਨਾਰੇ ਦੇ ਉੱਤੇ ਬੱਚੇ ਖੜ੍ਹੇ ਨੇ, ਔਰਤਾਂ ਖੜ੍ਹੀਆਂ ਨੇ, ਲੋਕ ਖੜ੍ਹੇ ਨੇ। ਇਹਨੂੰ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਦੇ ਵਿੱਚ ਦੇਖਿਓ, ਕਿਉਂਕਿ ਬੜੀ ਪੁਰਾਣੀ ਕਹਾਣੀ ਹੈ। ਔਰ ਇੱਕ ਕਾਲੇ ਲੋਕ, ਅਮਰੀਕਾ ਦੇ ਵਿੱਚ ਕਾਲੇ ਹੀ ਕਹਿ ਦਿੱਤਾ ਜਾਂਦਾ ਹੈਗਾ, ਜਿਹੜੇ ਗੈਰ ਗੋਰੇ ਹੁੰਦੇ ਨੇ, ਉਸ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦਿੱਤੀ ਜਾਣੀ ਹੈ, ਕਿਉਂਕਿ ਉਹਨੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ ਸੀ, ਪੈਸੇ ਖੋਏ ਸੀ ਅਤੇ ਉਹਦਾ ਕਤਲ ਕੀਤਾ ਸੀ। ਹੁਣ ਦਿਨ ਹੈਗਾ 14 ਅਗਸਤ 1936 ਦਾ। ਕੈਂਟਕੀ ਦਾ ਇਹ ਓਵਨਸ ਬੇਰੋ ਨਾਮ ਦਾ ਇਲਾਕਾ, ਸ਼ੁੱਕਰਵਾਰ ਦੀ ਦੁਪਹਿਰ ਹੈਗੀ ਹੈ, ਹੁਮਸ ਭਰੀ ਹੋਈ ਹੈ, ਗਰਮੀ ਬਹੁਤ ਜ਼ਿਆਦਾ ਹੈਗੀ ਔਰ ਲੋਕ ਚਾਹ ਦੇ ਵਿੱਚ ਨੇ। ਉੱਥੇ ਮੇਲਾ ਲੱਗਿਆ ਹੋਇਆ, ਮੇਲਾ ਲੱਗਿਆ ਹੋਇਆ ਔਰ ਲੋਕ ਪਾਰਟੀ ਕਰ ਰਹੇ ਨੇ, ਕਈ ਦਾਰੂ ਪੀ ਕੇ ਆਏ ਨੇ ਔਰ ਇਨਫੈਕਟ ਯੰਗ ਮੁੰਡੇ ਕੁੜੀਆਂ ਹੱਥਾਂ 'ਚ ਪੌਪਕੋਰਨ ਫੜੀ ਨੇ, ਸੋਡੇ ਵੇਚਣ ਵਾਲੇ, ਪੌਪਕੋਰਨ ਵਾਲੇ, ਫੇਰੀ ਫਲੋਸ ਵਾਲੀਆਂ, ਉੱਥੇ ਬਹੁਤ ਸਾਰੀਆਂ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ। ਔਰ ਇਹ ਇਸ ਕਰਕੇ ਕਿਉਂਕਿ ਇਸ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ। ਦੇਖਦੇ ਦੇਖਦੇ 20,000 ਲੋਕ ਉੱਥੇ ਇਕੱਠੇ ਹੋ ਗਏ। ਇਹ ਸ਼ਖਸ ਜਿਹਦੀ ਉਮਰ 20 ਸਾਲ ਸੀ ਉਸ ਵਕਤ, ਰੈਨੀ ਬੇਥੀਆ ਇਹਦਾ ਪੂਰਾ ਨਾਮ ਸੀ, ਫਾਂਸੀ ਦੇ ਤਖ਼ਤੇ ਦੇ ਵੱਲ ਲਿਜਾਇਆ ਜਾਂਦਾ। ਜਿਹੜੀ ਲੀਸ਼ੀ ਐਡਵਰਡਸ ਨਾਮ ਦੀ 70 ਸਾਲ ਦੀ ਇੱਕ ਬਜ਼ੁਰਗ ਮਹਿਲਾ ਸੀ, ਉਹਨੂੰ ਲੁੱਟਣ, ਉਹਦਾ ਕਤਲ ਕਰਨ, ਜਬਰਨ ਉਹਦੇ ਨਾਲ ਜਬਰ ਜਨਾਹ ਕਰਨ, ਇਹਦੇ ਦੋਸ਼ ਇਹਦੇ 'ਤੇ ਲੱਗੇ ਸੀਗੇ। ਹਾਲਾਂਕਿ ਇਸ ਦੋਸ਼ ਨੂੰ ਉਹਨੇ ਕਬੂਲ ਵੀ ਕਰ ਲਿਆ ਸੀ। ਔਰ ਇਸ ਦਰਮਿਆਨ ਸ਼ਿਕਾਗੋ ਤੋਂ, ਨਿਊਯਾਰਕ ਤੋਂ ਬੜੀ ਦੂਰੋਂ ਦੁਰਾਡਿਓਂ ਲੋਕ ਉੱਥੇ ਆਉਂਦੇ ਨੇ, ਪੱਤਰਕਾਰ ਆਉਂਦੇ ਨੇ ਬੜੇ। ਉਸ ਵਕਤ 1937 ਦੇ ਵਿੱਚ ਜੋ ਵੀ ਕੁਛ ਉਸ ਵਕਤ ਦਾ ਟੌਪ ਸੀਗਾ ਸ਼ਖਸ, ਉਹ ਉੱਥੇ ਅਮੈਰੀਕਾ ਦੇ ਵਿੱਚ ਕੈਂਟਕੀ ਪਹੁੰਚਦਾ ਹੈਗਾ। ਔਰ ਇਹ ਅਮੈਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਦਿੱਤੀ ਗਈ ਆਖਰੀ ਫਾਂਸੀ ਸੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਇਹ ਕੈਂਟਕੀ ਦੇ ਲੋਕ ਸੀ, ਇਹਨਾਂ ਦੀਆਂ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਲਾਪਾ ਕੀਤੀ ਸੀ ਕਿ ਆਹ ਕੀ ਤਰੀਕਾ ਹੋਇਆ ਬਈ, ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਤੁਸੀਂ ਉੱਥੇ ਜਸ਼ਨ ਮਨਾ ਰਹੇ ਹੋ, ਉੱਥੇ ਇਕੱਠੇ ਹੋ ਰਹੇ। ਹੁਣ ਉਹ ਤੋਂ 90 ਸਾਲ ਬਾਅਦ ਅਮੈਰੀਕਾ ਹੋਰ ਅੱਗੇ ਨਹੀਂ ਜਾ ਰਿਹਾ, 90 ਸਾਲ ਅੱਗੇ ਨਹੀਂ ਜਾ ਰਿਹਾ ਹੈਗਾ, 90 ਸਾਲ ਪਿੱਛੇ ਚਲਾ ਗਿਆ, ਕਿਉਂਕਿ ਅਮੈਰੀਕਾ ਦੇ ਰਾਸ਼ਟਰਪਤੀ ਨੇ, ਅਮੈਰੀਕਾ ਦੇ ਰੱਖਿਆ ਮੰਤਰੀ ਨੇ, ਅਮੈਰੀਕਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਨਿਦਾਲ ਹਸਨ ਨਾਮ ਦਾ ਇੱਕ ਸ਼ਖਸ, ਉਹਨੂੰ ਫਾਂਸੀ ਤਾਂ ਨਹੀਂ ਪਰ ਉਹਨੂੰ ਮਾਰਿਆ ਜਾਊਗਾ, ਉਹਦੀ ਐਗਜ਼ੀਕਿਊਸ਼ਨ ਕੀਤੀ ਜਾਏਗੀ ਔਰ ਪਬਲਿਕਲੀ ਕੀਤੀ ਜਾਏਗੀ, ਜਨਤਕ ਤੌਰ 'ਤੇ ਕੀਤੀ ਜਾਏਗੀ। ਉੱਦਾਂ ਨਹੀਂ ਵੀ ਇੱਕ ਮੇਲਾ ਲੱਗੂਗਾ ਬਲਾ ਬਲਾ ਬਲਾ, ਇੱਦਾਂ ਨਹੀਂ। ਲੋਕ ਆਉਣਗੇ, ਚੁਨਿੰਦਾ ਲੋਕ ਆਉਣਗੇ, ਪਰ ਉਹਨਾਂ ਦੇ ਸਾਹਮਣੇ ਇਹਨੂੰ ਗੋਲੀ ਮਾਰੀ ਜਾਊਗੀ। ਔਰ ਉਸ ਵਕਤ ਕੈਮਰੇ ਚੱਲ ਰਹੇ ਹੋਣਗੇ, ਲਾਈਵ ਸਟ੍ਰੀਮਿੰਗ ਹੋ ਰਹੀ ਹੋਏਗੀ, ਟੀਵੀ ਚੈਨਲ ਦਿਖਾਉਣਾ ਚਾਹੁਣ ਤਾਂ ਦਿਖਾ ਸਕਦੇ ਨੇ। ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਅਮੈਰੀਕਾ ਦੀ ਸਰਕਾਰ ਕਿ ਇੱਦਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਹੁੰਦੇ ਨੇ, ਕਿੱਦਾਂ ਦੇ ਕੰਮਾਂ ਦੇ। ਕੌਣ ਹੈ ਨਿਦਾਲ ਹਸਨ? ਅਸਲ 'ਚ ਸਾਲ 2009 ਦੇ ਵਿੱਚ ਟੈਕਸਸ ਦੇ ਅੰਦਰ ਫੋਰਟ ਹੁੱਡ ਮਿਲਟਰੀ ਬੇਸ ਸੀ, ਉੱਥੇ ਇਹ ਬੰਦਾ ਪਹੁੰਚਦਾ ਔਰ ਜਿਹੜੇ ਇਹ ਫੌਜੀ ਸੀਗਾ, ਇਹ ਆਪਣੇ ਹੀ ਫੌਜ ਦੇ ਕੁਛ ਬੰਦਿਆਂ ਦੇ ਉੱਤੇ ਗੋਲੀ ਚਲਾਉਂਦਾ ਹੈਗਾ ਹੈ। ਗੋਲੀ ਚਲਾਉਂਦਾ ਹੈ ਤਾਂ ਉਸ ਦੇ ਵਿੱਚ 13 ਲੋਕ ਮਾਰੇ ਜਾਂਦੇ ਨੇ ਔਰ ਬਾਕੀ ਕੁਛ ਹੋਰ ਜ਼ਖਮੀ ਵੀ ਹੁੰਦੇ ਨੇ। ਹੁਣ ਇਸ ਸ਼ਖਸ ਨੂੰ ਜਨਤਕ ਤੌਰ 'ਤੇ ਗੋਲੀ ਮਾਰਨੀ ਹੈ, ਮਾਸ ਮਰਡਰਰ ਅੰਗਰੇਜ਼ੀ ਦੇ ਵਿੱਚ, ਜਾਂ ਅਮੈਰੀਕਨ ਮੀਡੀਆ ਇਸ ਨੂੰ ਮਾਸ ਮਰਡਰਰ ਦੇ ਤੌਰ ਦੇ ਉੱਤੇ ਦੇਖ ਰਿਹਾ। 5 ਨਵੰਬਰ ਨੂੰ 2009 ਦੇ ਵਿੱਚ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਆਉਂਦੀ ਦਸੰਬਰ ਦੇ ਵਿੱਚ ਇਸ ਦੇ ਐਗਜ਼ੀਕਿਊਸ਼ਨ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਲਾਈਵ ਸਟ੍ਰੀਮਿੰਗ ਕੀਤੀ ਜਾਣੀ ਹੈ। ਨਿਦਾਲ ਮਲਿਕ ਹਸਨ ਪੂਰਾ ਨਾਮ, 1970 ਦੇ ਵਿੱਚ ਪੈਦਾ ਹੁੰਦਾ, ਅਮੈਰੀਕਾ ਦੇ ਹੀ ਵਰਜੀਨੀਆ ਸੂਬੇ ਦੇ ਵਿੱਚ, ਔਰ ਮੇਜਰ ਦਾ ਰੈਂਕ ਜਿਹੜਾ ਹੈਗਾ, ਅਮੈਰੀਕਾ ਦੀ ਜਿਹੜੀ ਆਰਮੀ ਹੈ, ਮਿਲਟਰੀ ਹੈ, ਉਹਦੇ ਵਿੱਚ ਮੇਜਰ ਦੇ ਰੈਂਕ ਤੱਕ ਇਹ ਪਹੁੰਚਦਾ। ਇਨਫੈਕਟ ਹੀ ਇਜ਼ ਅ ਡੈਕੋਰੇਟਿਡ ਸੋਲਜਰ, ਇਹਨੂੰ ਆਰਮੀ ਸਰਵਿਸ ਰਿਬਨ ਮਿਲਿਆ ਹੋਇਆ, ਨੈਸ਼ਨਲ ਡਿਫੈਂਸ ਸਰਵਿਸ ਦਾ ਮੈਡਲ ਮਿਲਿਆ ਹੋਇਆ, ਗਲੋਬਲ ਵਾਰ ਔਨ ਟੈਰਰਿਜ਼ਮ ਦਾ ਜਿਹੜਾ ਉਹ ਸਰਵਿਸ ਮੈਡਲ ਮਿਲਿਆ ਹੋਇਆ, ਜੀ ਵਾਟ ਕਹਿ ਦਿੰਦੇ ਉਹਨੂੰ ਜਾਂ ਗਵਾਟ ਕਹਿ ਦਿੰਦੇ ਹਾਂ, ਉਹ ਵੀ ਇਹਨੂੰ ਮਿਲਿਆ ਹੋਇਆ, ਉਦੋਂ ਜਾਰਜ ਬੁਸ਼ ਨੇ ਇਹਨੂੰ ਦਿੱਤਾ ਸੀ 2003 ਦੇ ਵਿੱਚ। ਸੋ ਹੀ ਇਜ਼ ਅ ਡੈਕੋਰੇਟਿਡ ਸੋਲਜਰ। ਹੁਣ
ਹੋਇਆ ਕੀ ਕਿ ਜਿਹੜਾ ਹਸਨ ਹੈ ਉਹਦੇ 'ਤੇ ਇਹ ਗੱਲ ਹੋਈ ਕਿਨੇ, ਇੱਦਾਂ ਇਹ ਕਹਾਣੀ ਜਿਹੜੀ ਇਹ ਬਣੀ ਕਿੱਦਾਂ ਕਿ ਉਹਨੇ ਆਪਣੇ ਹੀ ਸਾਥੀਆਂ 'ਤੇ ਉਹਨੂੰ ਗੋਲੀ ਚਲਾਉਣ ਦੇ ਲਈ ਮਜਬੂਰ ਹੋਣਾ ਪਿਆ। ਅਸਲ 'ਚ ਇੱਕ ਮੈਡੀਕਲ ਇੰਟਰਨ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉੱਥੇ ਇੱਕ ਆਰਮੀ ਦਾ ਜਿਹੜਾ ਮੈਡੀਕਲ ਸੈਂਟਰ ਹੁੰਦਾ, ਜਿਹੜੇ ਆਰਮੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਇਲਾਜ ਇਲੂਜ ਕਰਵਾ ਲੈਂਦੇ ਨੇ, ਉੱਥੇ ਮੈਡੀਕਲ ਇੰਟਰਨ ਸੀ ਅਤੇ ਇਹਦਾ ਮਿਲਟਰੀ ਕਰੀਅਰ ਜ਼ਿਆਦਾਤਰ ਮੈਡੀਕਲ ਸਟ੍ਰੀਮ ਦੇ ਵਿੱਚ ਹੀ ਗੁਜ਼ਰਿਆ ਹੈਗਾ। ਅਤੇ ਉਸ ਦਿਨ ਇਹ ਜਿਹੜਾ ਜਦੋਂ ਇਹ ਘਟਨਾ ਵਾਪਰਦੀ ਹੈ 5 ਨਵੰਬਰ ਨੂੰ, ਉਹ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਇੱਕ ਘਟਨਾ ਸੁਣਦਾ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਮੈਰੀਕਾ ਦੀ ਮਿਲਟਰੀ ਦੀ ਤਰਫ ਤੋਂ ਕੀਤਾ ਜਾ ਰਿਹਾ, ਇਨਫੈਕਟ 2001 ਤੋਂ ਬਾਅਦ ਜਿਸ ਕਿਸਮ ਦੇ ਨਾਲ ਅਮੈਰੀਕਾ ਨੇ ਇੱਕ ਵਾਰ ਅਗੇਂਸਟ ਟੈਰਰਿਜ਼ਮ ਕਹਿ ਕੇ ਵਾਰ ਔਨ ਇਸਲਾਮ ਸ਼ੁਰੂ ਕਰਤੀ ਸੀ, ਉਹਦੇ ਵਿੱਚ ਜਿਹੜਾ ਉਹ ਇੱਕ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਜ਼ਖਮ ਕਰ ਗਈ। ਹਾਲਾਂਕਿ ਇਹ ਮਾਈਗ੍ਰੈਂਟ ਨਹੀਂ ਸੀ, ਅਮੈਰੀਕਾ ਦੇ ਵਿੱਚ ਹੀ ਜੰਮਿਆ ਸੀ, ਪਰ ਫਿਰ ਵੀ ਉਹ ਇੱਕ ਮਾਇੰਡ ਸੈੱਟ ਜਿਹੜਾ ਹੈ ਕਿ ਇੱਕ ਏਲੀਅਨੇਸ਼ਨ ਫੀਲ ਹੋਣਾ, ਇੱਕ ਅਲੱਗ ਆਪਣੇ ਆਪ ਨੂੰ ਅਲੱਗ ਜਿਹਾ ਮਹਿਸੂਸ ਕਰਨਾ, ਉਸ ਧਰਤੀ ਦੇ ਹੋਣ ਦੇ ਬਾਵਜੂਦ ਉੱਥੋਂ ਡਿਫਰੈਂਟ ਮਹਿਸੂਸ ਕਰਨਾ, ਅਤੇ ਇਹ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਉੱਥੇ ਆਪਣੇ ਆਪ ਨੂੰ ਇਸ ਅਲੱਗ ਮਹਿਸੂਸ ਕਰਨ ਲੱਗ ਪਿਆ ਸੀਗਾ ਕਿ ਅਮੈਰੀਕਾ ਦੀ ਮਿਲਟਰੀ ਜਿਹੜੀ ਆ ਉਹ ਟੈਰਰਿਸਟ ਅਟੈਕ ਕਹਿ ਕੇ ਕਿਸ ਤਰੀਕੇ ਦੇ ਨਾਲ ਇਸਲਾਮ ਦੇ ਖਿਲਾਫ ਪਈ ਹੋਈ ਹੈ, ਕਿਉਂਕਿ ਇਹ ਖੁਦ ਵੀ ਮੁਸਲਮਾਨ ਸੀ। ਅਤੇ ਫਿਰ ਇਸ ਨੇ ਆਖਿਰਕਾਰ ਇਹ ਸੋਚਿਆ ਕਿ ਬਸ ਬਹੁਤ ਹੋ ਗਿਆ, ਜਿਹੜਾ ਫੋਰਟਹੁੱਡ ਹੈ ਇਹ ਅਮੈਰੀਕਾ ਦੇ ਵਿੱਚ ਅਮੈਰੀਕਨ ਮਿਲਟਰੀ ਦਾ ਇੱਕ ਬੇਸ ਹੈਗਾ ਟੈਕਸਾਸ ਦੇ ਵਿੱਚ, ਔਸਟਿਨ ਅਤੇ ਵਾਕੋ ਨਾਮ ਦੇ ਦੋ ਸ਼ਹਿਰ ਨੇ ਛੋਟੇ ਛੋਟੇ, ਉਹਨਾਂ ਦੇ ਵਿਚਕਾਰ ਇਹ ਇੱਕ ਪੋਸਟ ਹੈਗੀ ਅਮੈਰੀਕਨ ਮਿਲਟਰੀ ਦੀ ਪੋਸਟ ਹੈਗੀ ਹੈ, ਫਸਟ ਆਰਮੀ ਡਿਵੀਜ਼ਨ ਦੀ, ਫਸਟ ਆਰਮੀ ਡਿਵੀਜ਼ਨ ਵੈਸਟ ਦੀ ਇਹ ਇੱਕ ਉਹਨਾਂ ਦਾ ਅੱਡਾ ਹੈ ਜਿਵੇਂ, ਅਤੇ ਉੱਥੇ ਇਹਨੂੰ ਐਗਜੀਕਿਊਟ ਉੱਥੇ ਕੀਤਾ ਜਾਏਗਾ ਜਿੱਥੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਨਿਦਾਲ ਮਲਿਕ ਹਸਨ। ਸਵਾਲ 2-4 ਹੈਗੇ ਨੇ। ਸਵਾਲ ਇਹ ਹੈਗਾ ਕਿ ਇਹਨੇ ਜੋ ਕੀਤਾ ਉਹਦੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਮੌਤ ਦੀ ਸਜ਼ਾ ਹੋਵੇ ਜਾਂ ਜਿਵੇਂ ਮਰਜ਼ੀ ਹੋਵੇ, ਪਰ ਅਮੈਰੀਕਨ ਸਰਕਾਰ ਪਿਛਲੇ ਕੁਛ ਦਿਨਾਂ ਤੋਂ ਜਾਂ ਪਿਛਲੇ ਕੁਛ ਸਾਲਾਂ ਤੋਂ ਜਾਂ ਜਦੋਂ ਤੋਂ ਟਰੰਪ ਦੁਆਰਾ ਆਏ ਹੈਗੇ ਨੇ ਉਦੋਂ ਤੋਂ ਇਸ ਕਿਸਮ ਦਾ ਇੱਕ ਜਿਹੜਾ ਨਜ਼ਰੀਆ ਕਿਉਂ ਦੇ ਰਹੀ ਹੈ, ਜਦੋਂ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਆਈਸ ਦਾ ਜਿਹੜਾ ਮਹਿਕਮਾ ਉਹਨਾਂ ਨੂੰ ਸੜਕਾਂ 'ਤੇ ਧੂ ਧੂ ਕੇ ਲਿਆ ਕੇ ਕੁੱਟਦਾ, ਉਹਨਾਂ 'ਤੇ ਗੋਲੀ ਚਲਾਉਂਦੇ ਨੇ, ਔਰ ਮਾਈਗ੍ਰੈਂਟਸ ਨੂੰ ਬੇੜੀਆਂ ਪਾ ਕੇ ਮਿਲਟਰੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ਾਂ 'ਚ ਛੱਡਿਆ ਜਾਂਦਾ, ਔਰ ਕਿਸੇ ਸ਼ਖਸ ਦੇ ਉੱਤੇ ਮੌਤ ਦੀ ਸਜ਼ਾ ਜਿਹੜੀ ਹੈਗੀ ਉਹਨੂੰ ਇਸ ਤਰੀਕੇ ਦੇ ਨਾਲ ਲਾਈਵ ਸਟ੍ਰੀਮਿੰਗ ਕਰਕੇ ਮੌਤ ਦੀ ਸਜ਼ਾ, ਇਹ ਐਡਵਾਂਸ ਇਕੋਨਮੀਜ਼ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੀਆਂ ਹੈਗੀਆਂ। ਇਨਫੈਕਟ ਇੱਕ ਜਿਹੜੇ ਕਲੋਰਾਡੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਮੈਂ ਸੁਣ ਰਿਹਾ ਸੀਗਾ ਨਿਊਜ਼, ਕਿਤੇ ਸ਼ਾਇਦ ਅਮੈਰੀਕਨ ਆਊਟਲੈਟ ਹੀ ਸੀ, ਉਹਦੇ 'ਚ ਉਹ ਕਹਿੰਦੇ ਨੇ ਕਿ ਅਮੈਰੀਕਨ ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਹੁਣ ਇੰਨੇ ਨਹੀਂ ਹੈਗੇ ਜੋ 70s ਦੇ ਵਿੱਚ 60s ਦੇ ਵਿੱਚ ਹੁੰਦਾ ਸੀ। ਇਨਫੈਕਟ 90s ਦੇ ਵਿੱਚ ਵੀ ਲੋਕ ਸਜ਼ਾ ਦੇ ਹੱਕ 'ਚ ਹੁੰਦੇ ਸੀਗੇ, ਮਿਡ 90s ਦੀ ਉਹ ਗੱਲ ਕਰ ਰਹੇ ਸੀਗੇ ਕਿ ਜਦੋਂ ਮੈਂ ਕਲੋਰਾਡੋ 'ਚ ਸੀ ਅਤੇ ਉਦੋਂ 80% ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਉਹਨਾਂ ਦੀ ਯੂਨੀਵਰਸਿਟੀ ਨੇ, ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ ਉਹ ਕਲੋਰਾਡੋ ਯੂਨੀਵਰਸਿਟੀ 'ਚ, 80% ਲੋਕ ਮੌਤ ਦੀ ਸਜ਼ਾ ਦੇ ਹੱਕ 'ਚ ਸੀ, ਅਤੇ ਅੱਜ ਦੀ ਡੇਟ 'ਚ ਉਹ ਕਹਿੰਦੇ ਨੇ ਕਿ ਸ਼ਾਇਦ ਅੱਧੇ ਹੀ ਹੋਣ, 50% ਹੀ ਹੋਣ ਜਾਂ ਇਹ ਤੋਂ ਵੀ ਘੱਟ ਹੋਣ। ਪਰ ਜਦੋਂ ਇਸ ਕਿਸਮ ਦੀ ਸਜ਼ਾ ਹੁੰਦੀ ਹੈ ਅਤੇ ਉਹਨੂੰ ਲਾਈਵ ਸਟ੍ਰੀਮਿੰਗ ਕਰਨਾ, ਕਈਆਂ ਨੂੰ ਸ਼ਾਇਦ ਮਜ਼ਾ ਆਉਂਦਾ ਹੋਊਗਾ ਇਹਦੇ ਵਿੱਚ। ਆਸਟ੍ਰੇਲੀਆ ਦਾ ਇੱਕ ਨਾਗਰਿਕ ਤਾਂ ਨਹੀਂ ਕਹਿ ਸਕਦੇ, ਇੱਕ ਆਸਟ੍ਰੇਲੀਅਨ ਜੱਲਾਦ ਸੀਗਾ ਜਿਹਨੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ, ਜਦੋਂ ਤੁਹਾਡੇ ਯਾਦ ਹੋਣਾ ਕਿ ਕ੍ਰਾਈਸਟ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਸੀ, ਅਤੇ ਗੋਲੀਬਾਰੀ ਦੇ ਵਿੱਚ ਉਹਨੇ ਕਈ ਮਾਸੂਮ ਮਾਰਤੇ ਸੀਗੇ, ਅਤੇ ਉਹ ਸ਼ਖਸ ਨੇ ਉਸ ਵਕਤ ਆਪਣੇ ਫੋਨ ਤੋਂ, ਆਪਣੇ ਫੇਸਬੁੱਕ ਤੋਂ ਲਾਈਵ ਸਟ੍ਰੀਮਿੰਗ ਕੀਤੀ ਸੀ, ਔਰ ਲਾਈਵ ਸਟ੍ਰੀਮਿੰਗ ਜਿਹੜੀ ਸੀ
ਉਹ ਤੋਂ ਬਾਅਦ ਫੇਸਬੁੱਕ ਨੇ ਬਹੁਤ ਸਾਰੇ ਐਸੇ ਡਿਸੀਜਨ ਲਏ ਸੀਗੇ ਕਿ ਇਸ ਕਿਸਮ ਦੀ ਕਦੇ ਲਾਈਵ ਸਟ੍ਰੀਮਿੰਗ ਹੁਣ ਹੋ ਨਹੀਂ ਸਕਿਆ ਕਰੇਗੀ। ਬ੍ਰੈਂਟਨ ਟੈਰੈਂਟ ਉਹ ਸ਼ਖਸ ਦਾ ਨਾਮ ਸੀ, ਆਸਟ੍ਰੇਲੀਅਨ ਸ਼ਖਸ ਸੀਗਾ ਜਦੋਂ ਕ੍ਰਾਈਸਟ ਚਰਚ ਦੇ ਵਿੱਚ 2019 ਦੇ ਵਿੱਚ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਈਕੀ ਸੋਚ, ਦਿਮਾਗੀ ਤੌਰ 'ਤੇ ਬਿਮਾਰ ਸੋਚ ਦਾ ਇਹ ਪ੍ਰਗਟਾਵਾ ਹੋ ਸਕਦਾ। ਪਹਿਲਾਂ ਤਾਂ ਕਿਸੇ ਦੀ ਜਾਨ ਲੈਣਾ, ਉਸ ਤੋਂ ਬਾਅਦ ਉਸ ਜਾਨ ਲੈਣ ਦੀ ਘਟਨਾ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਦਿਖਾਉਣਾ। ਇਹ ਤਾਂ 1936-37 ਦੇ ਵਿੱਚ ਬੇਥੀਆ ਨੂੰ ਫਾਂਸੀ ਦਿੱਤੀ ਗਈ ਸੀ, ਪਰ ਹੁਣ ਇੰਨੇ ਸਾਲਾਂ ਬਾਅਦ ਅਮੈਰੀਕਾ ਦੀ ਸਰਕਾਰ ਆਖਿਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੀ ਠੀਕ ਹੈ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਕਿਸੇ ਨੂੰ ਕੀ ਸਜ਼ਾ ਮਿਲੇਗੀ ਇਹਦੇ ਨਾਲ ਜਨਤਕ ਤੌਰ 'ਤੇ, ਉਦੋਂ ਇੱਕ ਐਗਜ਼ਾਮਪਲ ਸੈੱਟ ਹੋਏਗੀ। ਪਰ ਇੱਦਾਂ ਇਹ ਥੋੜ੍ਹਾ ਜਿਹਾ ਡਿਬੇਟੇਬਲ ਕੁਸ਼ਚਨ ਹੈਗਾ। ਇਹ ਹੋਰ ਤਰੀਕੇ ਹੋ ਸਕਦੇ ਨੇ ਲਾਈਵ ਸਟ੍ਰੀਮਿੰਗ, ਕਿਉਂਕਿ ਜਦੋਂ ਲਾਈਵ ਸਟ੍ਰੀਮਿੰਗ ਤੁਸੀਂ ਕਰਦੇ ਹੋ ਤਾਂ ਉਹਦੀਆਂ ਫਿਰ ਰਿਕਾਰਡਿੰਗਸ ਬਣਦੀਆਂ ਨੇ, ਉਹਦੀਆਂ ਵੀਡੀਓਜ਼ ਬਣਦੀਆਂ ਨੇ, ਉਹ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੁੰਦੀਆਂ ਨੇ, ਉਹ ਬੱਚੇ ਵੀ ਦੇਖਦੇ ਨੇ, ਬਜ਼ੁਰਗ ਵੀ ਦੇਖਦੇ ਨੇ। ਕਿਸੇ ਨੇ ਕੁਛ ਦੇਖਣਾ ਹੈਗਾ ਇੱਕ ਲਿਮਿਟਿਡ ਸੋਰਸਿਸ ਦੇ ਵਿੱਚ ਦਿਖਾਉਣਾ ਇੱਕ ਵੱਖਰੀ ਗੱਲ ਹੋ ਸਕਦੀ ਹੈ ਕਿ ਕੌਣ ਕੌਣ ਉਹਨੂੰ ਦੇਖਣਾ ਚਾਹੁੰਦਾ, ਪਰ ਤੁਸੀਂ ਸ਼ਰੇਆਮ ਹੀ ਉਹਨੂੰ ਜਨਤਕ ਤੌਰ 'ਤੇ ਉਹਨੂੰ ਪਬਲਿਕਲੀ ਇਸ ਕਿਸਮ ਦੇ ਨਾਲ ਦਿਖਾਓ। ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਅਮੈਰੀਕਾ ਤੱਕ ਪਹੁੰਚਾਇਆ ਨਹੀਂ ਹੈਗਾ, ਪਰ ਹੋਰ ਕਿਸੇ ਕੰਟਰੀ ਨੇ ਨਹੀਂ ਜਤਾਇਆ ਹੈਗਾ। ਇਨਫੈਕਟ ਈਰਾਨ ਨੇ ਵੀ ਨਹੀਂ ਕਿਹਾ। ਉਹੀ ਈਰਾਨ ਜਿਹਨੂੰ ਅਮੈਰੀਕਾ ਕਹਿੰਦਾ ਸੀਗਾ ਕਿ ਤੁਸੀਂ ਐਗਜ਼ੀਕਿਊਟ ਨਹੀਂ ਕਰ ਸਕਦੇ, ਤੁਹਾਡੇ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ ਹੈਗੇ, ਫਾਂਸੀ ਨਹੀਂ ਦੇ ਸਕਦੇ, ਨਹੀਂ ਤਾਂ ਅਸੀਂ ਤੁਹਾਡੇ 'ਤੇ ਅਟੈਕ ਕਰਾਂਗੇ। ਹਾਲਾਂਕਿ ਅਮੈਰੀਕਾ ਨੇ ਫਿਰ ਵੀ ਕਰਤਾ ਸੀ ਅਟੈਕ ਈਰਾਨ ਦੇ ਉੱਤੇ, ਪਰ ਉਸ ਈਰਾਨ ਨੇ ਵੀ ਨਹੀਂ ਕਿਹਾ ਅਮੈਰੀਕਾ ਨੂੰ ਇਸ ਸਜ਼ਾ ਦੇ ਉੱਤੇ। ਯੂਰਪ ਯੂਨੀਅਨ ਥੋੜ੍ਹੀ ਜਿਹੀ ਜ਼ਰੂਰ ਸਖਤ ਨਜ਼ਰ ਆਈ ਹੈਗੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਠੀਕ ਹੈ, ਤੁਸੀਂ ਇਹ ਤੁਹਾਡੀ ਕੰਟਰੀ ਦਾ ਮਸਲਾ ਹੋਏਗਾ, ਇੰਟਰਨਲ ਮੈਟਰ ਹੋਏਗਾ, ਬਟ ਇੱਦਾਂ ਕਿਉਂ ਤੁਸੀਂ ਮਤਲਬ ਜਨਤਕ ਤੌਰ 'ਤੇ ਕਿਉਂ ਦੇ ਰਹੇ ਹੈਗੇ? ਯੂਰਪੀ ਯੂਨੀਅਨ ਦੀ ਇੱਕ ਹਾਲੀਆ ਰਿਪੋਰਟ ਆਈ ਸੀ ਐਮਨੈਸਟੀ ਇੰਟਰਨੈਸ਼ਨਲ ਦੀ, ਉਹ 'ਚ ਦੱਸਿਆ ਗਿਆ ਸੀ ਕਿ 2025 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸਿਰਫ 17 ਦੇਸ਼ ਨੇ ਜਿਨ੍ਹਾਂ ਨੇ ਮੌਤ ਦੀ ਸਜ਼ਾ ਜਿਹੜੇ ਦਿੰਦੇ ਹੈਗੇ ਨੇ। ਪ੍ਰੋਬਲਮ ਇਹ ਨਹੀਂ ਹੈਗੀ ਕਿ ਸਜ਼ਾ ਕਿਉਂ ਦਿੱਤੀ ਜਾਂਦੀ ਹੈ, ਮੌਤ ਦੀ ਸਜ਼ਾ ਠੀਕ ਹੈ, ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਇਨਹਿਊਮਨ ਨੇ। ਹਾਲਾਂਕਿ ਜਦੋਂ ਜਿਹੜਾ ਬੰਦਾ ਮਰੀ ਗਿਆ ਉਹ ਤਾਂ ਖਤਮ ਹੀ ਹੈ, ਪਰ ਇਹ ਤਰੀਕੇ ਠੀਕ ਨਹੀਂ ਹੈਗੇ। ਮਿਸਰ, ਕੁਵੈਤ, ਸਾਊਦੀ ਅਰਬ, ਯਮਨ ਔਰ ਹੁਣ ਆਹ ਅਮੈਰੀਕਾ ਵੀ ਉਹਦੇ 'ਚ ਜੋੜ ਲਓ, ਮਿਡਲ ਈਸਟ ਵਰਗੀਆਂ ਕੰਟਰੀ, ਇਨਫੈਕਟ ਸਿੰਗਾਪੁਰ ਦੇ ਵਿੱਚ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਹੈ। ਬੇਲਾਰੂਸ ਯੂਰਪ ਦਾ ਇੱਕ ਇਕਲੌਤਾ ਐਸਾ ਦੇਸ਼ ਹੈ ਜਿੱਥੇ ਕਾਨੂੰਨ ਤੌਰ ਦੇ ਉੱਤੇ ਮੌਤ ਦੀ ਸਜ਼ਾ ਅੱਜ ਦੀ ਤਰੀਕ 'ਚ ਵੀ ਦਿੱਤੀ ਜਾ ਸਕਦੀ ਹੈ। ਔਰ ਜਿਹੜੇ ਅਲੱਗ ਅਲੱਗ ਕੰਟਰੀਜ਼ ਨੇ, ਬਹੁਤ ਸਾਰੀਆਂ ਕੰਟਰੀਜ਼ ਨੇ ਮੌਤ ਦੀ ਸਜ਼ਾ ਨੂੰ ਖਤਮ ਵੀ ਕਰਤਾ ਸੀ, ਚਾਹੇ ਉਹ ਸੁਣਨ ਨੂੰ ਇਹ ਲੱਗਦਾ ਹੈ ਕਿ ਕਤਰ, ਸਾਊਦੀ, ਯਮਨ, ਮਿਸਰ ਇਹ ਸਾਰੀਆਂ ਮੁਸਲਿਮ ਕੰਟਰੀਜ਼ ਨੇ, ਬਟ ਇੱਕ ਲੈਬਨਾਨ ਐਂਡ ਅਦਰ ਸਾਈਡ ਮੁਸਲਿਮ ਕੰਟਰੀ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਤੀ ਸੀ ਸਜ਼ਾਏ ਮੌਤ 'ਤੇ ਇਸੇ ਸਾਲ ਦੇ ਵਿੱਚ। ਗਾਂਬੀਆ, ਵੀਅਤਨਾਮ, ਉਹਨਾਂ ਦੇਸ਼ਾਂ ਨੇ ਵੀ ਰੋਕ ਲਗਾਈ ਹੋਈ ਹੈ। ਅਫਰੀਕਾ ਦੇ ਵਿੱਚ ਕੁਛ ਇੱਕ ਕੰਟਰੀਜ਼ ਹੈਗੀਆਂ ਨੇ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਮੌਤ ਦੀ ਸਜ਼ਾ ਉੱਦਾਂ ਹੀ ਦਿੱਤੀ ਜਾਂਦੀ ਹੈ ਔਰ ਬੜੇ ਗੰਭੀਰ ਰੂਪ ਦੇ ਵਿੱਚ ਦਿੱਤੀ ਜਾਂਦੀ ਹੈਗੀ ਹੈ। ਆਸਟ੍ਰੇਲੀਆ ਡਜ਼ੰਟ ਅਲਾਓ, ਆਸਟ੍ਰੇਲੀਆ ਡਜ਼ੰਟ, ਆਸਟ੍ਰੇਲੀਆ ਦੇ ਵਿੱਚ ਇੱਦਾਂ ਨਹੀਂ ਹੈਗਾ। ਇਨਫੈਕਟ ਪਿਛਲੇ ਦਿਨਾਂ 'ਚ ਅਮੈਰੀਕਾ ਦੇ ਵਿੱਚ ਉਹ ਜਿਹੜੀ ਬੀਬੀ ਸੀਗੀ ਜਿਹਨੂੰ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਸੀਗਾ, ਉਸ ਬੀਬੀ ਦੀ ਮੌਤ ਹੋਣ ਦੀ ਬਜਾਏ ਉਹ ਜਿਉਂਦੀ ਰਹਿ ਗਈ ਸੀਗੀ। ਕ੍ਰਿਸਟਾ ਪਾਈਕ, ਉਹਨੂੰ 2 ਇੰਜੈਕਸ਼ਨ ਦਿੱਤੇ ਗਏ ਸੀਗੇ ਕਿ ਉਹਦੀ ਮੌਤ ਹੋ ਜਾਵੇ, ਜ਼ਹਿਰੀਲਾ ਇੰਜੈਕਸ਼ਨ ਦੇਣ ਦੇ ਬਾਵਜੂਦ ਉਹਦੀ ਮੌਤ ਨਹੀਂ ਸੀ ਹੋਈ। ਸੋ ਇਹ ਵੀ ਉੱਥੇ ਦੀ ਹੀ ਇੱਕ ਘਟਨਾ ਸੀਗੀ। ਇਨਫੈਕਟ ਮੌਤ ਦੀ ਸਜ਼ਾ ਦੇ ਉੱਤੇ ਅਮੈਰੀਕਾ ਦੇ ਵਿੱਚ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉੱਥੋਂ ਦੇ ਮੀਡੀਆ ਨੂੰ ਫਰੋਲ ਕੇ ਦੇਖੋ ਤਾਂ ਅਮੈਰੀਕਾ ਵੀ ਵੰਡਿਆ ਹੋਇਆ ਹੈਗਾ। ਇੱਕ ਪਿਊ ਰਿਸਰਚ ਸੈਂਟਰ ਹੈ, ਉਹਨਾਂ ਨੇ ਇੱਕ ਸਰਵੇ ਕਰਵਾਇਆ ਸੀ, ਉਹ 'ਚ 10 ਚੋਂ 6 ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਦੇ ਨਾਲ ਅਪਰਾਧ ਨਹੀਂ ਰੁਕ ਸਕਦੇ ਹੈਗੇ। ਤੁਸੀਂ ਦੇ ਲਓ ਸਾਰਿਆਂ ਨੂੰ ਚੌਂਕ 'ਚ ਖੜ੍ਹੇ ਕਰਕੇ, ਮਾਰ ਦਿਓ ਗੋਲੀਆਂ ਇੱਕ ਇੱਕ ਕਰਕੇ, ਐਂਡ ਦੈਨ ਆਫਟਰ ਦੈਟ ਹਫ਼ਤੇ ਬਾਅਦ, 10 ਦਿਨਾਂ ਬਾਅਦ, ਮਹੀਨੇ ਬਾਅਦ ਦੇਖਿਓ ਵੀ ਅਪਰਾਧ ਖਤਮ ਹੋ ਗਏ ਕਿ ਇੱਦਾਂ ਲੋਕ ਡਰ ਗਏ।
ਨਹੀਂ ਹੋਣਗੇ। ਇੱਕ ਨਹੀਂ ਤਾਂ ਦੂਸਰੇ ਕਿਸਮ ਦਾ ਅਪਰਾਧ ਹੋਏਗਾ, ਦੂਜਾ ਨਹੀਂ ਤਾਂ ਤੀਸਰੇ ਕਿਸਮ ਦਾ ਅਪਰਾਧ ਹੁੰਦੇ ਰਹਿਣਗੇ, ਕ੍ਰਾਈਮਸ ਹੁੰਦੇ ਰਹਿਣਗੇ। ਪੁਰਾਣੇ ਸਮਿਆਂ ਦੇ ਵਿੱਚ ਵੀ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਬਟ ਦੈਟ ਡਜ਼ਨਟ ਮੀਨ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਲੋਕ ਜਿਹੜੇ ਸੀਗੇ ਉਹ ਕ੍ਰਾਈਮ ਨਹੀਂ ਸੀ ਕਰਦੇ। ਇਹ ਇਨਸਾਨੀ ਫਿਤਰਤ ਹੈਗੀ ਹੈ, ਕਿਸੇ ਚੀਜ਼ ਦਾ ਡਰ ਦੇ ਕੇ ਵੀ ਉਸ ਚੀਜ਼ ਤੋਂ ਇਨਸਾਨ ਪਿੱਛੇ ਨਹੀਂ ਭੱਜ ਸਕਦਾ ਹੈਗਾ, ਬਲਕਿ ਉਹਦੇ ਹੋਰ ਨੇੜੇ ਚਲਾ ਜਾਂਦਾ ਹੈਗਾ, ਉਹਦੇ ਨਾਲ ਹੋਰ ਜੁੜ ਜਾਂਦਾ ਹੈਗਾ, ਜੁੜਤ ਜਿਹੜੀ ਆ ਵੱਧ ਜਾਂਦੀ ਹੈ। ਮੈਂ ਕਿਸੇ ਕੰਟਰੋਵਰਸ਼ੀਅਲ ਮੁੱਦੇ 'ਤੇ ਨਹੀਂ ਜਾਣਾ ਚਾਹੁੰਦਾ, ਪਰ ਇਹ ਸਾਈਕੋਲੋਜੀ ਦੀ ਇੱਕ ਇਸ ਕਿਸਮ ਦੇ ਨਾਲ ਇਨਸਾਨੀ ਸਾਈਕੋਲੋਜੀ ਦੀ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਹੈਗੀ। ਨਾਓ ਕੋਈ ਬੰਦਾ ਕਿਸ ਹੱਦ ਤੱਕ ਜਾ ਸਕਦਾ ਕਿਸੇ ਕਾਰੇ ਨੂੰ ਅੰਜਾਮ ਦੇਣ ਦੇ ਲਈ, ਇਹ ਵੀ ਇੱਕ ਬਹੁਤ ਵੱਡੀ ਇੱਕ ਕੀ ਕਹਿ ਸਕਦੇ ਹਾਂ, ਇਹਦੇ 'ਤੇ ਵੀ ਗੱਲ ਹੋਣੀ ਚਾਹੀਦੀ ਹੈਗੀ ਹੈ। ਇਹਦੇ 'ਤੇ ਇਹ ਦੇਖਣਾ ਚਾਹੀਦਾ ਹੈ ਕਿ ਇੱਕ ਸ਼ਖਸ ਨੇ ਕਿਸ ਵਹਿਸ਼ੀਅਤ ਦੇ ਨਾਲ, ਕਿਸ ਦਰਿੰਦਗੀ ਦੇ ਨਾਲ ਕਿਸੇ ਘਟਨਾ ਨੂੰ ਅੰਜਾਮ ਦਿੱਤਾ, ਪਰ ਇਹਦਾ ਮਤਲਬ ਕਿ ਉਸ ਸ਼ਖਸ ਨੂੰ, ਉਸ ਦਰਿੰਦੇ ਨੂੰ ਸਜ਼ਾ ਦੇਣ ਦੇ ਲਈ ਤੁਸੀਂ ਦੂਸਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਕੀ ਫੀਡ ਕਰ ਰਹੇ ਹੋ, ਇਹਦੀ ਇੱਕ ਬਹੁਤ ਥਿਨ ਲਾਈਨ ਹੈਗੀ ਹੈ। ਆਸਟ੍ਰੇਲੀਆ ਦੇ ਵਿੱਚ ਮਨਮੀਤ ਅਲੀ ਸ਼ੇਡ ਨੂੰ ਜਿਸ ਤਰੀਕੇ ਦੇ ਨਾਲ ਉਸ ਸ਼ਖਸ ਨੇ, ਉਸ ਦਰਿੰਦੇ ਨੇ ਮਾਰਿਆ ਸੀ, ਉਹਦੇ ਤੋਂ ਬਾਅਦ ਉਹਨੂੰ ਸਜ਼ਾ ਹੀ ਨਹੀਂ ਹੋਈ। ਜੇ ਹੁੰਦੀ ਤਾਂ ਕੀ ਉਸ ਤੋਂ ਬਾਅਦ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ, ਇੱਕ ਕੁਸ਼ਚਨ ਹੈ। ਹਾਲਾਂਕਿ ਇੱਦਾਂ ਨਹੀਂ ਹੈ ਕਿ ਨਹੀਂ ਰੁਕਦੀਆਂ, ਉਸ ਤੋਂ ਬਾਅਦ ਵੀ ਬੱਸਾਂ ਚਲਾਉਣ ਵਾਲੇ, ਟ੍ਰੇਨਾਂ ਚਲਾਉਣ ਵਾਲੇ, ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਮਾਈਗ੍ਰੈਂਟ ਕਮਿਊਨਿਟੀ ਹੈ ਉਹ ਲਗਾਤਾਰ ਨਿਸ਼ਾਨਾ ਬਣ ਰਹੀ ਹੈਗੀ ਹੈ। ਅਲੱਗ ਅਲੱਗ ਕਿਸਮ ਦੇ ਜਿਹੜੇ ਅਪਰਾਧ ਹੋ ਰਹੇ ਨੇ, ਚਾਹੇ ਉਹ ਰੇਸਿਜ਼ਮ ਹੈ ਉਹਨਾਂ ਦੇ ਨਾਲ, ਚਾਹੇ ਉਹਨਾਂ ਦੇ ਨਾਲ ਧੱਕਾ ਹੈ, ਚਾਹੇ ਕੋਈ ਫਿਜ਼ੀਕਲ ਅਸੋਲਟ ਹੈ, ਦੇ ਆਰ ਟਾਰਗੇਟ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹਨਾਂ ਨੂੰ ਲਗਾਤਾਰ ਟਾਰਗੇਟ ਬਣਾਇਆ ਜਾ ਰਿਹਾ। ਐਂਡ ਦੈਟਸ ਨੋਟ ਓਨਲੀ ਇਨ ਆਸਟ੍ਰੇਲੀਆ ਜਾਂ ਅਮੈਰੀਕਾ, ਇਹ ਬਹੁਤ ਵਾਈਡ ਸਪਰੈਡ ਐਰੀਨਾ, ਇੱਕ ਕਿਸਮ ਦਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਰੋਗ ਹੈ ਕਿ ਤੁਸੀਂ ਜਿੱਥੋਂ ਦੇ ਹੁੰਦੇ ਹੋ ਅਤੇ ਕੋਈ ਹੋਰ ਉੱਥੋਂ ਦਾ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ। ਉਹ ਲੋਕ ਜਿਹੜੇ ਵਾਈਟ ਸਕਿੰਨ ਨਹੀਂ ਹੈਗੇ ਉਹ ਆਸਟ੍ਰੇਲੀਅਨ ਨਹੀਂ ਹੋ ਸਕਦੇ, ਬਰਾਊਨ ਸਕਿੰਨ ਜਾਂ ਬਲੈਕ ਸਕਿੰਨ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਹੀਂ ਹੋ ਸਕਦੇ। ਇਸ ਕਿਸਮ ਦੀ ਸੋਚ ਅਮੈਰੀਕਾ ਦੇ ਵਿੱਚ ਵੀ ਇੱਦਾਂ ਹੀ, ਅੱਜ ਦੀ ਤਰੀਕ 'ਚ ਵੀ ਜਿਹੜੇ ਗੈਰ ਗੋਰੇ ਹੈਗੇ ਨੇ ਉਹ ਲੋਕ ਉੱਥੇ ਸਟਰਗਲ ਕਰਦੇ ਨੇ। ਜਾਰਜ ਫਲਾਇਡ ਦਾ ਕੇਸ ਤੁਸੀਂ ਭੁੱਲ ਗਏ ਹੋਵੋਗੇ ਸ਼ਾਇਦ, ਹੈਸ਼ਟੈਗ ਬਲੈਕ ਲਾਈਵਜ਼ ਮੈਟਰ ਕਰਕੇ ਇੱਕ ਉੱਥੇ ਬਹੁਤ ਵੱਡਾ ਟਰੈਂਡ ਤੁਰਿਆ ਸੀਗਾ ਕਿ ਕਾਲੇ ਲੋਕਾਂ ਦੇ ਨਾਲ ਪੁਲਿਸ ਉੱਥੇ ਕਿਵੇਂ ਵਰਤਾਓ ਕਰਦੀ ਹੈਗੀ। ਸੋ ਇਹ ਜਿਹੜਾ ਮਾਈਗ੍ਰੈਂਟਸ ਦੇ ਨਾਲ ਇੱਕ ਕਿਸਮ ਦਾ, ਜਾਂ ਮਾਈਗ੍ਰੈਂਟ ਕਿਸੇ ਵੀ ਮੁਲਕ 'ਚ ਕੋਈ ਵੀ, ਹੁਣ ਚਾਈਨਾ ਦੇ ਵਿੱਚ ਜਿਹੜਾ ਮਾਈਗ੍ਰੈਂਟ ਉਹ ਜਿਹੜਾ ਏਸ਼ੀਅਨ ਲੁੱਕ ਦਾ ਨਹੀਂ ਹੈਗਾ ਜਾਂ ਚਾਈਨੀਜ਼ ਲੁੱਕ ਦਾ ਨਹੀਂ ਹੈਗਾ, ਉਹ ਮਾਈਗ੍ਰੈਂਟ ਹੀ ਹੈ। ਬਟ ਇੱਥੇ ਆ ਕੇ ਉਹੀ ਜਿਹੜੀ ਲੁੱਕ ਦੇ ਲੋਕ ਹੈਗੇ ਨੇ ਜਿਹੜੇ ਮੇਨ ਸਟ੍ਰੀਮ ਮੇਨਲੈਂਡ ਚਾਈਨਾ 'ਚ ਆਪਣੇ ਆਪ ਨੂੰ ਰਿਲੇਟਿਡ ਮਹਿਸੂਸ ਕਰਦੇ ਨੇ, ਇੱਥੇ ਆ ਕੇ ਉਹ ਵੀ ਕਟੇ ਹੋਏ ਮਹਿਸੂਸ ਕਰਦੇ ਹੈਗੇ ਨੇ। ਇਹ ਜਿਹੜਾ ਇੱਕ ਟਰੈਂਡ ਹੈ ਕਿ ਜਿਹਦੇ ਕਰਕੇ ਮਾਈਗ੍ਰੈਂਟਸ ਨਿਸ਼ਾਨੇ 'ਤੇ ਆ ਜਾਂਦੇ ਨੇ, ਉਹਦੇ ਵਿੱਚ ਉਹਦੇ 'ਤੇ ਵੀ ਗੱਲ ਇੱਕ ਅਲੱਗ ਤੋਂ ਹੋਣੀ ਚਾਹੀਦੀ ਹੈਗੀ। ਫੋਰ ਐਗਜ਼ਾਮਪਲ, ਇੱਕ ਰਿਪੋਰਟ ਮੈਂ ਹੋਰ ਪੜ੍ਹ ਰਿਹਾ ਸੀ ਆਰਟੀ ਦੀ, ਉਹਦੇ 'ਚ ਉਹ ਕਹਿ ਰਹੇ ਨੇ ਕਿ ਯੂਰਪ ਦੇ ਵਿੱਚ, ਯੂਰਪ 'ਚ ਅੱਜ ਕੱਲ੍ਹ ਬੜਾ ਕੁਛ ਹੋ ਰਿਹਾ ਹੈਗਾ। ਯੂਰਪ ਦੇ ਵਿੱਚ ਜਿਹੜੇ ਦੇਸ਼ ਜਲ ਰਹੇ ਨੇ, ਫਰਾਂਸ, ਸਪੇਨ, ਬੈਲਜੀਅਮ, ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਕੁਛ ਹੋ ਰਿਹਾ ਹੈਗਾ, ਉਹਦੀ ਵੀ ਗੱਲ ਕਰਨੀ ਹੈ। ਪਰ ਪਹਿਲਾਂ ਜਿਹੜਾ ਮਾਈਗ੍ਰੈਂਟਸ ਦੇ ਨਾਲ ਜੁੜੇ ਇੱਕ ਇੱਥੇ ਸਟੱਡੀਜ਼ ਹੋਈਆਂ ਹੈਗੀਆਂ ਨੇ, ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਕਿ ਪਿਛਲੇ 2 ਡੈਕੇਡ 'ਚ, ਯਾਨੀ 20 ਸਾਲਾਂ ਦੇ ਵਿੱਚ, ਯੂਰਪੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਘੱਟ ਰਹੀ ਹੈ, ਅਤੇ ਪ੍ਰਵਾਸੀ ਜਿਹੜੇ ਹੈਗੇ ਨੇ, ਜਿਹੜੇ ਗੈਰ ਯੂਰਪੀਅਨ ਲੱਗਦੇ ਨੇ ਜਾਂ ਦਿਖਦੇ ਨੇ, ਉਹਨਾਂ ਦੀ ਗਿਣਤੀ ਜਿਹੜੀ ਉੱਥੇ ਯੂਰਪ ਦੇ ਵਿੱਚ ਵੱਧ ਰਹੀ ਹੈ। ਉਹ 'ਚ ਅਫਰੀਕਨ ਨੇ, ਉਹ 'ਚ ਏਸ਼ੀਅਨ ਨੇ, ਉਹ ਲੋਕਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਹੈ। ਇੱਕ ਡੈਮੋਗ੍ਰਾਫੀ ਡੈਸ਼ਬੋਰਡ ਹੈ ਜਿਹਦੀ ਸ਼ੁਰੂਆਤ ਇੰਸਟੀਚਿਊਟ ਫੋਰ ਰੀਮਾਈਗ੍ਰੇਸ਼ਨ ਉਹਨਾਂ ਨੇ ਕੀਤੀ ਸੀਗੀ, IFR। ਉਹ IFR ਦੇ ਵਿੱਚ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਇਹ ਦੇਖਿਆ ਕਿ ਇਮੀਗ੍ਰੇਸ਼ਨ ਦੇ ਇੰਪੈਕਟ ਅਲੱਗ ਅਲੱਗ ਮੇਨ ਸਟ੍ਰੀਮ ਯੂਰਪੀਅਨ ਕੰਟਰੀਜ਼ ਦੇ ਵਿੱਚ ਕਿੱਥੇ ਪੈ ਰਹੇ ਨੇ। ਆਬਾਦੀ ਜਦੋਂ ਵੱਧਦੀ ਹੈ ਤਾਂ ਉਹਦੇ ਨਾਲ ਯੂਰਪ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ, ਯੂਰਪ ਦੇ ਢਾਂਚੇ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ। ਇੱਕ
ਇਹ ਅੰਦਾਜ਼ਾ ਉਹਦੇ 'ਚ ਹੀ ਇਹ ਸਟੱਡੀ 'ਚ ਪਤਾ ਚੱਲਿਆ ਕਿ 2015 ਤੋਂ 2024 ਤੱਕ ਜੇ ਪਾਪੂਲੇਸ਼ਨ ਨੂੰ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਪ੍ਰਵਾਸੀਆਂ ਦੀ ਕੈਟਾਗਰੀ ਦੇ ਵਿੱਚ ਅਫਰੀਕੀ, ਮੱਧ ਪੂਰਬ ਦੇ ਲੋਕ, ਏਸ਼ੀਅਨ ਕੰਟਰੀਜ਼ ਦੇ ਲੋਕ ਇਹ ਜਿਹੜੇ ਨੇ ਜ਼ਿਆਦਾ ਵੱਧ ਰਹੇ ਹੈਗੇ ਨੇ। ਔਰ ਇਹਨਾਂ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਨੇ ਉਹ ਯੂਰਪ ਦੀ ਸਿਟੀਜ਼ਨਸ਼ਿਪ ਲੈਣ ਤੱਕ ਅੱਗੇ ਚਲੇ ਜਾਂਦੇ ਨੇ, ਉੱਥੋਂ ਦਾ ਪਾਸਪੋਰਟ ਤੱਕ ਹਾਸਲ ਕਰਦੇ ਨੇ। ਉਦਾਹਰਣ ਦੇ ਤੌਰ 'ਤੇ ਜਰਮਨੀ ਜਿਹੜਾ ਹੈਗਾ, ਜਰਮਨੀ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ, ਮਾਈਗ੍ਰੈਂਟਸ ਨੂੰ, ਚਾਹੇ ਉਹ ਪੱਕੇ ਵਸਨੀਕ ਨੇ, ਉਹਨਾਂ ਨੂੰ ਹੀ ਜਰਮਨੀ ਜਿਹੜਾ ਨਾਗਰਿਕਤਾ ਦਿੰਦਾ, ਸਿਟੀਜ਼ਨਸ਼ਿਪ ਦਿੰਦਾ, ਜਿਹੜੇ ਉੱਥੇ ਪੈਦਾ ਹੋਏ ਹੋਣ, ਜਿਹੜੇ ਪੈਦਾ ਹੀ ਨਹੀਂ ਹੋਏ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਦੇ ਵਿੱਚੋਂ ਕੋਈ ਇੱਕ ਉੱਥੇ ਪੈਦਾ ਨਹੀਂ ਹੋਇਆ, ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਮੂਲ ਵਾਸੀ ਨਹੀਂ ਕਿਹਾ ਜਾਂਦਾ। ਯੂਰਪ ਦੇ ਵਿੱਚ ਪਾਪੂਲੇਸ਼ਨ ਡੈਮੋਗ੍ਰਾਫਿਕਸ ਜਿਹੜੇ ਨੇ ਉਹ ਕੰਟੀਨਿਊ ਬਦਲ ਰਹੇ ਨੇ। ਯੂਰਪ ਦੇ ਵਿੱਚ ਸਵਿਟਜ਼ਰਲੈਂਡ, ਜਿਹੜਾ ਕਿ ਬੜਾ ਖੂਬਸੂਰਤ ਦੇਸ਼ ਮੰਨਿਆ ਜਾਂਦਾ, ਇਸੇ ਰਿਪੋਰਟ ਦੇ ਵਿੱਚ ਇਹ ਕਲੇਮ ਕੀਤਾ ਗਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਮੇਨ ਸਟ੍ਰੀਮ ਸਵਿਟਜ਼ਰਲੈਂਡ ਦੇ ਲੋਕ ਹੈਗੇ ਨੇ, ਮੇਨਲੈਂਡ ਦੇ ਲੋਕ ਨੇ, 2038 ਤੱਕ ਜਾਂਦੇ ਜਾਂਦੇ ਉਹਨਾਂ ਦੀ ਆਬਾਦੀ 50% ਤੱਕ ਰਹਿ ਜਾਏਗੀ। 50% ਬਾਕੀ ਦੇ ਜਿਹੜੀ ਆਬਾਦੀ ਹੋਏਗੀ ਉਹ ਸਾਰੇ ਦੇ ਸਾਰੇ ਮਾਈਗ੍ਰੈਂਟਸ ਹੋਣਗੇ। 2044 ਦੇ ਵਿੱਚ ਬੈਲਜੀਅਮ ਦੇ ਲੋਕ ਆਪਣੀ ਹੀ ਕੰਟਰੀ ਦੇ ਵਿੱਚ ਘੱਟ ਗਿਣਤੀ ਹੋ ਜਾਣਗੇ। ਅਤੇ ਇਸੇ ਤਰੀਕੇ ਦੇ ਨਾਲ ਬ੍ਰਿਟੇਨ 'ਚ 2053 ਤੱਕ, ਜੋ ਹਾਲੇ 27% ਦੇ ਆਸ ਪਾਸ ਪ੍ਰਵਾਸੀਆਂ ਦੀ ਆਬਾਦੀ ਹੈ, ਉਹ ਉਲਟਾ ਹੋ ਜਾਏਗਾ। ਯਾਨੀ ਉੱਥੋਂ ਦੇ ਲੋਕਲ ਲੋਕਾਂ ਦੀ ਆਬਾਦੀ ਜਿਹੜੀ ਉਹ 30% ਅਤੇ 70% ਜਿਹੜੀ ਹੈਗੀ ਹੈ ਉਹ ਪ੍ਰਵਾਸੀਆਂ ਦੀ ਗਿਣਤੀ ਹੋ ਜਾਏਗੀ। ਸਪੇਨ ਦੇ ਵਿੱਚ 2057 ਤੱਕ ਇਹ ਖਤਰਾ ਵੱਧ ਸਕਦਾ। ਫਰਾਂਸ ਦੇ ਲਈ ਇੱਕ ਹੋਰ ਅਲੱਗ ਡੈਸ਼ਬੋਰਡ ਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ 2050 ਤੱਕ ਬਹੁਤ ਵੱਡੇ ਬਦਲਾਅ ਯੂਰਪ ਦੇ ਵਿੱਚ, ਆਲ ਓਵਰ ਯੂਰਪ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਔਰ ਇਹਦੇ 'ਚ ਸਭ ਤੋਂ ਵੱਡੀ ਚਿੰਤਾ ਜਿਹੜੀ ਹੁੰਦੀ ਹੈ ਨਾ ਕੰਟਰੀਜ਼ ਦੀ, ਉਹ ਹੁੰਦੀ ਹੈ ਖਰਚਾ, ਕਿ ਜਿਹੜਾ ਖਰਚਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲੂਗਾ, ਕਿਉਂਕਿ ਕੰਟਰੀਜ਼ ਤਾਂ ਜਿਹੜੇ ਨੇ ਉਹ ਦੂਸਰੀਆਂ ਕੰਟਰੀਜ਼ 'ਤੇ ਡਿਪੈਂਡ ਹੋ ਕੇ ਚੱਲਦੇ ਹੈਗੇ ਨੇ। ਔਰ ਪ੍ਰਵਾਸ ਦੀਆਂ ਜਿਹੜੀਆਂ ਨੀਤੀਆਂ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ, ਪੋਲਿਸੀਜ਼ ਅਲੱਗ ਅਲੱਗ ਕੰਟਰੀਜ਼ ਲਿਆਈ ਰਹੀਆਂ ਨੇ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਆ ਰਹੀਆਂ ਨੇ। ਫੋਰ ਐਗਜ਼ਾਂਪਲ, ਕਿਤੇ ਪ੍ਰੋਟੈਸਟ ਹੋ ਰਹੇ ਨੇ ਮਾਈਗ੍ਰੈਂਟਸ ਨੂੰ ਕੱਢੋ, ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਕਿ ਸਾਡਾ ਸਿਸਟਮ ਖਰਾਬ ਹੋ ਗਿਆ, ਕਿਤੇ ਪ੍ਰੋਟੈਸਟ ਇਹ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਅਤੇ ਉਹਦੇ ਕਰਕੇ ਮਹਿੰਗਾਈ ਵੱਧ ਰਹੀ ਹੈ। ਔਰ ਜਰਮਨੀ, ਜਿੱਥੋਂ ਜੇ ਇਸ ਖਬਰ ਦੀ ਸ਼ੁਰੂਆਤ ਕਰ ਸਕਦੇ ਹਾਂ ਕਿ ਜਰਮਨੀ ਦੇ ਵਿੱਚ ਇਸ ਕਰਕੇ ਪ੍ਰੋਟੈਸਟ ਹੋ ਰਹੇ ਨੇ ਕਿ ਉੱਥੇ ਲੋਕਲ ਲੋਕਾਂ ਦੇ ਲਈ ਨੌਕਰੀਆਂ ਖਤਮ ਹੋ ਗਈਆਂ ਨੇ। ਸੋ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਜਰਮਨੀ ਦੇ 100 ਸ਼ਹਿਰਾਂ ਦੇ ਵਿੱਚ 45,000 ਤੋਂ ਜ਼ਿਆਦਾ ਸਟੂਡੈਂਟਸ ਨੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਸੀ, ਆਹੀ ਹਾਲੇ 2 ਮਹੀਨੇ ਪਹਿਲਾਂ ਹੀ, 2 ਮਹੀਨੇ ਵੀ ਹਾਲੇ ਪੂਰੇ ਨਹੀਂ ਹੋਏ ਹੈਗੇ। ਔਰ ਅਸਲ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਗੁੱਸਾ, ਉਹਨਾਂ ਦਾ ਰੋਸ ਜਿਹੜਾ ਸੀ ਉਹ ਸਰਕਾਰ ਦੇ ਖਿਲਾਫ਼ ਹੈ, ਫੈਡਰਿਕ ਮਰਜ਼ ਜਿਹੜੇ ਉੱਥੋਂ ਦੇ ਚਾਂਸਲਰ ਨੇ ਉਹਨਾਂ ਦੇ ਖਿਲਾਫ਼ ਹੈ। ਜਰਮਨੀ ਯੂਰਪ ਦਾ ਸਭ ਤੋਂ ਮਜ਼ਬੂਤ ਦੇਸ਼ ਹੈ ਅੱਜ ਦੀ ਤਰੀਕ।

ਜਰਮਨੀ ਦੀਆਂ ਲੋੜਾਂ ਜਿਹੜੀਆਂ ਨੇ ਉਹ ਅਮੈਰੀਕਾ, ਚਾਈਨਾ ਜਾਂ ਏਸ਼ੀਅਨ ਕੰਟਰੀਜ਼ ਦੀਆਂ ਫੈਕਟਰੀਆਂ ਪੂਰੀਆਂ ਕਰਦੀਆਂ ਨੇ। ਜਰਮਨੀ ਦੇ ਵਿੱਚ ਫੈਕਟਰੀਆਂ ਦਾ ਵੀ ਇੱਕ ਅਲੱਗ ਸੰਕਟ ਹੈਗਾ, ਕਾਰਖਾਨਿਆਂ ਦਾ ਸੰਕਟ ਹੈ। ਹਾਲਾਂਕਿ ਜਰਮਨ ਦੀ ਸਰਕਾਰ ਨੇ ਆਪਣਾ ਡਿਫੈਂਸ ਬਜਟ ਵਧਾਤਾ ਰਾਦਰ ਦੈਨ ਆਪਣੇ ਡੈਟਸ ਕਲੀਅਰ ਕਰਨ ਦੇ। ਜਰਮਨੀ ਨੇ ਕਿਹਾ ਹੈ ਕਿ 102 ਅਰਬ ਯੂਰੋ ਦਾ ਉਹਨਾਂ ਦਾ ਜਿਹੜਾ ਰੱਖਿਆ ਬਜਟ ਹੈ, ਉਸ ਦੇ ਵਿੱਚ ਹੋਰ 100 ਅਰਬ ਤੋਂ ਜ਼ਿਆਦਾ ਉਹਦੇ 'ਚ ਹੋਰ ਜੋੜਾਂਗੇ। ਹੁਣ ਹਥਿਆਰ ਵੱਧ ਰਹੇ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਹਥਿਆਰਾਂ ਦੇ ਉੱਤੇ ਸਰਕਾਰਾਂ ਖਰਚਾ ਕਰ ਰਹੀਆਂ ਨੇ, ਰੱਖਿਆ ਬਜਟ ਦੇ ਵਿੱਚ ਇਜ਼ਾਫੇ ਹੋ ਰਹੇ ਨੇ, ਔਰ ਇਸੇ ਕਰਕੇ ਜਿਹੜੇ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਗਰੀਬੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਉਹ ਇੱਕ ਸਰਤਾ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਦੈਟਸ ਅਬਾਊਟ ਜਰਮਨੀ। ਇੱਦਾਂ ਹੀ ਫਰਾਂਸ ਦੇ ਵਿੱਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਨਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਫਰਾਂਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ, ਵਿਦਿਆਰਥੀਆਂ ਦੇ ਚੱਲ ਰਹੇ ਨੇ, ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟੀਚਰਸ ਨੇ ਉਹ ਵੀ ਇਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਟੀਚਰਸ ਕਹਿ ਰਹੇ ਨੇ ਕਿ ਤਨਖਾਹਾਂ ਵਧਣੀਆਂ ਚਾਹੀਦੀਆਂ ਨੇ, ਫਿਊਲ ਕੀਮਤਾਂ ਵੱਧ ਗਈਆਂ ਨੇ, ਅਤੇ ਜਦਕਿ ਵਿਦਿਆਰਥੀ ਕਹਿ ਰਹੇ ਨੇ ਕਿ ਸਕੂਲਾਂ ਦੀ ਹਾਲਤ ਬੱਤਰ ਹੈਗੀ, ਖਰਾਬ ਹੋਏ ਪਏ ਨੇ, ਜਰਜਰ ਹੋਏ ਪਏ ਨੇ, ਸਿੱਖਿਆ ਦਾ ਢਾਂਚਾ ਜਿਹੜਾ ਉਸ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ। ਸਰਕਾਰ ਨੇ ਹਾਲੇ ਤੱਕ ਇਹਦੇ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਰਮਨੀ ਅਤੇ ਫਰਾਂਸ ਦੀ ਤਰ੍ਹਾਂ ਬੈਲਜੀਅਮ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨੇ। ਉੱਥੇ ਵੀ ਫਰਾਂਸ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਕੁਝ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤੇ ਸੀ ਸਕੂਲਾਂ 'ਚ ਟੀਚਰਾਂ ਦੀ ਨਿਯੁਕਤੀ ਨੂੰ ਲੈ ਕੇ, ਟੀਚਰਾਂ ਅਤੇ ਬੱਚਿਆਂ ਦੀ ਰੇਸ਼ੋ ਨੂੰ ਬੜਾ ਲਿਮਿਟਿਡ ਕਰਨ ਨੂੰ ਲੈ ਕੇ, ਜਰਜਰ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਨ ਨੂੰ ਲੈ ਕੇ, ਉਹਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸੀ। ਸਪੇਨ ਦੇ ਵਿੱਚ ਮਹਿੰਗਾਈ ਵਧੀ ਹੋਈ ਹੈ, ਇਸ ਕਰਕੇ ਸਪੇਨ ਦੇ ਵਿੱਚ ਪ੍ਰਦਰਸ਼ਨ ਹੋਏ ਨੇ। ਸਪੇਨ 'ਚ ਮੈਡ੍ਰਿਡ ਦੇ ਵਿੱਚ ਇੱਕ ਜਿਹੜੇ ਪ੍ਰੋਟੈਸਟ ਦੀਆਂ ਵੀਡੀਓਜ਼ ਫੋਟੋਜ਼ ਇੱਦਾਂ ਆਈਆਂ ਨੇ ਜਿਵੇਂ ਪੂਰਾ ਦਾ ਪੂਰਾ ਸਪੇਨ ਹੀ ਜਿਹੜਾ ਉਹ ਸੜਕਾਂ ਦੇ ਉੱਤੇ ਆ ਗਿਆ ਹੋਵੇ। ਛੋਟੇ ਛੋਟੇ ਕੰਟਰੀਜ਼ ਨੇ, ਬਹੁਤ ਜ਼ਿਆਦਾ ਵੱਡੇ ਹੈ ਨਹੀਂ, ਪਰ ਇਹ ਅੱਜ ਦੀ ਤਰੀਕ ਦੀ ਇਹ ਸੱਚਾਈ ਹੈਗੀ ਹੈ ਕਿ ਮਾਈਗ੍ਰੈਂਟਸ ਦੇ ਲਈ ਜਿਹੜੇ ਮਰਜ਼ੀ ਮੁਲਕ 'ਚ ਚਲੇ ਜਾਓ, ਨੋ ਕੰਟਰੀ ਇਜ਼ ਸੱਚ ਪਰਫੈਕਟ, ਬਰਾਬਰਤਾ ਦੇ ਜਿਹੜੇ ਮੌਕੇ ਨੇ ਉੱਥੇ ਨਹੀਂ ਮਿਲਦੇ। ਸੋ ਇਹ ਇੱਕ ਟੈਨਸ਼ਨ ਜਿਹੜੀ ਜ਼ਰੂਰ ਮਾਈਗ੍ਰੈਂਟਸ ਦੇ ਲਈ ਲੱਗੀ ਰਹਿੰਦੀ ਹੈਗੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਇਹਨਾਂ, ਧੰਨਵਾਦ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ अपने घर दे होर नेड़े महसूस करो।
1: This autumn, laugh out loud with Ayushman Khurana and Saad Ali Khan in Urda Teer.
2: एक पाकिस्तानी जासूस हिंदुस्तान जाएगा।
3: देशभक्ति तो याद आ गई।
4: देश कौन सा है? ये भूल गया।
1: A spy mission gone wrong with hilarious moments.
5: ये बॉर्डर चल रही है?
1: नहीं जी, ये तो उड़ता तीर चल रहा है। From October 9th at cinemas near you.
6: यार तू इतने नीचे थी आके पक्का भी हो गया, की जुगाड़ लाया है?
7: जुगाड़ नहीं, ये है 8 साल तो भी वड्डा तजुर्बा बंसल इमिग्रेशन दा, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।

0: ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਅੱਜ ਦਾ ਦਿਨ ਜੋ ਮਿਲਿਆ, ਇਹ ਸਵਾਸ ਚੱਲ ਰਹੇ ਨੇ ਉਹ ਕਰੀਏ ਸ਼ੁਕਰਾਨਾ। ਅਤੇ ਆਸ ਕਰਦਾ ਹਾਂ ਕਿ ਇਸ ਸ਼ੁਕਰਾਨੇ ਵਜੋਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਸਾਰਾ ਦਿਨ ਸਜਾ ਕੇ ਰੱਖਿਓ ਆਪਣੇ ਚਿਹਰੇ 'ਤੇ, ਇਹ ਤੁਹਾਡੇ ਚਿਹਰੇ ਦਾ ਸ਼ਿੰਗਾਰ ਆ, ਇਹ ਤੁਹਾਡੇ ਚਿਹਰੇ ਦਾ ਮੇਕਅਪ ਹੈ, ਇਸ ਤੋਂ ਬਿਹਤਰ ਦੁਨੀਆ ਦਾ ਕੋਈ ਹੋਰ ਮੇਕਅਪ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਪੈਸੇ ਖਰਚ ਲਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਇੱਕ ਫਿਲੀਪੀਨ ਮੂਲ ਦੀ ਹੌਲੀ ਜਿਹੀ ਉਮਰ ਦੀ ਕੁੜੀ, ਥੋੜ੍ਹਾ ਡਰੀ ਜੀ, ਸਹਿਮੀ ਜੀ, ਅੰਗਰੇਜ਼ੀ 'ਚ ਕਹਿ ਲਈਏ ਤਾਂ ਕੰਫਿਊਜ਼ ਜੀ ਜਾਪ ਰਹੀ ਸੀ। ਕਦੀ ਚੋਰ ਅੱਖ ਦੇ ਨਾਲ ਕਾਊਂਟਰ ਦੇ ਉੱਤੇ ਗਾਹਕਾਂ ਦੀ ਲੱਗੀ ਲੈਣ ਨੂੰ ਵੇਖਦੀ, ਅਤੇ ਕਦੀ ਆਪਣੇ ਆਪ ਦੇ ਵਿੱਚ ਕੁਛ ਸੋਚਣ ਲੱਗ ਪੈਂਦੀ। ਘਬਰਾਹਟ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦਿੰਦੀ ਸੀ। ਇੱਕ ਦੁਆਰੀ ਨੋਟ ਕੀਤਾ, ਫਿਰ ਰਿਹਾ ਨਾ ਗਿਆ। ਮੈਂ ਹੌਲੀ ਜਿਹੀ ਪੁੱਛ ਹੀ ਲਿਆ, ਕੁੜੀ ਇਹ ਨਵੀਂ ਹੈ? ਹਾਂ ਦੇ ਵਿੱਚ ਸਿਰ ਹਿਲਾਉਂਦੀ ਕਹਿਣ ਲੱਗੀ। ਹੁਣੇ ਹੀ ਓਰੀਐਂਟੇਸ਼ਨ ਹੋਈ ਹੈ ਮੇਰੀ, ਅੱਜ ਜੌਬ ਦੇ ਉੱਤੇ ਪਹਿਲਾ ਦਿਨ ਹੈ, ਇਹ ਮੇਰੀ ਪਹਿਲੀ ਸ਼ਿਫਟ ਹੈ, ਕਈ ਚੀਜ਼ਾਂ ਹਾਲੇ ਮੇਰੀ ਸਮਝ ਤੋਂ ਬਾਹਰ ਨੇ, ਕਈ ਆਈਟਮਾਂ ਮੈਂ ਸਕੈਨ ਕਰਦੀ ਹਾਂ ਪਰ ਜਿੱਦਾਂ ਮੈਨੂੰ ਦੱਸਿਆ ਗਿਆ ਵਾ ਉੱਦਾਂ ਸਕਰੀਨ ਦੇ ਉੱਤੇ ਸ਼ੋਅ ਨਹੀਂ ਕਰਦੀਆਂ, ਕਈ ਤਾਂ ਮੈਨੂੰ ਨੰਬਰ ਹੀ ਨਹੀਂ ਲੱਭ ਰਹੇ। ਮੈਨੂੰ ਡਰ ਆ ਕਿ ਕਿਤੇ ਮੈਂ ਪੈਸੇ ਵੱਧ ਘੱਟ ਨਾ ਲੈ ਲਵਾਂ। ਇੰਨਾ ਕਹਿ ਕੇ ਲਾਗੇ ਪਏ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ। ਉਸਦੀ ਇਹ ਗੱਲ ਸੁਣ ਕੇ ਮੈਨੂੰ ਆਪਣੀ ਅੰਮ੍ਰਿਤਸਰ ਵਾਲੀ ਨੌਕਰੀ ਯਾਦ ਆ ਗਈ। ਮੇਰਾ ਵੀ ਪਹਿਲਾ ਦਿਨ ਮੈਨੂੰ ਚੇਤੇ ਆ ਗਿਆ, ਹੋਟਲ ਦੇ ਵਿੱਚ ਕਿਚਨ 'ਚ ਖਲੋਤੇ ਹੋਏ ਦੀ ਜਦੋਂ ਟਾਈ ਦੇ ਉੱਤੇ ਤੜਕੇ ਦੇ ਛਿੱਟੇ ਆਣ ਪਏ ਅਤੇ ਥੰਧਿਆਈ ਤੋਂ ਤਿਲਕ ਕੇ ਲਿਬੜੀ ਹੋਈ ਨਵੀਂ ਨਕੋਰ ਪੈਂਟ ਅਤੇ ਮੁੜ ਕੇ ਆਪਣੇ ਉੱਤੇ ਹੱਸਦਾ ਹੋਇਆ ਸਾਰਾ ਉਹ ਕਿਚਨ ਦਾ ਸਟਾਫ, ਰੋਣ ਹਾਕਾ ਜਿਹਾ ਹੋ ਗਿਆ ਸੀ ਮੈਂ ਕੁਛ ਹੀ ਪਲਾਂ ਦੇ ਵਿੱਚ। ਸੋਚ ਰਿਹਾ ਸਾਂ ਕਦੋਂ 2 ਵੱਜਣ ਅਤੇ ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜਾਂ, ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜ ਕੇ ਬਤਾਲੇ ਅੱਪੜ ਜਾਵਾਂ ਅਤੇ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਵਾਂ, ਸਾਰਿਆਂ ਦੇ ਮਜ਼ਾਕ ਦਾ ਪਾਤਰ ਬਣਿਆ ਇੱਥੇ ਮੈਂ ਬਹੁਤਾ ਸਮਾਂ ਨਹੀਂ ਕੱਢ ਸਕਦਾ। ਅਜੇ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਮੋਢੇ ਤੋਂ ਆਣ ਹਲੂਣਾ। ਉਹ ਲੇਸਲੀ ਨਾਂ ਦਾ ਉਸ ਰਸੋਈ ਦਾ ਸੁਪਰਵਾਈਜ਼ਰ ਸੀ। ਆਖਣ ਲੱਗਾ, ਪੁੱਤ ਘਬਰਾਈ ਨਾ, ਇਹ ਜੋ ਤੇਰੇ ਨਾਲ ਹੋ ਰਿਹਾ ਨਾ ਇਹ ਸਾਰਿਆਂ ਦੇ ਨਾਲ ਹੀ ਹੁੰਦਾ, ਮੇਰੇ ਸਮੇਤ ਸਾਰਿਆਂ ਨਾਲ ਹੋਇਆ, ਪਰ ਮੇਰਾ ਪੁੱਤ ਡਰੀ ਨਾ, ਮੈਂ ਤੇਰੇ ਨਾਲ ਹੈ। ਅਤੇ ਨਾਲ ਹੀ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਆਖਣ ਲੱਗਾ, ਖਬਰਦਾਰ ਹੋਏ ਕਿਸੇ ਨੇ ਮੁੰਡੇ ਨੂੰ ਤੰਗ ਕੀਤਾ ਤਾਂ। ਮੈਨੂੰ ਇੰਝ ਲੱਗਾ ਜਿੱਦਾਂ ਮਰਦੇ ਦੇ ਉੱਤੇ ਕਿਸੇ ਨੇ ਪਾਣੀ ਛਿਣਕ ਕੇ ਜਾਨ ਬਚਾ ਲਈ ਹੋਵੇ। ਜਾਨ ਬਚੀ, ਸਾਹ 'ਚ ਸਾਹ ਆਇਆ। ਮੁੜ ਕੇ ਉਸੇ ਸੁਪਰਵਾਈਜ਼ਰ ਨੇ 3 ਮਹੀਨੇ ਦਾ ਮੇਰਾ ਢਾਲ ਦਾ ਕੰਮ ਕੀਤਾ, ਉਸ ਰਸੋਈ ਦੇ ਵਿੱਚ ਢਾਲ ਬਣ ਕੇ ਮੇਰੀ ਰਾਖੀ ਕੀਤੀ। ਕੋਈ ਵੀ ਕੁਛ ਕਹਿੰਦਾ ਤਾਂ ਮੇਰੇ ਕਹਿਣ ਤੋਂ ਪਹਿਲਾਂ ਉਹ ਆਪ ਹੀ ਜਵਾਬ ਦੇ ਦਿੰਦਾ। ਮੈਨੂੰ ਯਾਦ ਹੈ ਆਖਰੀ ਦਿਨ ਸੀ ਉਹ, ਮੈਂ ਉਸ ਕੋਲ ਗਿਆ ਅਤੇ ਕਿਹਾ, ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਮੈਂ ਜ਼ਰੂਰ ਮੋੜਾਂਗਾ ਜ਼ਿੰਦਗੀ ਦੇ ਵਿੱਚ। ਅਤੇ ਹੱਸਦਾ ਹੋਇਆ ਕਹਿਣ ਲੱਗਾ, ਵੇਲਾ ਆਊਗਾ ਤੇ ਮੋੜ ਦਵੀ ਭਲਿਆ। ਪਰ ਇਸ ਤੋਂ ਪਹਿਲਾਂ ਕਿ ਵੇਲਾ ਆਉਂਦਾ, ਵੇਲਾ ਖੁੰਝ ਚੁੱਕਾ ਸੀ ਕੁਛ ਹਫ਼ਤੇ ਪਹਿਲਾਂ। ਜੋ ਅੰਕਲ ਰਸੋਈ ਦੇ ਵਿੱਚ ਕੰਮ ਕਾਰ ਕਰਦਾ ਦਿਖਦਾ ਸੀ, ਖ਼ਬਰ ਮਿਲੀ ਕਿ ਉਹਨੂੰ ਹਾਰਟ ਅਟੈਕ ਆ ਗਿਆ। ਲੈਸਲੀ ਅੰਕਲ ਹੁਣ ਪੂਰਾ ਹੋ ਚੁੱਕਾ ਸੀ, ਉਹ ਇਸ ਦੁਨੀਆਂ ਦੇ ਵਿੱਚ ਨਹੀਂ ਸੀ। ਅਤੇ ਮੈਨੂੰ ਇੱਕ ਹੀ ਝੋਰਾ, ਉਹਦੀਆਂ ਕੀਤੀਆਂ ਮਿਹਰਬਾਨੀਆਂ, ਉਹਦੇ ਕਰਜ਼ ਮੈਂ ਕਿੱਦਾਂ ਉਤਾਰਾਂਗਾ? ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ। ਇੰਨੇ ਨੂੰ ਪਿੱਛੋਂ ਉੱਚੀ ਸਾਰੀ ਆਵਾਜ਼ ਪਈ। ਇਸ ਆਵਾਜ਼ ਨੇ ਮੇਰੀ ਭੂਤਕਾਲ ਵਾਲੀਆਂ ਸਾਰੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਮੁੜ ਕੇ ਵੇਖਿਆ ਤਾਂ ਕਤਾਰ ਦੇ ਵਿੱਚੋਂ ਇੱਕ ਗੋਰਾ ਗੁੱਸੇ ਹੋ ਰਿਹਾ ਸੀ ਉਸ ਕੁੜੀ ਨੂੰ। ਉਹ ਕਹਿ ਰਿਹਾ ਸੀ, ਇੰਨੀ ਦੇਰ ਕਿਉਂ ਲੱਗ ਰਹੀ ਹੈ, ਮੈਂ ਛੇਤੀ ਜਾਣਾ, ਅਸੀਂ ਵਿਹਲੇ ਨਹੀਂ। ਮੈਂ ਉਸੇ ਵੇਲੇ ਆਪ ਮੁਹਾਰੇ ਹੀ ਆਖ ਉੱਠਿਆ, ਸੱਜਣੋ ਥੋੜ੍ਹਾ ਹੌਂਸਲਾ ਰੱਖੋ, ਥੋੜ੍ਹਾ ਸਬਰ ਰੱਖੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੁੜੀ ਅੱਜ ਨਵੀਂ ਆ, ਇਹਦਾ ਅੱਜ ਪਹਿਲਾ ਦੇਣਾ ਆ ਕੰਮ ਦੇ ਉੱਤੇ। ਮੇਰੀ ਬੇਨਤੀ ਕਿ ਤੁਸੀਂ ਸਾਰੇ ਆਪਣਾ ਪਹਿਲਾ ਦਿਨ ਕੰਮ ਦੇ ਉੱਤੇ ਯਾਦ ਕਰਕੇ ਵੇਖੋ, ਸ਼ਾਇਦ ਤੁਹਾਨੂੰ ਇਸ ਕੁੜੀ ਦੀ ਇਸ ਟਾਈਮ ਅਵਸਥਾ ਸਮਝ ਆ ਜਾਵੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲੇ ਦਿਨ ਜੌਬ ਦੇ ਉੱਤੇ ਕਿੱਦਾਂ ਲੰਘਦਾ, ਬਸ ਉੱਦਾਂ ਦੇ ਹੀ ਹਾਲਾਤ ਇਸ ਕੁੜੀ ਦੇ ਨੇ। ਫਿਰ ਕੀ ਸੀ, ਰੌਲਾ ਪਾਉਂਦੇ ਸਾਰੇ ਗੋਰੇ ਇੱਕਦਮ ਚੁੱਪ ਹੋ ਗਏ। ਬਹੁਤਿਆਂ ਦੇ ਬੁੱਲਾਂ ਦੇ ਉੱਤੇ ਹੁਣ ਸੌਰੀ ਸੀ। ਉਹ ਗੋਰਾ ਜਿਹੜਾ ਸਭ ਤੋਂ ਉੱਚੀ ਰੌਲਾ ਪਾ ਰਿਹਾ ਸੀ, ਉਹਨੇ ਵੀ ਉੱਚੀ ਦੇਣੀ ਸੌਰੀ ਕਿਹਾ। ਇੱਧਰ ਘੁੰਮ ਕੇ ਆਪਣਾ ਸੌਦਾ ਫੜਨ ਦੇ ਲਈ ਜਦੋਂ ਕੁੜੀ ਦੇ ਨਾਲ ਆਈ ਕੰਟੈਕਟ ਹੋਇਆ ਤਾਂ ਅੱਖਾਂ ਹੀ ਅੱਖਾਂ ਦੇ ਵਿੱਚ ਉਹ ਥੈਂਕ ਯੂ ਕਹਿ ਰਹੀ ਸੀ। ਪਰ ਮੈਂ ਗਰੋਸਰੀ ਦੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਇਹੋ ਹੀ ਸੋਚ ਰਿਹਾ ਸੀ ਕਿ ਅੱਜ ਮੈਂ ਕਿੰਨਾ ਹਲਕਾ ਫੁਲਕਾ ਮਹਿਸੂਸ ਕਰ ਰਿਹਾ। ਸ਼ਾਇਦ ਲੇਸਲੀ ਅੰਕਲ ਦੇ ਵੱਲੋਂ ਚਾੜਿਆ ਗਿਆ ਕਰਜ਼ਾ ਅੱਜ ਮੈਂ ਉਤਾਰ ਦਿੱਤਾ, ਜਾਂ ਫਿਰ ਉਸ ਚਾੜੇ ਕਰਜ਼ੇ ਦੇ ਵਿੱਚੋਂ ਇੱਕ ਨਿੱਕੀ ਜਿਹੀ ਕਿਸ਼ਤ ਅੱਜ ਮੈਂ ਮੋੜ ਦਿੱਤੀ ਹੈ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣੇ ਸੀ ਸੁਖਵਿੰਦਰ ਸਿੰਘ ਪਰਵਾਲ ਜੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਹੋਏਗੀ। ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਨਾ ਕੁਛ ਜ਼ਰੂਰ ਵਾਪਰਦਾ। ਜਦੋਂ ਕੋਈ ਬਿਲਕੁਲ ਅਣਜਾਣ ਬੰਦਾ ਆ ਕੇ ਸਾਡੇ ਮੋਢੇ 'ਤੇ ਹੱਥ ਧਰ ਦਿੰਦਾ, ਉਹ ਸਾਡੀ ਮਦਦ ਕਰਦਾ, ਉਹ ਸਾਡਾ ਆਪਣਾ ਨਾਂ ਹੋ ਕੇ ਵੀ ਸਾਨੂੰ ਰੱਬ ਲੱਗਣ ਲੱਗ ਪੈਂਦਾ। ਅਤੇ ਜ਼ਰੂਰੀ ਨਹੀਂ ਉਹਦਾ ਉੱਦਾਂ ਦਾ ਵਰਤਾਰਾ ਕੀਤਾ ਤੁਸੀਂ ਉਸੇ ਦੇ ਨਾਲ ਹੀ ਆਪਣਾ ਕਰਜ਼ ਮੋੜਨਾ, ਤੁਸੀਂ ਉਹ ਚੰਗਿਆਈ ਦੁਨੀਆਂ ਦੇ ਵਿੱਚ ਅੱਗੇ ਤੋਰਨੀ ਹੁੰਦੀ ਹੈ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਤੁਸੀਂ ਹੋਰ ਕੀ ਭਰੋਗੇ, ਭਰਨਾ ਤਾਂ ਆਪਾਂ ਖਾਲੀ ਭਾਂਡਿਆਂ ਨੂੰ ਆ। ਜਿਹਨੂੰ ਪਹਿਲਾਂ ਹੀ ਪਤਾ ਕਿਸੇ ਦਾ ਸੁੱਖ ਦੁੱਖ ਕੀ ਹੁੰਦਾ, ਜਿਹਨੂੰ ਪਹਿਲਾਂ ਹੀ ਪਤਾ ਵਾ ਲੋੜਵੰਦ ਦੇ ਨਾਲ ਕਿੱਦਾਂ ਖੜਨਾ, ਉਹਨੂੰ ਤੁਸੀਂ ਕੀ ਦੱਸੋਗੇ? ਉਹਦੇ ਕੋਲ ਤਾਂ ਤੁਸੀਂ ਸਿੱਖੋਗੇ, ਉਹਦੇ ਕੋਲ ਤਾਂ ਤੁਸੀਂ ਸਿੱਖਿਆ, ਉਹ ਤੁਹਾਡਾ ਗੁਰੂ ਹੋ ਗਿਆ, ਅਤੇ ਉਹ ਚੰਗਿਆਈ ਤੁਸੀਂ ਅੱਗੇ ਤੋਰਨੀ ਆ। ਸਮਾਂ ਕੱਢ ਕੇ ਆਪਾਂ ਵੀ ਯਾਦ ਕਰਿਆ ਕਰੀਏ ਕਿੰਨੇ ਕਿੱਥੇ ਕੀ ਸਾਡੇ ਨਾਲ ਕੀਤਾ। ਅੱਜ ਉਹ ਸਾਨੂੰ ਹਲਕਾ ਲੱਗੇ ਪਰ ਉਸ ਸਮੇਂ ਉਹਦੀ ਕੀ ਅਹਿਮੀਅਤ ਸੀ। ਅਤੇ ਕੋਸ਼ਿਸ਼ ਕਰੀਏ ਜਿੱਥੇ ਕਿਤੇ ਸਾਡੀ ਲੋੜ ਆ ਕਿਸੇ ਨੂੰ, ਕਿਸੇ ਲੋੜਵੰਦ ਨੂੰ ਉੱਥੇ ਆਪਾਂ ਉਹਦੇ ਲਈ ਉੱਦਾਂ ਦਾ ਬਣ ਕੇ ਖੜ ਜਾਈਏ। ਅਤੇ ਫਿਰ ਤੁਹਾਨੂੰ ਯਕੀਨ ਮੰਨਿਓ ਬੋਝ ਨਹੀਂ ਲੱਗੂਗਾ, ਸਟ੍ਰੈਸ ਨਹੀਂ ਆਊਗਾ, ਤੁਹਾਡੇ ਮਨ ਦੇ ਉੱਤੇ ਭਾਰ ਨਹੀਂ ਹੋਊਗਾ। ਉਸ ਦਿਨ ਤੁਸੀਂ ਕਿੰਨੇ ਵੀ ਬਿਜ਼ੀ ਹੋਵੋਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ, ਤੁਸੀਂ ਆਪਣੇ ਘਰ ਨੂੰ ਇੱਕ ਸ਼ਾਬਾਸ਼ੀ ਲੈ ਕੇ ਜਾਓਗੇ, ਆਪਣੇ ਆਪ ਦੇ ਲਈ ਆਪ ਦਿੱਤੀ ਹੋਈ ਇੱਕ ਸ਼ਾਬਾਸ਼ੀ, ਕਿਉਂਕਿ ਸਭ ਤੋਂ ਬਿਹਤਰ ਬੰਦਾ ਆਪਣੇ ਆਪ ਨੂੰ ਜਾਣ ਸਕਦਾ, ਆਪਣੇ ਆਪ ਨੂੰ ਪੜ੍ਹ ਸਕਦਾ, ਸਭ ਤੋਂ ਬਿਹਤਰ ਆਪਣੇ ਆਪ ਦੀ ਕੋਖ ਪੜਤਾਲ ਕਰ ਸਕਦਾ। ਕੋਈ ਹੋਰ ਉਹ ਕਦੀ ਵੀ ਨਹੀਂ ਜਾਣ ਸਕਦਾ ਜੋ ਤੁਹਾਨੂੰ ਤੁਹਾਡੇ ਬਾਰੇ ਪਤਾ। ਸੋ ਇਸ ਕਰਕੇ ਜੋ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਆ ਉਹ ਬਾਹਰੋਂ ਮਿਲੀ ਕਿਸੇ ਸ਼ਾਬਾਸ਼ੀ ਤੋਂ ਕਿਤੇ ਵੱਡੀ ਹੈ। ਬਾਹਰਲੇ ਤਾਂ ਕਿਸੇ ਨੂੰ ਫਿਰ ਵੀ ਭੁਲੇਖਾ ਪਿਆ ਹੋ ਸਕਦਾ, ਉਹਨੂੰ ਫਿਰ ਵੀ ਤੁਸੀਂ ਕਿਤੇ ਝੂਠ ਦੱਸਿਆ ਹੋ ਸਕਦਾ, ਪਰ ਆਪਣੇ ਆਪ ਨੂੰ ਬੰਦਾ ਕਦੀ ਝੂਠ ਨਹੀਂ ਬੋਲ ਸਕਦਾ। ਤੁਹਾਨੂੰ ਖੁਦ ਨੂੰ ਪਤਾ ਹੋਊਗਾ ਕਿ ਤੁਸੀਂ ਜੋ ਕੀਤਾ ਉਹ ਨਿਰਸਵਾਰਥ ਕੀਤਾ ਜਾਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਲੁਕਿਆ। ਅਕਸਰ ਹੀ ਜੱਗ ਨੂੰ ਕੁਛ ਹੋਰ ਦਿਖਦਾ, ਸੱਚਾਈ ਉਹਦੇ ਪਿੱਛੇ ਕੁਛ ਹੋਰ ਹੁੰਦੀ ਹੈ। ਪਰ ਜੋ ਤੁਸੀਂ ਆਪ ਆਪਣੇ ਆਪ ਦੇ ਬਾਰੇ ਵੇਖਦੇ ਹੋ, ਜੋ ਤੁਸੀਂ ਆਪਣੇ ਅੰਦਰ ਨੂੰ ਪੜ੍ਹਦੇ ਹੋ, ਜੋ ਕਰਜ਼ਦਾਰੀਆਂ ਤੁਹਾਨੂੰ ਪਤਾ ਨੇ ਉਹ ਕਿਸੇ ਹੋਰ ਨੂੰ ਨਹੀਂ ਪਤਾ ਹੋ ਸਕਦੀਆਂ। ਸੋ ਕੋਸ਼ਿਸ਼ ਕਰੀਏ ਕੋਈ ਤੁਹਾਡੇ ਨਾਲ ਚੰਗਾ ਕਰਦਾ ਅਤੇ ਉਸ ਚੰਗੇ ਨੂੰ ਆਪਾਂ ਅੱਗੇ ਹੋਰਾਂ ਦੇ ਨਾਲ ਕਰੀਏ। ਧੰਨਵਾਦ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, 1674

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਕੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕਹਿ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਨ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲ ਕਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰਭ ਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: अनक प्रकार किए वो जितना पुन दान हो मैं वो रत्ना
0: शरीर कटाए हो मैं कर राती वर्त नेम करे बहु भांति
1: नहीं तुल राव नाम विचार नानक गुरमुख नाम जपिए एक बार
0: नौ खंड पृथ्वी फिरे चर जीव महा उदास तपीसर थी वै
1: अगन माए हो प्राण कनक अस है वो दान
0: न्योली कर्म करे बहु आसन जैन मार्ग संयमत साधन
1: निमक निम कर शरीर कटावे तो भी हो मैं मैल न जावे
0: हर के नाम संसर कछ नाहे नानक गुरमुख नाम जपत गत पाहे
1: मन कामना तीर्थ दे छुटे गर्व गुमान न मन ते हुटे
0: सोच करे दिन सा रात मन की मैल न तन ते जास
1: देही को वो साधना करे मन ते कबू न बिख्या टरे
0: जल तो वह बहु देह अनीत शुद्ध कहां होए काची पी
1: मन हर के नाम की महिमा ऊच नानक नाम उदरे पतत बहु मूच
0: बहुत स्यान जों का पौ ब्यापे अनक जतन का तृष्णा त्रापे
1: एक अनेक गनी बुझे कोट पाव दरगनी सिजे
0: छूट सनाही उब पायाल मोहे ब्यापे माया जाल
1: अवर कर तू सगली जमडाने गोविंद भजन बिनती नीमाने
0: हर का नाम जपत दुख जाए नानक बोले सह सुभाए
1: चार पदार्थ जे को मांगे साजना की सेवा लागे
0: जे को अपना दुख मिटावे हर हर नाम हृदय सद गावे
1: जे को अपनी सुभा लोरे सास सिंह ए हो मैं छोरे
0: जे को जन्म मरण ते डारे साजना की शरणी पारे
1: जिसन को पव दस प्यासा नानक ताके बल बल जासा
0: सगल पुरख मैं पुरख प्रधान साध संग जाके मिटे बिमान
1: आपस को जो जाना नीचा सो गनी सब ते ऊंचा
0: जाका मन होए सगल कीरीना हर हर नाम तिन घट घट चीना
1: मन अपने ते बुरा मटाना पेख है सगल शिष्ट साजना
0: सुख दुख जन समदृष्टिता नानक पापो निहले पा
1: निधन को धन तेरो नाव निथावे को नाव तेरा थाओ
0: निमाने को प्राप्त तेरो मान सगल कटा को देव दान
1: करन करावन हर स्वामी सगल कटा के अंतर जामी
0: अपने गत मित जान हो आपे अपन संग आप प्रभ राते
1: तुमरी उस्त तुम ते होए नानक अवर न जानस कोए
0: सर्व धर्म है श्रेष्ठ धर्म हर को नाम जप निर्मल कर्म
1: सगल क्रिया मैं उत्तम क्रिया सास संग दुर्मत मल हिरिया
0: सगल उद्यम मैं उद्यम भाला हर का नाम जपो जी सदा
1: सगल वाणी मैं अमृत वाणी हर को जस सुन बखानी
0: सगल थान ते ओह उत्तम थान नानक जी घट बसै हर नाम
1: सुखमनी सुख अमृत पव नाम भगजना कै मन विश्राम अठ तीन श्लोक
0: निर्गुण यार ए आनिया सो प्रभ सदा संभाल जिनकी आतिश्चित रख नानक निभी नाल सत नाम श्री वाहे गुरु अष्टपदी
1: मैया की गुणचेत परानी कवन मूल ते कवन दृष्टानी
0: जिंतु साठ सवार सिगारिया गर्भ अगन मह जिने उबारिया
1: बार बस्ता तुझे प्यार है दूध पर जो बन भोजन सुख सूद
0: बिरद पया ऊपर साख सैन मुख पया बैठ कौ दैन
1: एहो निर्गुण गुण कुछ न बुझे बख्श देहो तो नानक सीजै
0: जय प्रसाद ऊपर सुख बस है सुत प्रात मीत बनता संघस है
1: जय प्रसाद पीवे शीतल जला सुखदाई पवन पावक अमूला
0: जय प्रसाद भोगै सब रसा सगल समग्री संग साथ बसा
1: दीने हस्त पाव कर नेत्रसना तिसे त्याग अवर संगरचना
0: ऐसे दुख मूड अंध ब्यापे नानक काढ़ लेहो प्रभ आपे
1: आद अंध जो राखन हा तिस्यो प्रीत न करे गवार
0: जाकी सेवा नम निद पावे तासो मूड़ा मन हिलावे
1: जो ठाकर ससदा हजूरे ताको अंधा जान दूरे
0: जाकी टहल पावे दरगह मान तिसह बसारे मुग्ध अजान
1: सदा सदा भूलन हार नानक राखन हार अपार
0: रतन त्या कौडी संग रचै साच छोड़ झूठ संग मचै
1: जो छना सुअस्त्र कर मान जो होवन सो दूर परान
0: छोड़ जाए तिसका शर्म कर संग सहाय तिस पर हारे
1: चंदन लेप उधारे तोए घर तो पीर प्रसम संग होए
0: अंध कूप मैं पतत विकराल नानक काढ़ लेहो प्रभ दयाल
1: दूत पशु की मानस जात लोक पचारा करे दिन रात
0: बाहर पे खांतर मल माया छप सनाहे कछ करे छपाया
1: बाहर ज्ञान ध्यान स्नान अंतर व्यापै लो स्वान
0: अंतर अग्न बाहर तन स्वाहा गल पाथर कैसे तरह अथाह
1: जाके अंतर बसे प्रभा अपना तेजन सहज समा
0: सुन अंधा कैसे मार्ग पावे कर गह लेहो उड़न बिहावे
1: कहा बुजात बुझे डोरा निष्किय तो समझे भोरा
0: कहा विष्णु पद गावे गुंग जतन करे तो पीसुर भंग
1: कहा पिंगल पर्वत पर भवन नहीं होत कुहा उस गवन
0: करतार करुणा मैं दीन बेनती करे नानक तुमरी कृपा तरे
1: संग सहाय सुवे न चीत जो बह राय ता सो प्रीत
0: बलुआ के ग्रह पीतर वसै आनंद केर माया रंग रसै
1: दृढ़ कर माने मने प्रतीत काल न आवे मूड़े चीत
0: बैर विरोध काम क्रोध मोह झूठ विकार महा लोभ त्रोह
1: यहो जुगत बिहाने कई जन्म नानक राख लियो आपन कर कर्म
0: ऊठा कर तुम पह अरदास जियो पिंड सब तेरी रास
1: तुम मात पिता हम बार तेरे तुमरी कृपा मैं सुगनेरे
0: कोई न जाने तुमरा अंत ऊंचे ते ऊंचा भगवंत
1: सगल समगरी तुमरे सूत्रधारी तुम ते होए सुआज्ञाकारी
0: तुमरी गत में तुम ही जानी नानक दास सदा कुर्बानी
1: सुखमनी सुख अमृत पव नाम भगजना कै मन विश्राम अठ चार श्लोक
0: दीन हार प्रभ छोड़ कह लागे आन सुआए नानक कहू नसी जई बिना वै पत जाए सत नाम श्री वाहे गुरु अष्टपदी
1: दस वस्तु ले पाछे पावे एक बस्त कारण भी खोट गवावे
0: एक पीना दे दस पीहर ले तो मूड़ा कहो कहां करे
1: जिस ठाकर सो नाही चारा ताको की जय सद नमस्कारा
0: जाके मन लागा प्रा मीठा सर्व सुख ताहू मन बूठा
1: जिस जन अपना हुक्म मनाया सर्व थोक नानक तिन पा ਆਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸਤੀ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹੇ ਤਾਂ ਕੋ ਹਾਥ ਨਾ ਆਵੈ ਕੇਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁ ਕੁਹਿਰੇ
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਰ ਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕੱਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਾ ਤਵ ਲੁਭਾਵੈ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਤਿਆਈ
0: ਸਹਿ ਤਿਆ ਜੋ ਇਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਭ ਆਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਅਹਿਬੁੱਤ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਬਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਦੇ ਨੇਰੇ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप प्यास तिन को मिलियो प्रभ विनाश
1: कई कोट मां गए सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पसार सदा सदा एक एक अंकार
0: कई कोट कीने बहु भात प्रभ ते होई ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमृत प्रभ नाम भगत जना कै मन विश्राम अठ दस लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस पावै सोई होग
0: किन मैं थापू था पनहारा अंत नहीं किछ पारा वारा
1: हुक्मे तार अतर रहावै हुक्मे उपजै हुक्म समावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्ति राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: हो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: भरमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दस पलटावै
0: जाको अपनी करै बख्शीस ताका लेखा ना गनै जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ कर्म क्रम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हरख रंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बहु भांत कबहू सोई रह दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस्त पतंग होए जिया अनक जोन भर मैं भरमिया
0: नाना रूप जो स्वांगी दिखावै ज्यों प्रभु पावै तिवै नचावै
1: ज्यों तिस पावै सोई होए नानक दूजा अवर न कोई
0: कबहू साध संगत ए हो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नाम रते करंग सदा बसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुखमनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावे
0: धन भूम गा जो करे गुमान सो मूर्ख अंधा अज्ञान
1: कर कृपा जिसके हृदय गरीबी वसावै नानक इहा मुक्त आगे सुख पावै
0: धनवंता होए कर गुर बावै तरन समान कछ संग न जावै
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी तरम राय तिस करे खुआरी
0: गुर प्रसाद जाका मिटै बिमान सूजन नानक दर गै परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक सुर्ग फिर अवतार
1: अनक यत्न करा तुम निद्रवे हर दर गै को कैसे गवे
0: आप सुखो जो भला कहावे तिसे भलाई निकट न आवे
1: सर्व किरिंजा का मन होए कहो नानक ताकि निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोक नहीं को राजा सुपन मनोत बिते सब काजे
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाव
0: करन करावन ਸਾਧਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛੁ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਣ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛੁ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਬਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦ ਖਿੰਟਿਕ ਨ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ।
0: ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵਾਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨੇ ਡੁਲਾਵੈ।
0: ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ सारी तारी सब सिस्टर
0: आपे आप सगल मह आप अनक जुगत राज थापो थाप
1: अवनासी नाए किच खंड तारन धार रयो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तन मंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करे बड़ भागे
1: नाम जपत पावे विश्राम नानक तिन पुरख को उत्तम करमान
0: जो किच करे सो प्रभु कै रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सात ऐसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भग जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अमनासी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किच काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ जा सब की तिसका दिया दरबे
0: अत सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हों रोग नानक सोजन सदा अरोग
1: ज्यो मंदर को था मैं थमन त्यों गुर का शब्द मने अस्थमन
0: ज्यो पाखाण नाव चढ़ता रह।

0: ਬਾਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਾਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾਕੈ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਇਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਂ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਇਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨਾ ਲਾ

0: सेवक को न पहुंचा, प्रभ का सेवक ऊचते ऊचा।
1: जो प्रभ अपनी सेवा लाया, नानक सो सेवक दह दिस प्रगटाया।
0: नीकी कीरी में कर राखै, पसम करे लश्कर कोट लाखै।
1: जिसका सास न काटते आप, ता को राखत दे कर हाथ।
0: मानस जतन करत बो पात, तिसके करत बिरथै जात।
1: मारे न राखै अबर न कोए, सर्व जिया का राखा सोए।
0: काहे सोच करे रे पानी, जप नानक प्रभ अलख बिडानी।
1: बारम बार बार प्रभ जपिया, पी अमृत एहो मन तन त्रपिया।
0: नाम रतंजन गुरमुख पाया, तिसके नहीं दिस्ताया।
1: नाम तन नामो रूप रंग, नामो सुखर नाम कसंग।
0: नाम रस जो जंत ताने, मन तन नामे नाम समान।
1: उठत बैठ सोबत नाम, कहो नानक जन कै सदकाम।
0: लो जाचे वादन रात, प्रभ अपने जन की नींदात।
1: कलह भगत आत्म कै चाए, प्रभ अपने स्यो रह है समाए।
0: जो हो आ हो वसु जाने, प्रभ ने का हुकुम पछाने।
1: तिसकी महिमा कौन बखानो, तिसका गुण कहे एक न जानो।
0: आठ पैर पर बसे हजूर है, कहो नानक से जन पूरे।
1: मन मेरे तिन की ओट लेहे, मन तन अपना तिन जन देहे।
0: जिन जन अपना प्रभु पछाता, सोजन सर्व थोक का दाता।
1: तिसकी शरण सर्व सुख पावे, तिसके दरसा पाप मिटावे।
0: अवर सियान सगली छाड़, तिस जन की तू सेवा लाग।
1: आवन जान न होवी तेरा, नानक तिस जन के पूजो सद पैरा।
0: सुख मनी सुख अमृत प्रभ नाम, भगत जना कै मन विश्राम। अठ सतारा श्लोक,
1: सत पुरख जन जानिया, सतगुर तिसका नाओ। तिसके संग सिख उदर है, नानक हर गुण गाओ। सत नाम श्री वाहिगुरु अष्ट जो रह। गुर की आज्ञा मन में सह,
0: आपस को कर कछ ना जनावे। हर हर नाम हृदय सत्यावे।
1: मन बेचै सतगुर कै पास, ते सेवक के कार्ज रास।
0: सेवा करत होए नेकामी, तिसको हो प्राप्त स्वामी।
1: अपनी कृपा जिसे आप करे, नानक सो सेवक गुर की मत ले।
0: विश्व गुर का मन माने, सो सेवक परमेश्वर की गत जाने।
1: सो सत गुर जिस हृदय हर नाओ, अनक बार गुर को बल जाओ।
0: सर्व निधान जी का दाता, आठ पहर पार ब्रह्म रंग दाता।
1: ब्रह्म है जन, जन में पार ब्रह्म, एक है आप नहीं कछ परम।
0: सहर स्यान पलया न जाइए, नानक ऐसा गुरु भागी पाइए।
1: सफल दर्शन पेखत पुनीत, परसत चरण गत निर्मल रीत।
0: संग्राम गुण रवे, पार ब्रह्म की दरगह गवे।
1: सुनकर बचन कारण आगाने, मन संतोखा तुम पतिया ने।
0: पूरा गुरु आख्यो जाका मंत्र, अमृत दिष्ट पेखै होए संत।
1: गुण बेअंत कीमत नहीं पाए, नानक जिस पावे तिस लय मिलाए।
0: जे बाए कुस्तत अनेक, सतपुरुष पूर्ण बबे।
1: काहू बोल न पहुंचत प्राणी, अगम गोचर प्रभ निर्बानी।
0: निराहार निर्वैर सुखदाई, ताकि कीमत किने न पाई।
1: अनक भगत बंदन नित कर है, चरण कमल हृदय स्मर है।
0: सद बलिहारी सतगुरु अपने, नानक जिस प्रसाद ऐसा प्रभ जपने।
1: एहो हर रस पावे जन कोए, अमृत पीवे अमर सो होए।
0: प्रकार नहीं कदे बिनास, जाके मन पटे गुणतास।
1: आठ पहर हर का नाम ले, सच उपदे सेवक को दे।
0: मोह माया के संग न लेप, मन में रख है हर हर एक।
1: अंधकार दीपक परगासे, नानक पर मोह दुख तहते नासे।
0: तब्त माहे ठांड वरताई, आनंद पया दुख नाठे पाई।
1: जन्म मरण के मिटे अंदेसे, साधु के पूर्ण उपदेशे।
0: पौ चुका निर्भय होए बसे, सगल ब्याद मन ते खै नसे।
1: जिसका सातन कृपा धारी, साध संग जप नाम मुरारी।
0: हित पाई चूके भव गवन, सुन नानक हर हाज सरवन।
1: निर्गुण आप सर गुण पी ओही, कला तार जिन सगली मोही।
0: अपने चित बाप बनाए, अपनी कीमत आपे पाए।
1: हर बिन दूजा नाही कोए, सर्ब निरंतर एको सोए।
0: पोत पोत रविया रूप रंग, पै प्रगा साध कै संग।
1: रच रचना अपनी कल तारी, अनक बार नानक बलिहारी।
0: सुख मनी सुख अमृत प्रभ नाम, भगत जना कै मन विश्राम। अठ अठारा श्लोक,
1: साथ न चाले बिन भजन, बिखिया सगली छार। हर हर नाम कमाव ना, नानक हो तन सार। सत नाम श्री वाहिगुरु अष्टपदी।
0: संजना मिल करो विचार, एक सिमर नाम आधार।
1: अवरो पासा मीत बिसार हो, चरण कमल रिद में उरतार हो।
0: परम कारण सो प्रभ समरथ, दृढ़ कर गहो नाम हर रथ।
1: एहो तन संचो हो वो भगवंत, संत जना का निर्मल मंत।
0: एक आसरा को मन माहे, सर्व रोग नानक मिट जाहे।
1: जिस तन को चार कुंट उठता वै, सो तन हर सेवा ते पाव है।
0: जिस को नित बाछै मीत, सो सुख साधु संग परीत।
1: जे शोभा को करहै भली करनी, सा शोभा भज हर की शरणी।
0: अनक उपावी रोग न जाए, रोग मिटे हर अवख दलाए।
1: सर्व निदान मह हर नाम निदान, जप नानक दरगै परवान।
0: मन पर बोधो हर के नाए, दर्द स्तावत आवै ठाए।
1: ताको बिगन लागे कोए, जाके हृदय बसै हर सोए।
0: काल ताती ठंडा हर नाओ, सिमर सिमर सदा सुख पाओ।
1: भव बिन सह पूर्ण होए आस, भगत पाए आत्म परगास।
0: सित कर जाए बसे अबनासी, कहो नानक काटी जमफासी।
1: तत विचार कह जन साचा, जन्म मरै सो काचो काचा।
0: आवागमन मिटे प्रभ सेव, आप त्याग शरण गुरुदेव।
1: इउं रतन जन्म का ਨਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਸੁਖ ਹੋਏ ਮਨ ਵਿਕਸੈ ਸਾਧ ਚਰਨ ਤੋਏ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਸਾਤ ਹੋਤਾ ਤਹ ਬਿਨ ਮੈਲ ਕਹੋ ਕਿਆ ਤੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੁ ਕੀਸ
0: ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
1: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਗੁਣ ਸੁਨ ਨਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਦੁਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇ ਇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਅਮੋਲ ਨਾ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਹਿਓ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
0: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8:23 ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕ੍ਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

my mind. Meditate on God. He who has no form, who has no sign.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਸਮਾਂ ਸਾਡਾ ਹੱਸਣ ਦਾ ਰਲ ਮਿਲ ਕੇ ਹੱਸਣ ਦਾ ਮੌਕਾ ਮਿਲ ਜੇ ਤੇ ਫਿਰ ਬੰਦਾ ਇਕੱਲਾ ਬੁਰਾ ਨਹੀਂ ਲੱਗਦਾ ਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਹੱਸਦੇ ਹਾਂ ਤੇ ਮੇਰੇ ਨਾਲ ਅੱਜ ਆ ਚੁੱਕੇ ਨੇ ਸੁੱਖ ਪਰਮਾਰ
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕੇ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਤੇ ਧੁੱਪ ਬੱਦਲ ਠੰਡ ਗਰਮੀ ਵਾਲੀ ਸਾਰੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਮਨਾਉਣ ਦੇ ਲਈ ਮੈਨੂੰ ਫੋਨ ਦਿਸ ਰਿਹਾ ਆ ਏਡੀ ਵੱਡੀ ਲਾਈਨ ਲੱਗੀ ਹੋ ਮੈਂ ਮੇਰੇ ਕੋਲ ਬਹੁਤ ਗੱਲਾਂ ਆ ਕੋਈ ਚੱਕਰ ਨਹੀਂ ਮੈਂ ਬਾਅਦ ਚੋਂ ਕਰ ਲੈਣੀ ਆ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ ਲੈਂਦੇ ਹਾਂ ਦੇਖਦੇ ਹਾਂ ਸਾਨੂੰ ਕੌਣ ਹਸਾਉਣ ਦੇ ਲਈ ਪਹਿਲਾਂ ਆਇਆ ਆ
0: ਬਿਲਕੁਲ ਜੀ ਆਓ ਫਿਰ ਆਪਾਂ ਪਹਿਲਾਂ ਬੱਚਿਆਂ ਤੋਂ ਸੁਣਦੇ ਹਾਂ ਕੀ ਲੈ ਕੇ ਆਏ ਨੇ ਤੇ ਤੁਹਾਡਾ ਧੰਨਵਾਦ ਵਾਪਸ ਤੁਹਾਡਾ ਕੀ ਕਹਿੰਦੇ ਹੁੰਦੇ ਵੈਲਕਮ ਬੈਕ
1: ਥੈਂਕ ਯੂ
0: ਵੈਲਕਮ ਬੈਕ ਸ਼ੁਗਨੋਸ਼ੀ ਸਮਥਿੰਗ ਸਮਥਿੰਗ ਜੋ ਵੀ ਤੇ ਇੱਧਰ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਮੈਨੂੰ ਚੇਤਾ ਭੁੱਲ ਗਿਆ ਹੈ
1: ਥੈਂਕ ਯੂ ਮੰਨਤ ਥੈਂਕ ਯੂ ਮੈਂ ਤਾਂ ਬਾਏ ਬਾਏ ਕਰ ਆਈ ਆ ਸਾਰੇ ਅੱਖਰਾਂ ਨੂੰ ਮੰਨਤ ਮੇਰੇ ਤੋਂ ਤਾਂ ਆਹ ਸਿੱਖੇ ਹੀ ਨਹੀਂ ਹੋਇਆ ਪਤਾ ਥੈਂਕ ਯੂ ਵੈਲਕਮ ਮੈਂ ਵਿੱਚ ਹਰੇਕ ਗੱਲ ਦੇ ਸਾਈ ਲਾਉਂਦੀ ਰਹੀ ਫਿਰ ਮੇਰੇ ਕੁੱਟ ਪੈਣੀ ਸ਼ੁਰੂ ਹੋਈ ਵੀ ਸਾਹ ਨਹੀਂ ਲਾਉਣਾ ਇਹਦੇ ਵਿੱਚ ਐਸ ਹੈ ਨਹੀਂ ਉਹ ਕਹਿੰਦੇ
0: ਵੇਲੋ ਮੰਨਤ ਨੂੰ ਆਉਂਦੀ ਆ ਜਪਾਨੀ ਤੇ ਮੰਨਤ ਤਾਂ ਲੈ ਗਈ ਨਹੀਂ ਆ ਤੁਹਾਨੂੰ ਇਹਨਾਂ ਨੂੰ ਵੇਲਾ ਮੰਨਤ ਆਉਂਦਾ ਵੀ ਕੁਛ ਨਹੀਂ ਤਾਂ ਵੀ ਉਹ ਆਏ ਐਵੇਂ ਪਰ ਮੈਨੂੰ ਇੱਕੋ ਹੀ
2: ਵਰਡ ਆਉਂਦਾ ਜਿਹੜਾ ਖਾਨੀ ਸ਼ੁਆ
0: ਵਾ ਖਾਨੀ ਸ਼ੁਆ
1: ਮੰਨਤ
0: ਆਪਾਂ ਵੀ ਚੱਲੀਏ ਨੀ ਜਪਾਨ ਕਿਤੇ ਵੇਖ ਕੇ ਆਈਏ ਆਪਾਂ ਵੀ ਇਸ ਤੋਂ ਪਹਿਲਾਂ ਵੀ ਤੂੰ ਲੰਮੀ ਹੋ ਜਾਵੇ ਪਹਿਲਾਂ ਹੋ ਆਈਏ
1: ਟਿਕਟ ਵੱਡੀ ਲੱਗਣ ਲੱਗ ਜਾਵੇ
0: ਟਿਕਟ ਦੀ ਕੋਈ ਗੱਲ ਨੀ
1: ਮੰਨਤ
0: ਕੱਦ ਜਿਹਾ ਰਲਿਆ ਚਾਹੀਦਾ
1: ਨਹੀਂ ਨਹੀਂ ਵੈਸੇ ਵੀ ਉੱਥੇ ਦਰਵਾਜੇ ਛੋਟੇ ਆ ਲੰਮੇ ਬੰਦੇ ਦਾ ਔਖਾ
0: ਤਾਹੀਓ ਕਹਿਣ ਡਿਆ ਪਹਿਲਾਂ ਮੰਨਤ ਹੋ ਆਈਏ ਬਾਅਦ ਚ ਤੂੰ ਲੰਮੀ ਹੋ ਜਾਣੀ
1: ਲੰਬਾ ਬੰਦਾ ਤਾਂ ਟੱਕਰਾ ਹੀ ਮਾਰਦਾ ਉੱਥੇ ਮੰਨਤ
0: ਹੈ ਫੇਰ ਐਵੇਂ ਬੈੱਡ ਤੋਂ ਲੱਤਾਂ ਥਾਲੇ ਡਿੱਗਦੀਆਂ ਰਹਿੰਦੀਆਂ
1: ਹਾਂ ਮੈਨੂੰ ਵੀ ਲੈ ਜਿਓ ਮੈਂ ਵੀ ਤੁਹਾਡੇ ਕਜਿੱਡੀ ਆ
0: ਹੈ
1: ਪਰ ਉੱਥੇ ਤਾਂ ਮੈਂ ਦੁਬਾਰਾ ਵੀ ਚਲ ਜੂ
0: ਇਹ ਫੇਰ ਦੱਸਣਗੇ ਨਾ ਸਾਨੂੰ ਵੀ ਰਾਹ ਰੂਹ ਤੇ ਦੱਸ ਦੇਣਗੇ
1: ਟ੍ਰੇਨ ਚ ਕੌਣ ਬਿਠਾਊਗਾ ਤੁਹਾਨੂੰ
0: ਮੰਨਤ ਤੂੰ ਭਾਨ ਆਪਣਾ ਪਿੱਗੀ ਬੈਂਕ ਵੇਖੀ ਜਾਊਗੀ
1: ਹਾਂ
0: ਆਪਾਂ ਮੰਨਤ ਫਿਰ ਫੰਡਿੰਗ ਕਰਨੀ ਸ਼ੁਰੂ ਕਰੀਏ ਆਪਾਂ ਇਕੱਠੇ ਕਰਨੇ ਸ਼ੁਰੂ
2: ਕਰੀਏ 2 ਹਜ਼ਾਰ ਡਾਲਰ ਦੀ ਆਉਣੀ ਆ ਟਿਕਟ ਕੀ ਆਣੇ ਜੀ
0: ਆਪਾਂ ਇਕੱਠੇ ਕਰਨੇ ਸ਼ੁਰੂ
1: ਕਰੀਏ ਮੰਨਤ ਨੇ ਸਾਰਾ ਬਜਟ ਲਾਇਆ
0: ਆਹ ਮੰਨਤ ਤੁਸੀਂ ਨਾ ਬਜਟਿੰਗ ਬਣਾਓ ਪਹਿਲਾਂ ਪਤਾ ਲੱਗੇ ਵੀ ਪੈਸੇ ਲੱਗਦੇ ਕਿੰਨੇ
1: ਹਾਂ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਦੇ ਮੰਨਤ ਫਿਰ ਚੱਲੀਏ ਦੁਬਾਰਾ
0: ਠੀਕ ਆ ਫਤਿਹ ਕੋ ਵੀ ਲੈ ਲਾਂਗੇ ਆਪਾਂ ਫਤਿਹ ਕੋ ਧਾਰੇ ਮੰਗ ਲਾਂਗੇ
1: ਸਪਾਂਸਰ ਕਰਾ ਲਾਂਗੇ ਕਿਸੇ ਤੋਂ ਆਪਣਾ ਟ੍ਰਿਪ
2: ਹਾਂਜੀ
0: ਠੀਕ ਆ ਕੀ ਸੁਣਾਏਗੀ ਫਿਰ ਅੱਜ
2: ਹਾਂਜੀ ਪਰ ਪੰਜਾਬੀ ਐਕਸਪ੍ਰੈਸ ਤੋਂ ਨਹੀਂ
0: ਹਾਂ
2: ਪੰਜਾਬੀ ਐਕਸਪ੍ਰੈਸ ਤੋਂ ਨਹੀਂ
0: ਓਕੇ ਓਕੇ ਓਕੇ ਕੀ ਸੁਣਾਓਗੇ ਫਿਰ
2: ਚੂਹੇ ਤੇ ਸ਼ੇਰ ਦੇ ਉੱਤੇ
0: ਅੱਛਾ
2: ਇੱਕ ਵਾਰੀ ਦੋ ਚੂਹੇ ਮੋਟਰਸਾਈਕਲ ਦੇ ਉੱਤੇ ਆਂਦੇ ਸੀ ਤੇ ਸ਼ੇਰ ਦਾ ਬੱਚਾ ਆ ਕੇ ਉਹਨਾਂ ਨੂੰ ਇੱਕ ਲਿਫਟ ਦੇ ਲਈ ਮੰਗਦਾ ਤੇ ਫਿਰ ਸ਼ੇਰ ਇੱਕ ਸ਼ੇਰ ਆਈ ਮੀਨ ਇੱਕ ਚੂਹਾ ਉਹਨਾਂ ਚੋਂ ਫਿਰ ਇਹ ਦੇਖ ਕੇ ਕਹਿੰਦਾ ਦੇਖ ਲਾ ਤੂੰ ਹੋਰ ਨਾ ਤੇਰੀ ਬਾਅਦ ਚੋਂ ਮੰਮੀ ਕਵੇ ਵੀ ਗੁੰਡਿਆਂ ਦਾ ਫਿਰਦਾ ਤੂੰ
1: ਮੈਂ ਵੀ ਤੰਗ ਕਰਕੇ ਆਈ ਆ ਤਾਂ ਹੀ ਤਾਂ ਮੈਨੂੰ ਪਤਾ
0: ਵੇਖਿਆ ਮੰਨਤ ਕਿੰਨੀ ਸਮਾਰਟ ਹੋ ਗਈ
1: ਇੰਨੀ ਇਹਦੀ ਚੀਂਜੀ ਕਰਨੀ ਪੈਣੀ ਹੁਣ ਸਾਨੂੰ ਛੇਤੀ ਮਿਲਣਾ ਪੈਣਾ ਮੰਨਤ ਨੂੰ
0: ਥੈਂਕ ਯੂ ਮੰਨਤ
2: ਹੁਣ
0: ਏਦਾਂ ਕਰੋ ਨਾ ਹੁਣ ਫਾਈਨ ਕਰਨੇ ਬੰਦ ਕਰੋ ਹੁਣ ਗ੍ਰਾਹੀ ਸ਼ੁਰੂ ਕਰੋ ਤੁਸੀਂ
1: ਨਵੇਂ ਸਾਲ ਕੋਈ ਨਵੀਂ ਚੀਜ਼ ਕਰਨੀ ਸ਼ੁਰੂ
0: ਹੁਣ ਆਪਾਂ ਕਲੈਕਸ਼ਨ ਸ਼ੁਰੂ ਕਰੀਏ
2: ਪੰਜਾਬੀ ਐਕਸਪ੍ਰੈਸ ਮੰਮਾ ਨੇ ਆਪ ਦਾ ਨਾਮ
0: ਰੱਖਿਆ ਓਕੇ ਗੁੱਡ ਗੁੱਡ ਆਪਣੀ ਮਠਿਆਈ ਦਾ
2: ਨਹੀਂ
1: ਹਾਂ
2: ਅਜੇ ਬਿਜ਼ਨਸ ਦਾ
0: ਆ ਹੋਈ
1: ਬਿਜ਼ਨਸ ਦਾ ਬਿਜ਼ਨਸ ਦਾ
0: ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਫੇਰ ਤਾਂ ਲਓ ਜੀ ਸਪਾਂਸਰ
0: ਮੈਨੂੰ ਤਾਂ ਲੱਗਾ ਸੀ ਮੰਨਤ ਸਵੀਟਸ ਆ ਸ਼ਾਇਦ
2: ਨਹੀਂ
0: ਪਰ ਫਿਰ ਫਤਿਹ ਨੇ ਲੜ ਪੈਣਾ ਸੀ
1: ਮੰਮਾ
0: ਨੇ ਸਮਾਰਟਨੈਸ ਹੀ ਕੀਤੀ ਹੈ ਪੰਜਾਬ ਐਕਸਪ੍ਰੈਸ ਐ ਲੱਗਦਾ ਜਿਦਾ ਵੇਸਣ ਤੇ ਚੜ ਕੇ ਗ੍ਰਿਗਬਨ ਜਾਣਾ ਹੁੰਦਾ
1: ਜਿੱਦਾਂ ਮਟਰੀ ਫਲਾਈ ਕਰ ਲੈਂਦੀ ਐ ਪਤੇ ਮਟਰੀ ਕੀ ਕਹਿੰਦੀ ਮੈਂ ਕਰਕੇ ਫਲਾਈ ਆਵਾ
0: ਐ ਲੱਗਦਾ ਜਦੋਂ ਲੱਡੂ ਨੀ ਥ੍ਰੀ ਵੀਲਰ ਵੇਚਦੇ ਹੁਣ ਮਟਰੀ ਕਿਰਾਏ ਤੇ ਦਿੰਦੇ ਹੁੰਦੇ ਜਿੱਦਾਂ ਉਬਰ ਚਲਾਉਣ ਲਈ
1: ਤੁਸੀਂ ਫਾਈਨ ਕਰਾਉਣਾ
0: ਓਕੇ ਓਕੇ ਓਕੇ ਨਹੀਂ ਫਾਈਨ ਬੰਦ ਕਰਾਤੇ ਆਪਾਂ ਹੁਣ ਅਸੀਂ ਗ੍ਰਾਹੀ ਕਰਨੀ ਹਾਂਜੀ ਹਾਂਜੀ ਹਾਂਜੀ
2: ਜੀਵ
1: ਨਾ ਮੂੰਹ ਨਾ ਜੀਵ
2: ਫਿਰ ਵੀ ਗੱਲਾਂ ਕਰੇ ਦੂਰ ਬੈਠੇ ਆ ਨੂੰ ਖਬਰ ਦੇਵੇ
1: ਫੋਨ
0: ਓਏ ਓਏ
1: ਮੋਬਾਈਲ
2: ਗਲਤ
1: ਮੈਸੇਜ
2: ਗਲਤ
0: ਰੇਡੀਓ
1: ਰੇਡੀਓ ਹਾਂ
2: ਗਲਤ
1: ਹੈ
0: ਫਤਿਹ
2: ਗਲਤ
0: ਹੈ ਪਰ ਫਤਿਹ ਤਾਂ ਮੂੰਹ ਵੀ ਹੈਗਾ
1: ਜੀਵ ਹੈਗੀ
0: ਹੋਰ ਕੀ ਲੱਡੂ ਚਲ ਹਾਰ ਗਏ
1: ਟੈਲੀਫੋਨ
2: ਗਲਤ ਮੈਂ ਦੱਸਦਾ
0: ਚਿੱਠੀ
1: ਅਸੀਂ ਚਿੱਠੀਆਂ ਦੇ ਜਮਾਨੇ ਤੇ ਨੀ ਨਾ ਦੋਨੋਂ ਤਾਂ ਸਾਨੂੰ ਨੀ ਪਤਾ
0: ਅਸੀਂ ਤੇ ਜਾਂਦਾ ਜਾਂਦਾ ਉਹ ਵੇਖਿਆ ਵਾ ਗਸ਼ੀਸ਼ੀ ਬੜੀ ਗੁਲਾਬ ਕੀ ਥੈਂਕ ਯੂ ਫਤਿਹ
1: ਸ਼ੀਸ਼ੀ ਬੜੀ ਗੁਲਾਬ ਕੀ
0: ਥੈਂਕ ਯੂ ਥੈਂਕ ਯੂ ਥੈਂਕ ਯੂ ਸਨ ਜੀ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਨੈਕਸਟ ਵਾਰੀ ਆ ਸਾਡੇ ਨਾਲ ਤੇਗ ਦੀ ਉਸ ਤੋਂ ਬਾਅਦ ਫਿਰ ਸ਼੍ਰਿਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ
1: ਥੋੜੀ
2: ਤੇ ਕੱਲ ਆਪਾਂ ਸਵਿਮਿੰਗ ਗਏ ਸੀ, ਮੈਂ ਮੇਰੀ ਸਵਿਮਿੰਗ ਟੀਚਰ ਨੂੰ ਦੱਸਿਆ ਸੀ ਮੈਨੂੰ ਟਾਲੀ ਤੋਰੀ ਆਉਂਦੀ ਆ, ਫਿਰ ਉਹ ਕਹਿੰਦੀ ਸੀ ਟੋਇਲੇਟ ਵਿਚ ਗੁੰਮ ਹੋ ਗਈ, ਟੋਇਲੇਟ ਰੋਲ ਕਿੱਥੇ ਪਿਆ, ਐਵੇਂ ਦੀ ਚੀਜ਼ਾਂ ਮੈਂ ਬੂਬੂ ਕਰਨੀ ਆ,
0: ਐਵੇਂ
2: ਦੀ ਚੀਜ਼ਾਂ ਪੁੱਛਦੀ ਸੀ
3: ਟੀਚਰ ਇਟਾਲੀਅਨ ਸੀ।
2: ਹਾਂਜੀ ਉਹ ਐਵੇਂ ਦੀ ਚੀਜ਼ਾਂ ਪੁੱਛਦੀ ਸੀ।
0: ਤੇ ਫਿਰ ਤੁਹਾਨੂੰ ਆਉਂਦੀਆਂ ਸੀ ਕਿ ਨਹੀਂ?
4: ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦ
3: Kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, k Kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, k Kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, kikende, k Kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kikende kik

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਨੌਜਵਾਨ ਰੱਬ ਦੀ ਭਾਲ ਦੇ ਵਿੱਚ ਨਿਕਲੇ, ਆਪਣੇ ਗ੍ਰਸਤੀ ਜੀਵਨ ਤੋਂ ਅੱਕ ਕਾ ਕੇ ਉਸ ਸਫ਼ਰ ਦੇ ਉੱਤੇ ਨਿਕਲੇ ਜਿਹੜਾ ਆਸਾਨ ਨਹੀਂ ਸੀ। ਜਿੱਦਾਂ ਕਿਸੇ ਨੇ ਦੱਸਿਆ ਉਸੇ ਪਾਸੇ ਨੂੰ ਹੋ ਤੁਰੇ, ਕਿਸੇ ਨੇ ਕਿਹਾ ਪਹਾੜਾਂ ਦੇ ਵਿੱਚ ਚਲੇ ਜਾਓ ਉੱਥੇ ਚਲੇ ਗਏ, ਕਿਸੇ ਨੇ ਕਿਹਾ ਗੁਫਾਵਾਂ ਦੇ ਵਿੱਚ ਬਹਿ ਜਾਓ ਉਹ ਕੀਤਾ, ਕਿਸੇ ਨੇ ਕਿਹਾ ਭੁੱਖੇ ਰਹਿ ਕੇ ਤਪ ਕਰੋ, ਕਿਸੇ ਨੇ ਕਿਹਾ ਯੋਗ ਕਰੋ। ਜਿੱਥੇ ਜਿੱਥੇ ਵੀ ਕੋਈ ਦੱਸ ਪਾਉਂਦਾ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ। ਲੰਮਾ ਸਮਾਂ ਜੰਗਲਾਂ ਦੇ ਵਿੱਚ ਰਹੇ ਅਤੇ ਅੱਜ ਜਦੋਂ ਦੂਰ ਦਰੇਡਿਓਂ ਪਰਬਤ ਦੀਆਂ ਚੋਟੀਆਂ ਦੇ ਵਿੱਚੋਂ ਧੱਕੇ ਧੋੜੇ ਖਾ ਕੇ ਇਹ ਸਮਝ ਆਈ ਕਿ ਜੋ ਸਾਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ, ਜਾਂ ਕਹਿ ਲਓ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ, ਉਹਨਾਂ ਦੇ ਮਨ ਨੂੰ ਟਕਾ ਨਹੀਂ ਆਇਆ। ਲੱਗਾ ਕਿ ਜਿੱਦਾਂ ਆਪਾਂ ਇਹ ਸਮਾਂ ਵਿਅਰਥ ਹੀ ਗਵਾ ਦਿੱਤਾ ਹੋਵੇ। ਲੰਮਾ ਸਮਾਂ ਪਹਾੜਾਂ 'ਚ ਰਹਿਣ ਦੇ ਕਰਕੇ ਬਿਲਕੁਲ ਸੁੱਕੇ ਕੰਨਾਂ ਹੋ ਗਏ, ਹੱਡੀਆਂ ਦੀ ਮੁੱਠ, ਸੋਚਿਆ ਵਾਪਸ ਆਪਣੇ ਪਿੰਡ ਨੂੰ ਚੱਲਦੇ ਹਾਂ। ਹਲੇ ਪਹਾੜ ਥੱਲੇ ਉਤਰੇ ਹੀ ਸੀ, ਖੇਤਾਂ 'ਚ ਕੰਮ ਕਰਦਾ ਇੱਕ ਬਾਪੂ ਟੱਕਰ ਪਿਆ। ਕਹਿਣ ਲੱਗਾ, ਨੌਜਵਾਨ ਨੂੰ ਖਾਂਦੇ ਨਹੀਂ ਜੇ ਕੁਛ, ਉਹ ਤੁਹਾਡੇ ਤੋਂ ਤਾਂ ਕਾਮ ਹੀ ਨਾ ਰੱਜੇ, ਆਓ ਬੈਠੋ ਤੁਹਾਨੂੰ ਮੈਂ ਅੰਨ ਛਕਾਵਾਂ। ਪੁੱਛਿਆ ਤਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਬਾਬੇ ਨੇ ਹੱਸ ਕੇ ਕਿਹਾ, ਇੰਨੀ ਕੁ ਗੱਲ ਤੇ ਪੁੱਤਰੋ ਇੰਨੇ ਧੱਕੇ ਕਾਹਤੋਂ ਖਾਧੇ? ਉਹਨਾਂ ਦੇ ਕੰਨ ਖੜੇ ਹੋ ਗਏ। ਜਿਹੜੀ ਗੱਲ ਦੇ ਲਈ ਆਪਾਂ ਇੰਨੇ ਯਤਨ, ਇੰਨੇ ਜਫ਼ਰ ਜਾਲਾ ਹਾਂ, ਇਹਦੇ ਲਈ ਇਹ ਕੋਈ ਵੱਡੀ ਗੱਲ ਹੀ ਨਹੀਂ, ਇਹ ਕੀ ਕਹੀ ਜਾਂਦਾ? ਹਾਂ ਤੁਸੀਂ ਠੀਕ ਸੁਣਿਆ, ਉਹ ਰੱਬ ਨੂੰ ਪਾਉਣਾ ਕਿਹੜੀ ਵੱਡੀ ਗੱਲ, ਪਹਾੜਾਂ 'ਚ ਜਾਣ ਦੀ ਕੀ ਲੋੜ ਹੀ, ਤੁਹਾਨੂੰ ਮੈਂ ਇੱਥੇ ਦੱਸ ਦੇਣਾ। ਬਸ ਨਿਕਾ ਜਿਹਾ ਮੇਰਾ ਕੰਮ ਕਰਨਾ ਪਊਗਾ, ਤੁਸੀਂ ਇੱਦਾਂ ਕਰਨਾ ਵੀ ਉਹ ਸਾਹਮਣੇ ਖੂਹ ਦੇ ਵਿੱਚੋਂ ਇੱਕ ਇੱਕ ਬਾਲਟੀ ਪਾਣੀ ਦੀ ਭਰ ਕੇ ਇਸ਼ਨਾਨ ਕਰਨਾ ਅਤੇ ਸਮਝ ਲਓ ਕਿ ਜੇ ਤੁਸੀਂ ਇਹ ਕਰ ਲਿਆ ਤਾਂ ਰੱਬ ਪਾ ਲਿਆ। ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਧੀਰਜ ਬਣਾਈ ਰੱਖਿਓ, ਸੰਯਮ ਬਣਾਈ ਰੱਖਿਓ, ਹੌਂਸਲਾ ਬਣਾਈ ਰੱਖਿਓ, ਡੋਲਿਓ ਨਾ, ਕਾਹਲੇ ਨਾ ਪਿਓ। ਮਨ ਦੇ ਵਿੱਚ ਜੋ ਵੀ ਵਿਚਾਰ ਆਉਣਗੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖਿਓ, ਜੇ ਉਹ ਕਾਬੂ ਦੇ ਵਿੱਚ ਨਾ ਰਹੇ ਤਾਂ ਫਿਰ ਮੈਂ ਕੀ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਨੌਜਵਾਨਾਂ ਨੂੰ ਯਕੀਨ ਤੇ ਨਹੀਂ ਆਇਆ, ਇੱਕ ਦੂਸਰੇ ਦੇ ਮੂੰਹ ਵੱਲ ਵੇਖਿਆ, ਮਨ ਹੀ ਮਨ ਸੋਚਿਆ ਕਿ ਇਹ ਕੀ ਗੱਲਾਂ ਕਹੀ ਜਾਂਦਾ, ਹੁਣ ਮਨਾ ਵੀ ਨਹੀਂ ਸੀ ਕਰ ਸਕਦੇ। ਇੰਨਾ ਸਤਿਕਾਰਯੋਗ ਬੰਦਾ, ਵੱਡੀ ਉਮਰ ਦਾ, ਰੋਟੀ ਪਾਣੀ ਛਕਾਇਆ, ਮਨਾ ਵੀ ਕਰਨੋਂ ਰਹੇ, ਚੁੱਪ ਚੁਪੀਤੇ ਉੱਠ ਕੇ ਖੂਹ ਵੱਲ ਨੂੰ ਤੁਰ ਪਏ। ਜਾ ਕੇ ਇੱਕ ਜਣਾ ਤਾਂ ਬਾਲਟੀ ਵੇਖ ਕੇ ਹੀ ਪਲਟਾ, ਬਾਲਟੀ ਦੇ ਥੱਲੇ ਥੱਲਾ ਨਹੀਂ ਸੀ ਹੈਗਾ। ਆ ਕੇ ਬਾਪੂ ਨੂੰ ਕਹਿਣ ਲੱਗਾ, ਬਾਲਟੀ ਦੇ ਥੱਲੇ ਦੇ ਥੱਲਾ ਨਹੀਂ ਹੈਗਾ, ਪਾਣੀ ਨਿਕਲ ਨਹੀਂ ਸਕਦਾ, ਕੋਈ ਹੋਰ ਬਾਲਟੀ ਹੈ। ਤਾਂ ਬਾਪੂ ਅੱਗੋਂ ਖਿੜਖੜਾ ਕੇ ਹੱਸ ਪਿਆ। ਨੌਜਵਾਨ ਨੂੰ ਲੱਗਾ ਮੇਰੀ ਖਿੱਲੀ ਉਡਾਈ ਹੈ। ਉਹਨੇ ਉੱਥੇ ਉਸ ਜਗ੍ਹਾ ਦੇ ਉੱਤੇ ਰੁਕਣਾ ਹੁਣ ਬਿਹਤਰ ਨਾ ਸਮਝਿਆ। ਉਹਨੂੰ ਲੱਗਾ ਇਹ ਕੋਈ ਪਾਗਲ ਆ, ਇਹਦਾ ਦਿਮਾਗ ਹਿੱਲਿਆ, ਇਹ ਐਵੇਂ ਸਾਡੇ ਨਾਲ ਖੇਡਾਂ ਖੇਡਦਾ, ਅਸੀਂ ਅੱਧੀ ਦੁਨੀਆ ਵੇਖ ਆਏ ਹਾਂ, ਵੱਡੇ ਤੋਂ ਵੱਡੇ ਰਿਸ਼ੀ ਮੁਨੀ ਦੀ ਦੱਸ ਪਈ ਉੱਥੋਂ ਉਹ ਆਏ ਹਾਂ, ਇਹਨੇ ਸਾਨੂੰ ਕੀ ਦੱਸਣਾ। ਦੂਸਰੇ ਦੇ ਮਨ ਦੇ ਵਿੱਚ ਖੁਰਕੀ ਆਇਆ, ਉਹਨੇ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟ ਦਿੱਤੀ, ਉੱਪਰ ਨੂੰ ਖਿੱਚੀ, ਖਾਲੀ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਦੁਬਾਰਾ ਕੋਸ਼ਿਸ਼ ਕੀਤੀ, ਉਹ ਬਾਪੂ ਵੀ ਉੱਥੇ ਬੈਠਾ ਵੇਂਦਾ ਰਿਹਾ ਅਤੇ ਨੌਜਵਾਨ ਦੇ ਮਨ 'ਚ ਵੀ ਪਤਾ ਨਹੀਂ ਕੀ ਆਇਆ, ਉਹ ਵੀ ਨਹੀਂ ਡੋਲਿਆ। ਜਦੋਂ ਸ਼ਾਮੀ ਪਈਆਂ ਤਾਂ ਬਾਪੂ ਨੇ ਜਾ ਕੇ ਜਾਮ ਫੜੀ, ਬਸ ਕਰ ਨੌਜਵਾਨਾਂ, ਸਮਝ ਲਾ ਤੂੰ ਰੱਬ ਪਾ ਲਿਆ। ਤੇਰੇ ਅੰਦਰ ਉਹ ਧੀਰਜ ਹੈਗੀ ਹੈ, ਤੇਰੇ ਅੰਦਰ ਉਹ ਠਰਮਾ ਹੈਗਾ, ਤੇਰੇ ਅੰਦਰ ਉਹ ਕਾਲ ਨਹੀਂ ਜੋ ਤੇਰੇ ਸਾਥੀ ਦੇ ਅੰਦਰ ਸੀ। ਹੋ ਸਕਦਾ ਤੂੰ ਬਹੁਤ ਪਹਿਲਾਂ ਵੀ ਪਾ ਲੈਂਦਾ, ਪਰ ਕਈ ਵਾਰੀ ਸਾਡੇ ਨਾਲ ਮਾੜਾ ਸਲਾਹਕਾਰ ਤੁਰਿਆ ਫਿਰਦਾ ਹੋਵੇ, ਉਹਦੇ ਕਰਕੇ ਵੀ ਆਪਾਂ ਨੁਕਸਾਨ ਕਰਵਾ ਲੈਂਦੇ ਹਾਂ। ਅਸਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਧ ਇਕੱਠਾ ਕਰ ਲਿਆ ਹੈ। ਜਿੰਨੀ ਥਾਂ 'ਤੇ ਤੂੰ ਘੁੰਮੇ ਹੋ ਉਨੀ ਥਾਂ ਦੇ ਉੱਤੇ ਮੈਂ ਨਹੀਂ ਸੀ ਘੁੰਮ ਪਾਇਆ। ਮੈਂ ਕਦੀ ਸੋਚ ਵੀ ਨਹੀਂ ਸਕਦਾ ਆਪਣੇ ਖੇਤਾਂ ਨੂੰ ਛੱਡ ਕੇ ਪਹਾੜਾਂ 'ਚ ਤੱਲਿਆ ਜਾਵਾਂ, ਜੰਗਲਾਂ ਦੇ ਵਿੱਚ ਜਾ ਕੇ ਇੰਨਾ ਸਮਾਂ ਰਹਿ ਲਵਾਂ, ਇੰਨਾ ਸਮਾਂ ਭੁੱਖਾ ਰਹਿ ਲਵਾਂ। ਜਿੰਨੀ ਤੁਹਾਡੀ ਘਾਲਣਾ ਉਨੀ ਮੇਰੀ ਨਹੀਂ, ਮੈਂ ਤੁਹਾਨੂੰ ਕੀ ਦੱਸਣਾ। ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੰਨਾ ਦੱਸ ਸਕਦਾ ਕਿ ਜਿਹੜੇ ਇਨਸਾਨ ਨੂੰ ਥੱਲਾ ਨਾ ਹੋਵੇ ਉਹਦੇ ਵਿੱਚ ਗਿਆਨ ਨਹੀਂ ਟਿਕਦਾ, ਉਹਦੇ ਵਿੱਚ ਐਨਰਜੀ, ਉਹਦੇ ਵਿੱਚ ਊਰਜਾ ਨਹੀਂ ਟਿਕਦੀ। ਉਹ ਇੱਧਰੋਂ ਗਿਆਨ ਪਾਉਂਦਾ ਅਤੇ ਉੱਧਰੋਂ ਨਿਕਲੀ ਜਾਂਦਾ। ਬਿਲਕੁਲ ਇਸ ਬਾਲਟੀ ਵਾਂਗੂ ਜਿੱਦਾਂ ਇਹ ਖੂਹ ਦੇ ਵਿੱਚੋਂ ਜਾਂਦੀ ਹੈ, ਪਾਣੀ ਦੇ ਵਿੱਚੋਂ ਦੀ ਤਾਂ ਹੋ ਆਉਂਦੀ ਹੈ ਪਰ ਪਾਣੀ ਨੂੰ ਆਪਣੇ ਨਾਲ ਨਹੀਂ ਲੈ ਕੇ ਆ ਪਾਉਂਦੀ ਕਿਉਂਕਿ ਇਹਨੂੰ ਥੱਲਾ ਨਹੀਂ ਹੈਗਾ। ਪਾਣੀ ਰੁਕੇ ਵੀ ਕਿੱਥੇ? ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਖੂਹਾਂ ਦੇ ਵਿੱਚੋਂ ਹੋ ਕੇ ਮੁੜ ਆਏ ਜੇ। ਇਸ ਕਰਕੇ ਤੁਹਾਨੂੰ ਗਿਆਨ ਨਹੀਂ ਮਿਲਿਆ ਕਿਉਂਕਿ ਤੁਸੀਂ ਕੁਝ ਇਕੱਠਾ ਹੀ ਨਹੀਂ ਕੀਤਾ। ਇਨਸਾਨ ਨੂੰ ਜ਼ਰੂਰੀ ਹੈ ਕਿ ਉਹ ਇਸ ਬਾਲਟੀ ਵਾਂਗੂ ਪਹਿਲਾਂ ਥੱਲਾ ਲਾ ਲਵੇ ਅਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਚੰਗੀਆਂ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਣ ਉਹ ਪਾਣੀ ਵਾਂਗੂ ਆਪਣੇ ਅੰਦਰ ਭਰ ਕੇ ਹਮੇਸ਼ਾ ਦੇ ਲਈ ਰੱਖਣ, ਉਹਨਾਂ ਨੂੰ ਵਰਤਣ, ਉਹਨਾਂ ਨੂੰ ਵਰਤਣ, ਉਸ ਨੂੰ ਅੱਗੇ ਵੰਡਣ। ਤੁਸੀਂ ਤਾਂ ਆਪਣੇ ਜੋਗਾ ਨਹੀਂ ਇਕੱਠਾ ਕਰ ਬੈਠੇ, ਆਪਣੇ ਜੋਗਾ ਨਹੀਂ ਇਕੱਠਾ ਕਰ ਸਕੇ ਤਾਂ ਗਾਂਹ ਕੀ ਦਿਓਗੇ? ਨੌਜਵਾਨ ਨੂੰ ਉਹ ਮਿਲ ਗਿਆ ਸੀ ਜੋ ਉਹਨੂੰ ਬੜੇ ਯਤਨ ਜਾਲ ਕੇ ਵੀ ਨਹੀਂ ਮਿਲਿਆ। ਹੁਣ ਉਹ ਬੈਠ ਕੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੂੰ ਉਹ ਪਿਛਲੇ ਸਾਲਾਂ ਦੇ ਵਿੱਚ ਮਿਲਿਆ ਉਹਨਾਂ ਦੀਆਂ ਗੱਲਾਂ ਨੂੰ ਇਸ ਬਜ਼ੁਰਗ ਦੀਆਂ ਗੱਲਾਂ ਦੇ ਨਾਲ ਮੇਲ ਮੇਲ ਕੇ ਸੋਚਦਾ ਵੇਖਦਾ। ਗੱਲਾਂ ਤਾਂ ਲਗਭਗ ਇੱਦਾਂ ਦੀਆਂ ਹੀ ਸੀ, ਜਾਂ ਉਹਨਾਂ ਦੇ ਸਮਝਾਉਣ ਦੇ ਵਿੱਚ ਗਲਤੀ ਹੋ ਗਈ ਜਾਂ ਮੇਰੇ ਸਮਝਣ ਦੇ ਵਿੱਚ, ਅਤੇ ਜਾਂ ਫਿਰ ਬਜ਼ੁਰਗ ਸਹੀ ਕਹਿੰਦੇ। ਜਦੋਂ ਤੁਹਾਡੇ ਨਾਲ ਸਾਥ ਕਾਲ ਵਾਲਾ ਹੋਵੇ ਫਿਰ ਵੀ ਕਈ ਵਾਰੀ ਤੁਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ, ਜਾਂ ਤੁਸੀਂ ਉਸ ਨੂੰ ਆਪਣੇ ਵਿੱਚ ਢਾਲ ਲਵੋ ਜਾਂ ਉਹ ਤੁਹਾਡੇ ਵਿੱਚ ਢਲ ਜਾਵੇ। ਗੱਲ ਇਹ ਕਿ ਇੱਕ ਤਾਂ ਸਾਡਾ ਸਾਥ ਬੜਾ ਜ਼ਰੂਰੀ ਹੈ, ਦੂਸਰਾ ਸਾਡੀ ਜ਼ਿੰਦਗੀ ਦੇ ਵਿੱਚ ਠਰਮਾ ਹੋਣਾ ਬੜਾ ਜ਼ਰੂਰੀ ਹੈ, ਹੌਂਸਲਾ, ਸਬਰ, ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਧੀਰਜ ਬੜੀ ਜ਼ਰੂਰੀ ਹੈ। ਕਾਲੀ ਦੇ ਵਿੱਚ ਹਮੇਸ਼ਾ ਹੀ ਬੰਦਾ ਮਾਰਿਆ ਜਾਂਦਾ, ਚਾਹੇ ਕਿਸੇ ਵੀ ਸਫ਼ਰ ਦੇ ਉੱਤੇ ਨਿਕਲਿਆ ਹੋਵੇ। ਹੁਣ ਅਸੀਂ ਰੱਬ ਨੂੰ ਪਾਉਣ ਤਾਂ ਨਹੀਂ ਨਿਕਲੇ ਘਰੋਂ, ਪਰ ਕੰਮਾਂ ਕਾਰਾਂ 'ਤੇ ਜ਼ਰੂਰ ਚੱਲਿਆ, ਕੁਛ ਧਨ ਕਮਾਉਣ, ਰੋਟੀ ਕਮਾਉਣ, ਅਤੇ ਸੜਕਾਂ ਦੇ ਉੱਤੇ ਵੀ ਤਾਂ ਕਾਹਲੀ ਆ ਜਿਹੜੀ ਮਰਵਾ ਦਿੰਦੀ ਆ, ਕੰਮਾਂ ਕਾਰਾਂ ਦੇ ਉੱਤੇ ਵੀ ਤਾਂ ਸਾਡੀ ਕਾਹਲੀ ਆ ਜਿਹੜੀ ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲੋਂ ਕੰਮ 'ਚ ਗਲਤੀ ਕਰਵਾ ਦਿੰਦੀ, ਘਰ ਦੇ ਵਿੱਚ ਵੀ ਤਾਂ ਕਾਹਲੀ ਆ ਜਿਹੜੀ ਸਾਡੀ ਸਬਜ਼ੀ ਭਾਜੀ ਸਹੀ ਨਹੀਂ ਬਣ ਦਿੰਦੀ, ਸਾਫ਼ ਸਫਾਈ ਸਹੀ ਨਹੀਂ ਕਰਵਾਉਣ ਦਿੰਦੀ। ਸਾਡੀ ਕਾਹਲੀ ਆ ਜਿਹੜੀ ਆਪਾਂ ਗੱਡੀ ਆਉਣ ਹੀ ਛੱਡ ਜਾਂਦੇ ਹਾਂ, ਸਾਡੀ ਕਾਹਲੀ ਆ ਜਿਹੜਾ ਆਪਾਂ ਕਈ ਵਾਰੀ ਦਰਵਾਜ਼ਾ ਬੰਦ ਕਰਨਾ ਭੁੱਲ ਜਾਂਦੇ ਹਾਂ, ਚਾਬੀ ਲਾਉਣੀ ਭੁੱਲ ਜਾਂਦੇ ਹਾਂ। ਕੁੱਲ ਮਿਲਾ ਕੇ ਹਰ ਇੱਕ ਕੰਮ ਦੇ ਵਿੱਚ ਕਾਲ ਮਾੜੀ, ਸਿਆਣੇ ਕਹਿੰਦੇ ਨੇ ਕਾਲੀ ਅੱਗੇ ਟੋਏ। ਜੇ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣ ਲਵੋ, ਕਾਲੀ ਨਾ ਕਰੋ, ਸਬਰ ਰੱਖੋ, ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ, ਕੁਛ ਵੀ ਪਾ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਇੱਕ ਕਹਾਣੀ ਦੇ ਨਾਲ ਸ਼ੁਰੂਆਤ ਪਹਿਲਾਂ। ਅਮਰੀਕਾ ਦੀ ਕਹਾਣੀ ਹੈ, ਕੈਂਟਕੀ। ਕੈਂਟਕੀ ਦੇ ਵਿੱਚੋਂ ਇੱਕ ਨਦੀ ਵਗਦੀ ਹੈ। ਨਦੀ ਦੇ ਕਿਨਾਰੇ ਦੇ ਉੱਤੇ ਬੱਚੇ ਖੜ੍ਹੇ ਨੇ, ਔਰਤਾਂ ਖੜ੍ਹੀਆਂ ਨੇ, ਲੋਕ ਖੜ੍ਹੇ ਨੇ। ਇਹਨੂੰ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਦੇ ਵਿੱਚ ਦੇਖਿਓ, ਕਿਉਂਕਿ ਬੜੀ ਪੁਰਾਣੀ ਕਹਾਣੀ ਹੈ। ਔਰ ਇੱਕ ਕਾਲੇ ਲੋਕ, ਅਮਰੀਕਾ ਦੇ ਵਿੱਚ ਕਾਲੇ ਹੀ ਕਹਿ ਦਿੱਤਾ ਜਾਂਦਾ ਹੈਗਾ, ਜਿਹੜੇ ਗੈਰ ਗੋਰੇ ਹੁੰਦੇ ਨੇ, ਉਸ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦਿੱਤੀ ਜਾਣੀ ਹੈ, ਕਿਉਂਕਿ ਉਹਨੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ ਸੀ, ਪੈਸੇ ਖੋਏ ਸੀ ਅਤੇ ਉਹਦਾ ਕਤਲ ਕੀਤਾ ਸੀ। ਹੁਣ ਦਿਨ ਹੈਗਾ 14 ਅਗਸਤ 1936 ਦਾ। ਕੈਂਟਕੀ ਦਾ ਇਹ ਓਵਨਸ ਬੇਰੋ ਨਾਮ ਦਾ ਇਲਾਕਾ, ਸ਼ੁੱਕਰਵਾਰ ਦੀ ਦੁਪਹਿਰ ਹੈਗੀ ਹੈ, ਹੁਮਸ ਭਰੀ ਹੋਈ ਹੈ, ਗਰਮੀ ਬਹੁਤ ਜ਼ਿਆਦਾ ਹੈਗੀ ਔਰ ਲੋਕ ਚਾਹ ਦੇ ਵਿੱਚ ਨੇ। ਉੱਥੇ ਮੇਲਾ ਲੱਗਿਆ ਹੋਇਆ, ਮੇਲਾ ਲੱਗਿਆ ਹੋਇਆ ਔਰ ਲੋਕ ਪਾਰਟੀ ਕਰ ਰਹੇ ਨੇ, ਕਈ ਦਾਰੂ ਪੀ ਕੇ ਆਏ ਨੇ ਔਰ ਇਨਫੈਕਟ ਯੰਗ ਮੁੰਡੇ ਕੁੜੀਆਂ ਹੱਥਾਂ 'ਚ ਪੌਪਕੋਰਨ ਫੜੀ ਨੇ, ਸੋਡੇ ਵੇਚਣ ਵਾਲੇ, ਪੌਪਕੋਰਨ ਵਾਲੇ, ਫੇਰੀ ਫਲੋਸ ਵਾਲੀਆਂ, ਉੱਥੇ ਬਹੁਤ ਸਾਰੀਆਂ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ। ਔਰ ਇਹ ਇਸ ਕਰਕੇ ਕਿਉਂਕਿ ਇਸ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ। ਦੇਖਦੇ ਦੇਖਦੇ 20,000 ਲੋਕ ਉੱਥੇ ਇਕੱਠੇ ਹੋ ਗਏ। ਇਹ ਸ਼ਖਸ ਜਿਹਦੀ ਉਮਰ 20 ਸਾਲ ਸੀ ਉਸ ਵਕਤ, ਰੈਨੀ ਬੇਥੀਆ ਇਹਦਾ ਪੂਰਾ ਨਾਮ ਸੀ, ਫਾਂਸੀ ਦੇ ਤਖ਼ਤੇ ਦੇ ਵੱਲ ਲਿਜਾਇਆ ਜਾਂਦਾ। ਜਿਹੜੀ ਲੀਸ਼ੀ ਐਡਵਰਡਸ ਨਾਮ ਦੀ 70 ਸਾਲ ਦੀ ਇੱਕ ਬਜ਼ੁਰਗ ਮਹਿਲਾ ਸੀ, ਉਹਨੂੰ ਲੁੱਟਣ, ਉਹਦਾ ਕਤਲ ਕਰਨ, ਜਬਰਨ ਉਹਦੇ ਨਾਲ ਜਬਰ ਜਨਾਹ ਕਰਨ, ਇਹਦੇ ਦੋਸ਼ ਇਹਦੇ 'ਤੇ ਲੱਗੇ ਸੀਗੇ। ਹਾਲਾਂਕਿ ਇਸ ਦੋਸ਼ ਨੂੰ ਉਹਨੇ ਕਬੂਲ ਵੀ ਕਰ ਲਿਆ ਸੀ। ਔਰ ਇਸ ਦਰਮਿਆਨ ਸ਼ਿਕਾਗੋ ਤੋਂ, ਨਿਊਯਾਰਕ ਤੋਂ ਬੜੀ ਦੂਰੋਂ ਦੁਰਾਡਿਓਂ ਲੋਕ ਉੱਥੇ ਆਉਂਦੇ ਨੇ, ਪੱਤਰਕਾਰ ਆਉਂਦੇ ਨੇ ਬੜੇ। ਉਸ ਵਕਤ 1937 ਦੇ ਵਿੱਚ ਜੋ ਵੀ ਕੁਛ ਉਸ ਵਕਤ ਦਾ ਟੌਪ ਸੀਗਾ ਸ਼ਖਸ, ਉਹ ਉੱਥੇ ਅਮੈਰੀਕਾ ਦੇ ਵਿੱਚ ਕੈਂਟਕੀ ਪਹੁੰਚਦਾ ਹੈਗਾ। ਔਰ ਇਹ ਅਮੈਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਦਿੱਤੀ ਗਈ ਆਖਰੀ ਫਾਂਸੀ ਸੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਇਹ ਕੈਂਟਕੀ ਦੇ ਲੋਕ ਸੀ, ਇਹਨਾਂ ਦੀਆਂ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਲਾਪਾ ਕੀਤੀ ਸੀ ਕਿ ਆਹ ਕੀ ਤਰੀਕਾ ਹੋਇਆ ਬਈ, ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਤੁਸੀਂ ਉੱਥੇ ਜਸ਼ਨ ਮਨਾ ਰਹੇ ਹੋ, ਉੱਥੇ ਇਕੱਠੇ ਹੋ ਰਹੇ ਹੋ। ਹੁਣ ਉਹ ਤੋਂ 90 ਸਾਲ ਬਾਅਦ ਅਮੈਰੀਕਾ ਹੋਰ ਅੱਗੇ ਨਹੀਂ ਜਾ ਰਿਹਾ, 90 ਸਾਲ ਅੱਗੇ ਨਹੀਂ ਜਾ ਰਿਹਾ ਹੈਗਾ, 90 ਸਾਲ ਪਿੱਛੇ ਚਲਾ ਗਿਆ, ਕਿਉਂਕਿ ਅਮੈਰੀਕਾ ਦੇ ਰਾਸ਼ਟਰਪਤੀ ਨੇ, ਅਮੈਰੀਕਾ ਦੇ ਰੱਖਿਆ ਮੰਤਰੀ ਨੇ, ਅਮੈਰੀਕਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਨਿਦਾਲ ਹਸਨ ਨਾਮ ਦਾ ਇੱਕ ਸ਼ਖਸ, ਉਹਨੂੰ ਫਾਂਸੀ ਤਾਂ ਨਹੀਂ ਪਰ ਉਹਨੂੰ ਮਾਰਿਆ ਜਾਊਗਾ, ਉਹਦੀ ਐਗਜ਼ੀਕਿਊਸ਼ਨ ਕੀਤੀ ਜਾਏਗੀ ਔਰ ਪਬਲਿਕਲੀ ਕੀਤੀ ਜਾਏਗੀ, ਜਨਤਕ ਤੌਰ 'ਤੇ ਕੀਤੀ ਜਾਏਗੀ। ਉੱਦਾਂ ਨਹੀਂ ਵੀ ਇੱਕ ਮੇਲਾ ਲੱਗੂਗਾ ਬਲਾ ਬਲਾ ਬਲਾ, ਇੱਦਾਂ ਨਹੀਂ। ਲੋਕ ਆਉਣਗੇ, ਚੁਨਿੰਦਾ ਲੋਕ ਆਉਣਗੇ, ਪਰ ਉਹਨਾਂ ਦੇ ਸਾਹਮਣੇ ਇਹਨੂੰ ਗੋਲੀ ਮਾਰੀ ਜਾਊਗੀ। ਔਰ ਉਸ ਵਕਤ ਕੈਮਰੇ ਚੱਲ ਰਹੇ ਹੋਣਗੇ, ਲਾਈਵ ਸਟ੍ਰੀਮਿੰਗ ਹੋ ਰਹੀ ਹੋਏਗੀ, ਟੀਵੀ ਚੈਨਲ ਦਿਖਾਉਣਾ ਚਾਹੁਣ ਤਾਂ ਦਿਖਾ ਸਕਦੇ ਨੇ। ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਅਮੈਰੀਕਾ ਦੀ ਸਰਕਾਰ ਕਿ ਇੱਦਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਹੁੰਦੇ ਨੇ, ਕਿੱਦਾਂ ਦੇ ਕੰਮਾਂ ਦੇ। ਕੌਣ ਹੈ ਨਿਦਾਲ ਹਸਨ? ਅਸਲ 'ਚ ਸਾਲ 2009 ਦੇ ਵਿੱਚ ਟੈਕਸਸ ਦੇ ਅੰਦਰ ਫੋਰਟ ਹੁੱਡ ਮਿਲਟਰੀ ਬੇਸ ਸੀ, ਉੱਥੇ ਇਹ ਬੰਦਾ ਪਹੁੰਚਦਾ ਔਰ ਜਿਹੜੇ ਇਹ ਫੌਜੀ ਸੀਗਾ, ਇਹ ਆਪਣੇ ਹੀ ਫੌਜ ਦੇ ਕੁਛ ਬੰਦਿਆਂ ਦੇ ਉੱਤੇ ਗੋਲੀ ਚਲਾਉਂਦਾ ਹੈਗਾ ਹੈ। ਗੋਲੀ ਚਲਾਉਂਦਾ ਹੈ ਤਾਂ ਉਸ ਦੇ ਵਿੱਚ 13 ਲੋਕ ਮਾਰੇ ਜਾਂਦੇ ਨੇ ਔਰ ਬਾਕੀ ਕੁਛ ਹੋਰ ਜ਼ਖਮੀ ਵੀ ਹੁੰਦੇ ਨੇ। ਹੁਣ ਇਸ ਸ਼ਖਸ ਨੂੰ ਜਨਤਕ ਤੌਰ 'ਤੇ ਗੋਲੀ ਮਾਰਨੀ ਹੈ, ਮਾਸ ਮਰਡਰਰ ਅੰਗਰੇਜ਼ੀ ਦੇ ਵਿੱਚ, ਜਾਂ ਅਮੈਰੀਕਨ ਮੀਡੀਆ ਇਸ ਨੂੰ ਮਾਸ ਮਰਡਰਰ ਦੇ ਤੌਰ ਦੇ ਉੱਤੇ ਦੇਖ ਰਿਹਾ। 5 ਨਵੰਬਰ ਨੂੰ 2009 ਦੇ ਵਿੱਚ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਆਉਂਦੀ ਦਸੰਬਰ ਦੇ ਵਿੱਚ ਇਸ ਦੇ ਐਗਜ਼ੀਕਿਊਸ਼ਨ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਲਾਈਵ ਸਟ੍ਰੀਮਿੰਗ ਕੀਤੀ ਜਾਣੀ ਹੈ। ਨਿਦਾਲ ਮਲਿਕ ਹਸਨ ਪੂਰਾ ਨਾਮ, 1970 ਦੇ ਵਿੱਚ ਪੈਦਾ ਹੁੰਦਾ, ਅਮੈਰੀਕਾ ਦੇ ਹੀ ਵਰਜੀਨੀਆ ਸੂਬੇ ਦੇ ਵਿੱਚ, ਔਰ ਮੇਜਰ ਦਾ ਰੈਂਕ ਜਿਹੜਾ ਹੈਗਾ, ਅਮੈਰੀਕਾ ਦੀ ਜਿਹੜੀ ਆਰਮੀ ਹੈ, ਮਿਲਟਰੀ ਹੈ, ਉਹਦੇ ਵਿੱਚ ਮੇਜਰ ਦੇ ਰੈਂਕ ਤੱਕ ਇਹ ਪਹੁੰਚਦਾ। ਇਨਫੈਕਟ ਹੀ ਇਜ਼ ਅ ਡੈਕੋਰੇਟਿਡ ਸੋਲਜਰ, ਇਹਨੂੰ ਆਰਮੀ ਸਰਵਿਸ ਰਿਬਨ ਮਿਲਿਆ ਹੋਇਆ, ਨੈਸ਼ਨਲ ਡਿਫੈਂਸ ਸਰਵਿਸ ਦਾ ਮੈਡਲ ਮਿਲਿਆ ਹੋਇਆ, ਗਲੋਬਲ ਵਾਰ ਔਨ ਟੈਰਰਿਜ਼ਮ ਦਾ ਜਿਹੜਾ ਉਹ ਸਰਵਿਸ ਮੈਡਲ ਮਿਲਿਆ ਹੋਇਆ, ਜੀ ਵਾਟ ਕਹਿ ਦਿੰਦੇ ਉਹਨੂੰ ਜਾਂ ਗਵਾਟ ਕਹਿ ਦਿੰਦੇ ਹਾਂ, ਉਹ ਵੀ ਇਹਨੂੰ ਮਿਲਿਆ ਹੋਇਆ, ਉਦੋਂ ਜਾਰਜ ਬੁਸ਼ ਨੇ ਇਹਨੂੰ ਦਿੱਤਾ ਸੀ 2003 ਦੇ ਵਿੱਚ। ਸੋ ਹੀ ਇਜ਼ ਅ ਡੈਕੋਰੇਟਿਡ ਸੋਲਜਰ। ਹੁਣ
ਹੋਇਆ ਕੀ ਕਿ ਜਿਹੜਾ ਹਸਨ ਹੈ ਉਹਦੇ 'ਤੇ ਇਹ ਗੱਲ ਹੋਈ ਕਿਨੇ, ਇੱਦਾਂ ਇਹ ਕਹਾਣੀ ਜਿਹੜੀ ਇਹ ਬਣੀ ਕਿੱਦਾਂ ਕਿ ਉਹਨੇ ਆਪਣੇ ਹੀ ਸਾਥੀਆਂ 'ਤੇ ਉਹਨੂੰ ਗੋਲੀ ਚਲਾਉਣ ਦੇ ਲਈ ਮਜਬੂਰ ਹੋਣਾ ਪਿਆ। ਅਸਲ 'ਚ ਇੱਕ ਮੈਡੀਕਲ ਇੰਟਰਨ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉੱਥੇ ਇੱਕ ਆਰਮੀ ਦਾ ਜਿਹੜਾ ਮੈਡੀਕਲ ਸੈਂਟਰ ਹੁੰਦਾ, ਜਿਹੜੇ ਆਰਮੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਇਲਾਜ ਇਲੂਜ ਕਰਵਾ ਲੈਂਦੇ ਨੇ, ਉੱਥੇ ਮੈਡੀਕਲ ਇੰਟਰਨ ਸੀ ਅਤੇ ਇਹਦਾ ਮਿਲਟਰੀ ਕਰੀਅਰ ਜ਼ਿਆਦਾਤਰ ਮੈਡੀਕਲ ਸਟ੍ਰੀਮ ਦੇ ਵਿੱਚ ਹੀ ਗੁਜ਼ਰਿਆ ਹੈਗਾ। ਅਤੇ ਉਸ ਦਿਨ ਇਹ ਜਿਹੜਾ ਜਦੋਂ ਇਹ ਘਟਨਾ ਵਾਪਰਦੀ ਹੈ 5 ਨਵੰਬਰ ਨੂੰ, ਉਹ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਇੱਕ ਘਟਨਾ ਸੁਣਦਾ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਮੈਰੀਕਾ ਦੀ ਮਿਲਟਰੀ ਦੀ ਤਰਫ ਤੋਂ ਕੀਤਾ ਜਾ ਰਿਹਾ, ਇਨਫੈਕਟ 2001 ਤੋਂ ਬਾਅਦ ਜਿਸ ਕਿਸਮ ਦੇ ਨਾਲ ਅਮੈਰੀਕਾ ਨੇ ਇੱਕ ਵਾਰ ਅਗੇਂਸਟ ਟੈਰਰਿਜ਼ਮ ਕਹਿ ਕੇ ਵਾਰ ਔਨ ਇਸਲਾਮ ਸ਼ੁਰੂ ਕਰਤੀ ਸੀ, ਉਹਦੇ ਵਿੱਚ ਜਿਹੜਾ ਉਹ ਇੱਕ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਜ਼ਖਮ ਕਰ ਗਈ। ਹਾਲਾਂਕਿ ਇਹ ਮਾਈਗ੍ਰੈਂਟ ਨਹੀਂ ਸੀ, ਅਮੈਰੀਕਾ ਦੇ ਵਿੱਚ ਹੀ ਜੰਮਿਆ ਸੀ, ਪਰ ਫਿਰ ਵੀ ਉਹ ਇੱਕ ਮਾਇੰਡ ਸੈੱਟ ਜਿਹੜਾ ਹੈ ਕਿ ਇੱਕ ਏਲੀਅਨੇਸ਼ਨ ਫੀਲ ਹੋਣਾ, ਇੱਕ ਅਲੱਗ ਆਪਣੇ ਆਪ ਨੂੰ ਅਲੱਗ ਜਿਹਾ ਮਹਿਸੂਸ ਕਰਨਾ, ਉਸ ਧਰਤੀ ਦੇ ਹੋਣ ਦੇ ਬਾਵਜੂਦ ਉੱਥੋਂ ਡਿਫਰੈਂਟ ਮਹਿਸੂਸ ਕਰਨਾ, ਅਤੇ ਇਹ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਉੱਥੇ ਆਪਣੇ ਆਪ ਨੂੰ ਇਸ ਅਲੱਗ ਮਹਿਸੂਸ ਕਰਨ ਲੱਗ ਪਿਆ ਸੀਗਾ ਕਿ ਅਮੈਰੀਕਾ ਦੀ ਮਿਲਟਰੀ ਜਿਹੜੀ ਆ ਉਹ ਟੈਰਰਿਸਟ ਅਟੈਕ ਕਹਿ ਕੇ ਕਿਸ ਤਰੀਕੇ ਦੇ ਨਾਲ ਇਸਲਾਮ ਦੇ ਖਿਲਾਫ ਪਈ ਹੋਈ ਹੈ, ਕਿਉਂਕਿ ਇਹ ਖੁਦ ਵੀ ਮੁਸਲਮਾਨ ਸੀ। ਅਤੇ ਫਿਰ ਇਸਨੇ ਆਖਿਰਕਾਰ ਇਹ ਸੋਚਿਆ ਕਿ ਬਸ ਬਹੁਤ ਹੋ ਗਿਆ, ਜਿਹੜਾ ਫੋਰਟਹੁੱਡ ਹੈ ਇਹ ਅਮੈਰੀਕਾ ਦੇ ਵਿੱਚ ਅਮੈਰੀਕਨ ਮਿਲਟਰੀ ਦਾ ਇੱਕ ਬੇਸ ਹੈਗਾ ਟੈਕਸਾਸ ਦੇ ਵਿੱਚ, ਆਸਟਿਨ ਅਤੇ ਵਾਕੋ ਨਾਮ ਦੇ ਦੋ ਸ਼ਹਿਰ ਨੇ ਛੋਟੇ ਛੋਟੇ, ਉਹਨਾਂ ਦੇ ਵਿਚਕਾਰ ਇਹ ਇੱਕ ਪੋਸਟ ਹੈਗੀ ਅਮੈਰੀਕਨ ਮਿਲਟਰੀ ਦੀ ਪੋਸਟ ਹੈਗੀ ਹੈ, ਫਸਟ ਆਰਮੀ ਡਿਵੀਜ਼ਨ ਦੀ, ਫਸਟ ਆਰਮੀ ਡਿਵੀਜ਼ਨ ਵੈਸਟ ਦੀ ਇਹ ਇੱਕ ਉਹਨਾਂ ਦਾ ਅੱਡਾ ਹੈ ਜਿਵੇਂ, ਅਤੇ ਉੱਥੇ ਇਹਨੂੰ ਐਗਜੀਕਿਊਟ ਉੱਥੇ ਕੀਤਾ ਜਾਏਗਾ ਜਿੱਥੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਨਿਦਾਲ ਮਲਿਕ ਹਸਨ। ਸਵਾਲ 2-4 ਹੈਗੇ ਨੇ। ਸਵਾਲ ਇਹ ਹੈਗਾ ਕਿ ਇਹਨੇ ਜੋ ਕੀਤਾ ਉਹਦੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਮੌਤ ਦੀ ਸਜ਼ਾ ਹੋਵੇ ਜਾਂ ਜਿਵੇਂ ਮਰਜ਼ੀ ਹੋਵੇ, ਪਰ ਅਮੈਰੀਕਨ ਸਰਕਾਰ ਪਿਛਲੇ ਕੁਛ ਦਿਨਾਂ ਤੋਂ ਜਾਂ ਪਿਛਲੇ ਕੁਛ ਸਾਲਾਂ ਤੋਂ ਜਾਂ ਜਦੋਂ ਤੋਂ ਟਰੰਪ ਦੁਆਰਾ ਆਏ ਹੈਗੇ ਨੇ ਉਦੋਂ ਤੋਂ ਇਸ ਕਿਸਮ ਦਾ ਇੱਕ ਜਿਹੜਾ ਨਜ਼ਰੀਆ ਕਿਉਂ ਦੇ ਰਹੀ ਹੈ, ਜਦੋਂ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਆਈਸ ਦਾ ਜਿਹੜਾ ਮਹਿਕਮਾ ਉਹਨਾਂ ਨੂੰ ਸੜਕਾਂ 'ਤੇ ਧੂ ਧੂ ਕੇ ਲਿਆ ਕੇ ਕੁੱਟਦਾ, ਉਹਨਾਂ 'ਤੇ ਗੋਲੀ ਚਲਾਉਂਦੇ ਨੇ, ਔਰ ਮਾਈਗ੍ਰੈਂਟਸ ਨੂੰ ਬੇੜੀਆਂ ਪਾ ਕੇ ਮਿਲਟਰੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ਾਂ 'ਚ ਛੱਡਿਆ ਜਾਂਦਾ, ਔਰ ਕਿਸੇ ਸ਼ਖਸ ਦੇ ਉੱਤੇ ਮੌਤ ਦੀ ਸਜ਼ਾ ਜਿਹੜੀ ਹੈਗੀ ਉਹਨੂੰ ਇਸ ਤਰੀਕੇ ਦੇ ਨਾਲ ਲਾਈਵ ਸਟ੍ਰੀਮਿੰਗ ਕਰਕੇ ਮੌਤ ਦੀ ਸਜ਼ਾ, ਇਹ ਐਡਵਾਂਸ ਇਕੋਨਮੀਜ਼ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੀਆਂ ਹੈਗੀਆਂ। ਇਨਫੈਕਟ ਇੱਕ ਜਿਹੜੇ ਕਲੋਰਾਡੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਮੈਂ ਸੁਣ ਰਿਹਾ ਸੀਗਾ ਨਿਊਜ਼ ਕਿਤੇ, ਸ਼ਾਇਦ ਅਮੈਰੀਕਨ ਆਊਟਲੈਟ ਹੀ ਸੀ, ਉਹਦੇ 'ਚ ਉਹ ਕਹਿੰਦੇ ਨੇ ਕਿ ਅਮੈਰੀਕਨ ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਹੁਣ ਇੰਨੇ ਨਹੀਂ ਹੈਗੇ ਜੋ 70s ਦੇ ਵਿੱਚ 60s ਦੇ ਵਿੱਚ ਹੁੰਦਾ ਸੀ। ਇਨਫੈਕਟ 90s ਦੇ ਵਿੱਚ ਵੀ ਲੋਕ ਸਜ਼ਾ ਦੇ ਹੱਕ 'ਚ ਹੁੰਦੇ ਸੀਗੇ, ਮਿਡ 90s ਦੀ ਉਹ ਗੱਲ ਕਰ ਰਹੇ ਸੀਗੇ ਕਿ ਜਦੋਂ ਮੈਂ ਕਲੋਰਾਡੋ 'ਚ ਸੀ ਅਤੇ ਉਦੋਂ 80% ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਉਹਨਾਂ ਦੀ ਯੂਨੀਵਰਸਿਟੀ ਨੇ, ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ ਉਹ ਕਲੋਰਾਡੋ ਯੂਨੀਵਰਸਿਟੀ 'ਚ, 80% ਲੋਕ ਮੌਤ ਦੀ ਸਜ਼ਾ ਦੇ ਹੱਕ 'ਚ ਸੀ, ਅਤੇ ਅੱਜ ਦੀ ਡੇਟ 'ਚ ਉਹ ਕਹਿੰਦੇ ਨੇ ਕਿ ਸ਼ਾਇਦ ਅੱਧੇ ਹੀ ਹੋਣ, 50% ਹੀ ਹੋਣ ਜਾਂ ਇਹਤੋਂ ਵੀ ਘੱਟ ਹੋਣ। ਪਰ ਜਦੋਂ ਇਸ ਕਿਸਮ ਦੀ ਸਜ਼ਾ ਹੁੰਦੀ ਹੈ ਅਤੇ ਉਹਨੂੰ ਲਾਈਵ ਸਟ੍ਰੀਮਿੰਗ ਕਰਨਾ, ਕਈਆਂ ਨੂੰ ਸ਼ਾਇਦ ਮਜ਼ਾ ਆਉਂਦਾ ਹੋਊਗਾ ਇਹਦੇ ਵਿੱਚ, ਆਸਟ੍ਰੇਲੀਆ ਦਾ ਇੱਕ ਨਾਗਰਿਕ ਤਾਂ ਨਹੀਂ ਕਹਿ ਸਕਦੇ, ਇੱਕ ਆਸਟ੍ਰੇਲੀਅਨ ਜੱਲਾਦ ਸੀਗਾ ਜਿਹਨੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ, ਜਦੋਂ ਤੁਹਾਡੇ ਯਾਦ ਹੋਣਾ ਹੈ ਕਿ ਕ੍ਰਾਈਸਟ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਸੀ, ਅਤੇ ਗੋਲੀਬਾਰੀ ਦੇ ਵਿੱਚ ਉਹਨੇ ਕਈ ਮਾਸੂਮ ਮਾਰਤੇ ਸੀਗੇ, ਅਤੇ ਉਹ ਸ਼ਖਸ ਨੇ ਉਸ ਵਕਤ ਆਪਣੇ ਫੋਨ ਤੋਂ, ਆਪਣੇ ਫੇਸਬੁੱਕ ਤੋਂ ਲਾਈਵ ਸਟ੍ਰੀਮਿੰਗ ਕੀਤੀ ਸੀ, ਔਰ ਲਾਈਵ ਸਟ੍ਰੀਮਿੰਗ ਜਿਹੜੀ ਸੀ
ਉਹ ਤੋਂ ਬਾਅਦ ਫੇਸਬੁੱਕ ਨੇ ਬਹੁਤ ਸਾਰੇ ਐਸੇ ਡਿਸੀਜਨ ਲਏ ਸੀਗੇ ਕਿ ਇਸ ਕਿਸਮ ਦੀ ਕਦੇ ਲਾਈਵ ਸਟ੍ਰੀਮਿੰਗ ਹੁਣ ਹੋ ਨਹੀਂ ਸਕਿਆ ਕਰੇਗੀ। ਬ੍ਰੈਂਟਨ ਟੈਰੈਂਟ ਉਹ ਸ਼ਖਸ ਦਾ ਨਾਮ ਸੀ, ਆਸਟ੍ਰੇਲੀਅਨ ਸ਼ਖਸ ਸੀਗਾ ਜਦੋਂ ਕ੍ਰਾਈਸਟ ਚਰਚ ਦੇ ਵਿੱਚ 2019 ਦੇ ਵਿੱਚ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਈਕੀ ਸੋਚ, ਦਿਮਾਗੀ ਤੌਰ 'ਤੇ ਬਿਮਾਰ ਸੋਚ ਦਾ ਇਹ ਪ੍ਰਗਟਾਵਾ ਹੋ ਸਕਦਾ। ਪਹਿਲਾਂ ਤਾਂ ਕਿਸੇ ਦੀ ਜਾਨ ਲੈਣਾ, ਉਸ ਤੋਂ ਬਾਅਦ ਉਸ ਜਾਨ ਲੈਣ ਦੀ ਘਟਨਾ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਦਿਖਾਉਣਾ। ਇਹ ਤਾਂ 1936-37 ਦੇ ਵਿੱਚ ਬੇਥੀਆ ਨੂੰ ਫਾਂਸੀ ਦਿੱਤੀ ਗਈ ਸੀ, ਪਰ ਹੁਣ ਇੰਨੇ ਸਾਲਾਂ ਬਾਅਦ ਅਮੈਰੀਕਾ ਦੀ ਸਰਕਾਰ ਆਖਿਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੀ ਠੀਕ ਹੈ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਕਿਸੇ ਨੂੰ ਕੀ ਸਜ਼ਾ ਮਿਲੇਗੀ ਇਹਦੇ ਨਾਲ ਜਨਤਕ ਤੌਰ 'ਤੇ, ਉਦੋਂ ਇੱਕ ਐਗਜ਼ਾਮਪਲ ਸੈੱਟ ਹੋਏਗੀ। ਪਰ ਇੱਦਾਂ ਇਹ ਥੋੜ੍ਹਾ ਜਿਹਾ ਡਿਬੇਟੇਬਲ ਕੁਸ਼ਚਨ ਹੈਗਾ। ਇਹ ਹੋਰ ਤਰੀਕੇ ਹੋ ਸਕਦੇ ਨੇ ਲਾਈਵ ਸਟ੍ਰੀਮਿੰਗ, ਕਿਉਂਕਿ ਜਦੋਂ ਲਾਈਵ ਸਟ੍ਰੀਮਿੰਗ ਤੁਸੀਂ ਕਰਦੇ ਹੋ ਤਾਂ ਉਹਦੀਆਂ ਫਿਰ ਰਿਕਾਰਡਿੰਗਸ ਬਣਦੀਆਂ ਨੇ, ਉਹਦੀਆਂ ਵੀਡੀਓਜ਼ ਬਣਦੀਆਂ ਨੇ, ਉਹ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੁੰਦੀਆਂ ਨੇ, ਉਹ ਬੱਚੇ ਵੀ ਦੇਖਦੇ ਨੇ, ਬਜ਼ੁਰਗ ਵੀ ਦੇਖਦੇ ਨੇ। ਕਿਸੇ ਨੇ ਕੁਛ ਦੇਖਣਾ ਹੈਗਾ, ਇੱਕ ਲਿਮਿਟਿਡ ਸੋਰਸਿਸ ਦੇ ਵਿੱਚ ਦਿਖਾਉਣਾ ਇੱਕ ਵੱਖਰੀ ਗੱਲ ਹੋ ਸਕਦੀ ਹੈ ਕਿ ਕੌਣ ਕੌਣ ਉਹਨੂੰ ਦੇਖਣਾ ਚਾਹੁੰਦਾ, ਪਰ ਤੁਸੀਂ ਸ਼ਰੇਆਮ ਹੀ ਉਹਨੂੰ ਜਨਤਕ ਤੌਰ 'ਤੇ ਉਹਨੂੰ ਪਬਲਿਕਲੀ ਇਸ ਕਿਸਮ ਦੇ ਨਾਲ ਦਿਖਾਓ। ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਅਮੈਰੀਕਾ ਤੱਕ ਪਹੁੰਚਾਇਆ ਨਹੀਂ ਹੈਗਾ, ਪਰ ਹੋਰ ਕਿਸੇ ਕੰਟਰੀ ਨੇ ਨਹੀਂ ਜਿਤਾਇਆ ਹੈਗਾ। ਇਨਫੈਕਟ ਈਰਾਨ ਨੇ ਵੀ ਨਹੀਂ ਕਿਹਾ, ਉਹੀ ਈਰਾਨ ਜਿਹਨੂੰ ਅਮੈਰੀਕਾ ਕਹਿੰਦਾ ਸੀਗਾ ਕਿ ਤੁਸੀਂ ਐਗਜ਼ੀਕਿਊਟ ਨਹੀਂ ਕਰ ਸਕਦੇ, ਤੁਹਾਡੇ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ ਹੈਗੇ, ਫਾਂਸੀ ਨਹੀਂ ਦੇ ਸਕਦੇ, ਨਹੀਂ ਤਾਂ ਅਸੀਂ ਤੁਹਾਡੇ 'ਤੇ ਅਟੈਕ ਕਰਾਂਗੇ। ਹਾਲਾਂਕਿ ਅਮੈਰੀਕਾ ਨੇ ਫਿਰ ਵੀ ਕਰਤਾ ਸੀ ਅਟੈਕ ਈਰਾਨ ਦੇ ਉੱਤੇ, ਪਰ ਉਸ ਈਰਾਨ ਨੇ ਵੀ ਨਹੀਂ ਕਿਹਾ ਅਮੈਰੀਕਾ ਨੂੰ ਇਸ ਸਜ਼ਾ ਦੇ ਉੱਤੇ। ਯੂਰਪ ਯੂਨੀਅਨ ਥੋੜ੍ਹੀ ਜਿਹੀ ਜ਼ਰੂਰ ਸਖਤ ਨਜ਼ਰ ਆਈ ਹੈਗੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਠੀਕ ਹੈ, ਤੁਸੀਂ ਇਹ ਤੁਹਾਡੀ ਕੰਟਰੀ ਦਾ ਮਸਲਾ ਹੋਏਗਾ, ਇੰਟਰਨਲ ਮੈਟਰ ਹੋਏਗਾ, ਬਟ ਇੱਦਾਂ ਕਿਉਂ ਤੁਸੀਂ ਮਤਲਬ ਜਨਤਕ ਤੌਰ 'ਤੇ ਕਿਉਂ ਦੇ ਰਹੇ ਹੈਗੇ ਹੋ? ਯੂਰਪੀ ਯੂਨੀਅਨ ਦੀ ਇੱਕ ਹਾਲੀਆ ਰਿਪੋਰਟ ਆਈ ਸੀ ਐਮਨੈਸਟੀ ਇੰਟਰਨੈਸ਼ਨਲ ਦੀ, ਉਹ 'ਚ ਦੱਸਿਆ ਗਿਆ ਸੀ ਕਿ 2025 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸਿਰਫ 17 ਦੇਸ਼ ਨੇ ਜਿਨ੍ਹਾਂ ਨੇ ਮੌਤ ਦੀ ਸਜ਼ਾ ਜਿਹੜੇ ਦਿੰਦੇ ਹੈਗੇ ਨੇ। ਪ੍ਰੋਬਲਮ ਇਹ ਨਹੀਂ ਹੈਗੀ ਕਿ ਸਜ਼ਾ ਕਿਉਂ ਦਿੱਤੀ ਜਾਂਦੀ ਹੈ, ਮੌਤ ਦੀ ਸਜ਼ਾ ਠੀਕ ਹੈ, ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਇਨਹਿਊਮਨ ਨੇ। ਹਾਲਾਂਕਿ ਜਦੋਂ ਜਿਹੜਾ ਬੰਦਾ ਮਾਰੀ ਗਿਆ ਉਹ ਤਾਂ ਖਤਮ ਹੀ ਹੈ, ਪਰ ਇਹ ਤਰੀਕੇ ਠੀਕ ਨਹੀਂ ਹੈਗੇ। ਮਿਸਰ, ਕੁਵੈਤ, ਸਾਊਦੀ ਅਰਬ, ਯਮਨ ਔਰ ਹੁਣ ਆਹ ਅਮੈਰੀਕਾ ਵੀ ਉਹਦੇ 'ਚ ਜੋੜ ਲਓ, ਮਿਡਲ ਈਸਟ ਵਰਗੀਆਂ ਕੰਟਰੀ, ਇਨਫੈਕਟ ਸਿੰਗਾਪੁਰ ਦੇ ਵਿੱਚ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਹੈ। ਬੇਲਾਰੂਸ ਯੂਰਪ ਦਾ ਇੱਕ ਇਕਲੌਤਾ ਐਸਾ ਦੇਸ਼ ਹੈ ਜਿੱਥੇ ਕਾਨੂੰਨ ਤੌਰ ਦੇ ਉੱਤੇ ਮੌਤ ਦੀ ਸਜ਼ਾ ਅੱਜ ਦੀ ਤਰੀਕ 'ਚ ਵੀ ਦਿੱਤੀ ਜਾ ਸਕਦੀ ਹੈ। ਔਰ ਜਿਹੜੇ ਅਲੱਗ ਅਲੱਗ ਕੰਟਰੀਜ਼ ਨੇ, ਬਹੁਤ ਸਾਰੀਆਂ ਕੰਟਰੀਜ਼ ਨੇ ਮੌਤ ਦੀ ਸਜ਼ਾ ਨੂੰ ਖਤਮ ਵੀ ਕਰਤਾ ਸੀ, ਚਾਹੇ ਉਹ ਸੁਣਨ ਨੂੰ ਇਹ ਲੱਗਦਾ ਹੈ ਕਿ ਕਤਰ, ਸਾਊਦੀ, ਯਮਨ, ਮਿਸਰ ਇਹ ਸਾਰੀਆਂ ਮੁਸਲਿਮ ਕੰਟਰੀਜ਼ ਨੇ, ਬਟ ਇੱਕ ਲੈਬਨਾਨ ਐਂਡ ਅਦਰ ਸਾਈਡ ਮੁਸਲਿਮ ਕੰਟਰੀ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਤੀ ਸੀ ਸਜ਼ਾਏ ਮੌਤ 'ਤੇ ਇਸੇ ਸਾਲ ਦੇ ਵਿੱਚ। ਗਾਂਬੀਆ, ਵੀਅਤਨਾਮ, ਉਹਨਾਂ ਦੇਸ਼ਾਂ ਨੇ ਵੀ ਰੋਕ ਲਗਾਈ ਹੋਈ ਹੈ। ਅਫਰੀਕਾ ਦੇ ਵਿੱਚ ਕੁਛ ਇੱਕ ਕੰਟਰੀਜ਼ ਹੈਗੀਆਂ ਨੇ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਮੌਤ ਦੀ ਸਜ਼ਾ ਉੱਦਾਂ ਹੀ ਦਿੱਤੀ ਜਾਂਦੀ ਹੈ ਔਰ ਬੜੇ ਗੰਭੀਰ ਰੂਪ ਦੇ ਵਿੱਚ ਦਿੱਤੀ ਜਾਂਦੀ ਹੈਗੀ ਹੈ। ਆਸਟ੍ਰੇਲੀਆ ਡਜ਼ੰਟ ਅਲਾਓ, ਆਸਟ੍ਰੇਲੀਆ ਡਜ਼ੰਟ, ਆਸਟ੍ਰੇਲੀਆ ਦੇ ਵਿੱਚ ਇੱਦਾਂ ਨਹੀਂ ਹੈਗਾ। ਇਨਫੈਕਟ ਪਿਛਲੇ ਦਿਨਾਂ 'ਚ ਅਮੈਰੀਕਾ ਦੇ ਵਿੱਚ ਉਹ ਜਿਹੜੀ ਬੀਬੀ ਸੀਗੀ ਜਿਹਨੂੰ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਸੀਗਾ, ਉਸ ਬੀਬੀ ਦੀ ਮੌਤ ਹੋਣ ਦੀ ਬਜਾਏ ਉਹ ਜਿਉਂਦੀ ਰਹਿ ਗਈ ਸੀਗੀ। ਕ੍ਰਿਸਟਾ ਪਾਈਕ, ਉਹਨੂੰ 2 ਇੰਜੈਕਸ਼ਨ ਦਿੱਤੇ ਗਏ ਸੀਗੇ ਕਿ ਉਹਦੀ ਮੌਤ ਹੋ ਜਾਵੇ, ਜ਼ਹਿਰੀਲਾ ਇੰਜੈਕਸ਼ਨ ਦੇਣ ਦੇ ਬਾਵਜੂਦ ਉਹਦੀ ਮੌਤ ਨਹੀਂ ਸੀ ਹੋਈ। ਸੋ ਇਹ ਵੀ ਉੱਥੇ ਦੀ ਹੀ ਇੱਕ ਘਟਨਾ ਸੀਗੀ। ਇਨਫੈਕਟ ਮੌਤ ਦੀ ਸਜ਼ਾ ਦੇ ਉੱਤੇ ਅਮੈਰੀਕਾ ਦੇ ਵਿੱਚ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉੱਥੋਂ ਦੇ ਮੀਡੀਆ ਨੂੰ ਫਰੋਲ ਕੇ ਦੇਖੋ ਤਾਂ ਅਮੈਰੀਕਾ ਵੀ ਵੰਡਿਆ ਹੋਇਆ ਹੈਗਾ। ਇੱਕ ਪਿਊ ਰਿਸਰਚ ਸੈਂਟਰ ਹੈ, ਉਹਨਾਂ ਨੇ ਇੱਕ ਸਰਵੇ ਕਰਵਾਇਆ ਸੀ, ਉਹ 'ਚ 10 ਚੋਂ 6 ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਦੇ ਨਾਲ ਅਪਰਾਧ ਨਹੀਂ ਰੁਕ ਸਕਦੇ ਹੈਗੇ। ਤੁਸੀਂ ਦੇ ਲਓ ਸਾਰਿਆਂ ਨੂੰ ਚੌਂਕ 'ਚ ਖੜ੍ਹੇ ਕਰਕੇ ਮਾਰ ਦਿਓ ਗੋਲੀਆਂ ਇੱਕ ਇੱਕ ਕਰਕੇ, ਐਂਡ ਦੈਨ ਆਫਟਰ ਦੈਟ ਹਫ਼ਤੇ ਬਾਅਦ, 10 ਦਿਨਾਂ ਬਾਅਦ, ਮਹੀਨੇ ਬਾਅਦ ਦੇਖਿਓ ਵੀ ਅਪਰਾਧ ਖਤਮ ਹੋ ਗਏ ਕਿ ਇੱਦਾਂ ਲੋਕ ਡਰ ਗਏ।
नहीं होणगे। एक नहीं तो दूसरे किस्म का अपराध होएगा, दूजा नहीं तो तीसरे किस्म का अपराध होंदे रहणगे, क्राइम्स होंदे रहणगे। पुराने समय दे विच भी मौत दीयां सजावां दित्तियां जांदियां सी, बट दैट डजंट मीन कि पुराने समय दे विच भी लोग जिहड़े सीगे उह क्राइम नहीं सी करदे। इह इंसानी फितरत हैगी है, किसी चीज़ का डर दे के भी उस चीज़ तो इंसान पिछे नहीं भज सकता है, बल्कि वो होर नेड़े चला जाता है, वो होर जुड़ जाता है, जुड़त जिहड़ी है बढ़ जाती है। मैं किसी कंट्रोवर्शियल मुद्दे पर नहीं जाना चाहता, पर यह साइकोलॉजी की एक इस किस्म के नाल इंसानी साइकोलॉजी की इस किस्म की गल की जाती हैगी। नाओ कोई बंदा किस हद तक जा सकता है किसी कार्य को अंजाम देने के लिए, ये भी एक बहुत बड़ी एक की कह सकते हैं, ये भी गल होनी चाहिए हैगी है। ये देखना चाहिए है कि एक शख्स ने किस वैशियत दे नाल, किस दरिंदगी दे नाल किसी घटना नूं अंजाम दिता है। पर इहदा मतलब कि उस शख्स नूं, उस दरिंदे नूं सज़ा देन दे लई तुसीं दूसरे लोकां दे ज़हन दे विच की फीड कर रहे हो, इहदी एक बहुत थिन लाइन हैगी है। आस्ट्रेलिया दे विच मनमीत अली शेड नूं जिस तरीके दे नाल उस शख्स ने, उस दरिंदे ने मारिया सी, उहदे तों बाद उहनूं सज़ा ही नहीं हुई। जे हुंदी तां की उस तों बाद इस किस्म दीआं घटनावां हुंदीआं, एक क्वेश्चन है। हालांकि ऐदा नहीं है कि नहीं रुकदियां, उस तो बाद भी बसा चलाने वाले, ट्रेना चलाने वाले, पब्लिक ट्रांसपोर्टेशन दे विच जिहड़ी माइग्रेंट कम्युनिटी है वो लगातार निशाना बन रही हैगी है। अलग अलग किस्म के जिहड़े अपराध हो रहे ने, चाहे वह रेसिजम है उन्हां दे नाल, चाहे उन्हां दे नाल धक्का है, चाहे कोई फिजिकल असॉल्ट है, दे आर टारगेट। ये कोई शक नहीं है कि उन्होंने लगातार टारगेट बनाया जा रहा है। दैट्स नॉट ओनली इन आस्ट्रेलिया या अमेरिका, ये बहुत वाइड स्प्रैड एरीना है, एक किस्म का पूरी दुनिया के फैलिया हुआ रोग है कि तुम जितों के होंने हो तो कोई होर उतों का नहीं है तो तुम उन्हों किस नज़र के नाल देखते हो। वो लोग जोड़े वाइट स्किन नहीं है, वह आस्ट्रेलियन नहीं हो सकते, ब्राउन स्किन या ब्लैक स्किन जिहड़े ने वह आस्ट्रेलिया के नहीं हो सकते। इस किस्म की सोच अमेरिका दे विच भी है, अज की तरीक च भी जिहड़े गैर गोरे है ने वो लोग उत्थे स्ट्रगल करते ने। जॉर्ज फ्लॉयड का केस तुसी भुल गए होंगे शायद, हैशटैग ब्लैक लाइव्स मैटर करके एक उत्थे बहुत बड़ा ट्रेंड तुरिया सीगा कि काले लोगों के नाल पुलिस उत्थे किवें बर्ताव करती हैगी। सो ये जिहड़ा माइग्रेंट के नाल एक किस्म का, या माइग्रेंट किसी भी मुल्क च कोई भी, हुण चाइना दे विच जिहड़ा माइग्रेंट उह जिहड़ा एशियन लुक का नहीं हैगा या चाइनीज़ लुक का नहीं हैगा, वह माइग्रेंट ही है। बट इत्थे आके उही जिहड़ी लुक दे लोग हैगे ने जिहड़े मेन स्ट्रीम मेनलैंड चाइना च अपने आप नूं रिलेटिड महसूस करते हैं, इत्थे आके वह भी कटे हुए महसूस करते हैगे ने। ये जिहड़ा एक ट्रेंड है कि जिदे करके माइग्रेंट्स निशाने ते आ जांदे ने, उहदे विच उहदे ते भी गल एक अलग तो होनी चाहीदी हैगी। फॉर एग्जाम्पल एक रिपोर्ट मैं होर पढ़ रहा सी आरटी दी, उहदे च कह रहे ने कि यूरोप दे विच, यूरोप च अजकल बड़ा कुछ हो रहा हैगा, यूरोप दे विच जिहड़े देश जल रहे ने, फ्रांस, स्पेन, बेलजियम, अलग अलग थावां ते अलग अलग कुछ हो रहा हैगा, उहदी भी गल करनी है। पर पहला जिहड़ा माइग्रेंट्स दे नाल जुड़े एक इत्थे स्टडीज़ हुई हैगियां ने, एक रिपोर्ट दे विच पता चलिया कि पिछले दो डेकेड्स यानी 20 सालां दे विच यूरोपी मूल दे जिहड़े लोग ने उहनां दी गिणती घट रही है, ते प्रवासी जिहड़े हैगे ने जिहड़े गैर यूरोपियन लगदे ने या दिखदे ने उहनां दी गिणती जिहड़ी उत्थे यूरोप दे विच वध रही है। उह च अफ्रीकन ने, उह च एशियन ने, उह लोकां दी गिणती उत्थे बाद रही हैगी। एक डेमोग्राफी डैशबोर्ड है जिहदी शुरुआत इंस्टीट्यूट फॉर रीमाइग्रेशन उन्होंने की सी, IFR। वो IFR दे विच जिहड़े रिसर्चर्स ने उन्होंने देखिया कि इमीग्रेशन दे इंपैक्ट अलग अलग मेनस्ट्रीम यूरोपियन कंट्रीज़ दे विच कित्थे पै रहे ने। आबादी जदों वधदी है तो उहदे नाल यूरोप दे विच कोई तब्दीली हो रही है, यूरोप के ढांचे के कोई तब्दीली हो रही है। एक
ਇਹ ਅੰਦਾਜ਼ਾ ਉਹਦੇ 'ਚ ਹੀ ਇਹ ਸਟੱਡੀ 'ਚ ਪਤਾ ਚੱਲਿਆ ਕਿ 2015 ਤੋਂ 2024 ਤੱਕ ਜੇ ਪਾਪੂਲੇਸ਼ਨ ਨੂੰ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਪ੍ਰਵਾਸੀਆਂ ਦੀ ਕੈਟਾਗਰੀ ਦੇ ਵਿੱਚ ਅਫਰੀਕੀ, ਮੱਧ ਪੂਰਬ ਦੇ ਲੋਕ, ਏਸ਼ੀਅਨ ਕੰਟਰੀਜ਼ ਦੇ ਲੋਕ ਇਹ ਜਿਹੜੇ ਨੇ ਜ਼ਿਆਦਾ ਵੱਧ ਰਹੇ ਹੈਗੇ ਨੇ। ਔਰ ਇਹਨਾਂ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਨੇ ਉਹ ਯੂਰਪ ਦੀ ਸਿਟੀਜ਼ਨਸ਼ਿਪ ਲੈਣ ਤੱਕ ਅੱਗੇ ਚਲੇ ਜਾਂਦੇ ਨੇ, ਉੱਥੋਂ ਦਾ ਪਾਸਪੋਰਟ ਤੱਕ ਹਾਸਲ ਕਰਦੇ ਨੇ। ਉਦਾਹਰਣ ਦੇ ਤੌਰ 'ਤੇ ਜਰਮਨੀ ਜਿਹੜਾ ਹੈਗਾ, ਜਰਮਨੀ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ, ਮਾਈਗ੍ਰੈਂਟਸ ਨੂੰ, ਚਾਹੇ ਉਹ ਪੱਕੇ ਵਸਨੀਕ ਨੇ, ਉਹਨਾਂ ਨੂੰ ਹੀ ਜਰਮਨੀ ਜਿਹੜਾ ਨਾਗਰਿਕਤਾ ਦਿੰਦਾ, ਸਿਟੀਜ਼ਨਸ਼ਿਪ ਦਿੰਦਾ, ਜਿਹੜੇ ਉੱਥੇ ਪੈਦਾ ਹੋਏ ਹੋਣ, ਜਿਹੜੇ ਪੈਦਾ ਹੀ ਨਹੀਂ ਹੋਏ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਦੇ ਵਿੱਚੋਂ ਕੋਈ ਇੱਕ ਉੱਥੇ ਪੈਦਾ ਨਹੀਂ ਹੋਇਆ, ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਮੂਲ ਵਾਸੀ ਨਹੀਂ ਕਿਹਾ ਜਾਂਦਾ। ਯੂਰਪ ਦੇ ਵਿੱਚ ਪਾਪੂਲੇਸ਼ਨ ਡੈਮੋਗ੍ਰਾਫਿਕਸ ਜਿਹੜੇ ਨੇ ਉਹ ਕੰਟੀਨਿਊ ਬਦਲ ਰਹੇ ਨੇ। ਯੂਰਪ ਦੇ ਵਿੱਚ ਸਵਿਟਜ਼ਰਲੈਂਡ, ਜਿਹੜਾ ਕਿ ਬੜਾ ਖੂਬਸੂਰਤ ਦੇਸ਼ ਮੰਨਿਆ ਜਾਂਦਾ, ਇਸੇ ਰਿਪੋਰਟ ਦੇ ਵਿੱਚ ਇਹ ਦਾਅਵਾ, ਇਹ ਕਲੇਮ ਕੀਤਾ ਗਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਮੇਨ ਸਟ੍ਰੀਮ ਸਵਿਟਜ਼ਰਲੈਂਡ ਦੇ ਲੋਕ ਹੈਗੇ ਨੇ, ਮੇਨਲੈਂਡ ਦੇ ਲੋਕ ਨੇ, 2038 ਤੱਕ ਜਾਂਦੇ ਜਾਂਦੇ ਉਹਨਾਂ ਦੀ ਆਬਾਦੀ 50% ਤੱਕ ਰਹਿ ਜਾਏਗੀ। 50% ਬਾਕੀ ਦੇ ਜਿਹੜੀ ਆਬਾਦੀ ਹੋਏਗੀ ਉਹ ਸਾਰੇ ਦੇ ਸਾਰੇ ਮਾਈਗ੍ਰੈਂਟਸ ਹੋਣਗੇ। 2044 ਦੇ ਵਿੱਚ ਬੈਲਜੀਅਮ ਦੇ ਲੋਕ ਆਪਣੀ ਹੀ ਕੰਟਰੀ ਦੇ ਵਿੱਚ ਘੱਟ ਗਿਣਤੀ ਹੋ ਜਾਣਗੇ। ਅਤੇ ਇਸੇ ਤਰੀਕੇ ਦੇ ਨਾਲ ਬ੍ਰਿਟੇਨ 'ਚ 2053 ਤੱਕ, ਜੋ ਹਾਲੇ 27% ਦੇ ਆਸ ਪਾਸ ਪ੍ਰਵਾਸੀਆਂ ਦੀ ਆਬਾਦੀ ਹੈ, ਉਹ ਉਲਟਾ ਹੋ ਜਾਏਗਾ। ਯਾਨੀ ਉੱਥੋਂ ਦੇ ਲੋਕਲ ਲੋਕਾਂ ਦੀ ਆਬਾਦੀ ਜਿਹੜੀ ਉਹ 30% ਅਤੇ 70% ਜਿਹੜੀ ਹੈਗੀ ਹੈ ਉਹ ਪ੍ਰਵਾਸੀਆਂ ਦੀ ਗਿਣਤੀ ਹੋ ਜਾਏਗੀ। ਸਪੇਨ ਦੇ ਵਿੱਚ 2057 ਤੱਕ ਇਹ ਖਤਰਾ ਵੱਧ ਸਕਦਾ। ਫਰਾਂਸ ਦੇ ਲਈ ਇੱਕ ਹੋਰ ਅਲੱਗ ਡੈਸ਼ਬੋਰਡ ਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ 2050 ਤੱਕ ਬਹੁਤ ਵੱਡੇ ਬਦਲਾਅ ਯੂਰਪ ਦੇ ਵਿੱਚ, ਆਲ ਓਵਰ ਯੂਰਪ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਔਰ ਇਹਦੇ 'ਚ ਸਭ ਤੋਂ ਵੱਡੀ ਚਿੰਤਾ ਜਿਹੜੀ ਹੁੰਦੀ ਹੈ ਨਾ ਕੰਟਰੀਜ਼ ਦੀ, ਉਹ ਹੁੰਦੀ ਹੈ ਖਰਚਾ, ਕਿ ਜਿਹੜਾ ਖਰਚਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲੂਗਾ, ਕਿਉਂਕਿ ਕੰਟਰੀਜ਼ ਤਾਂ ਜਿਹੜੇ ਨੇ ਉਹ ਦੂਸਰੀਆਂ ਕੰਟਰੀਜ਼ 'ਤੇ ਡਿਪੈਂਡ ਹੋ ਕੇ ਚੱਲਦੇ ਹੈਗੇ ਨੇ। ਔਰ ਪ੍ਰਵਾਸ ਦੀਆਂ ਜਿਹੜੀਆਂ ਨੀਤੀਆਂ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ, ਪੋਲਿਸੀਜ਼ ਅਲੱਗ ਅਲੱਗ ਕੰਟਰੀਜ਼ ਲਿਆਈ ਰਹੀਆਂ ਨੇ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਆ ਰਹੀਆਂ ਨੇ। ਫੋਰ ਐਗਜ਼ਾਂਪਲ, ਕਿਤੇ ਪ੍ਰੋਟੈਸਟ ਹੋ ਰਹੇ ਨੇ ਮਾਈਗ੍ਰੈਂਟਸ ਨੂੰ ਕੱਢੋ, ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਕਿ ਸਾਡਾ ਸਿਸਟਮ ਖਰਾਬ ਹੋ ਗਿਆ, ਕਿਤੇ ਪ੍ਰੋਟੈਸਟ ਇਹ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਅਤੇ ਉਹਦੇ ਕਰਕੇ ਮਹਿੰਗਾਈ ਵੱਧ ਰਹੀ ਹੈ। ਔਰ ਜਰਮਨੀ, ਜਿੱਥੋਂ ਜੇ ਇਸ ਖਬਰ ਦੀ ਸ਼ੁਰੂਆਤ ਕਰ ਸਕਦੇ ਹਾਂ ਕਿ ਜਰਮਨੀ ਦੇ ਵਿੱਚ ਇਸ ਕਰਕੇ ਪ੍ਰੋਟੈਸਟ ਹੋ ਰਹੇ ਨੇ ਕਿ ਉੱਥੇ ਲੋਕਲ ਲੋਕਾਂ ਦੇ ਲਈ ਨੌਕਰੀਆਂ ਖਤਮ ਹੋ ਗਈਆਂ ਨੇ। ਸੋ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਜਰਮਨੀ ਦੇ 100 ਸ਼ਹਿਰਾਂ ਦੇ ਵਿੱਚ 45,000 ਤੋਂ ਜ਼ਿਆਦਾ ਸਟੂਡੈਂਟਸ ਨੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਸੀ, ਆਹੀ ਹਾਲੇ 2 ਮਹੀਨੇ ਪਹਿਲਾਂ ਹੀ, 2 ਮਹੀਨੇ ਵੀ ਹਾਲੇ ਪੂਰੇ ਨਹੀਂ ਹੋਏ ਹੈਗੇ। ਔਰ ਅਸਲ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਗੁੱਸਾ, ਉਹਨਾਂ ਦਾ ਰੋਸ ਜਿਹੜਾ ਸੀ ਉਹ ਸਰਕਾਰ ਦੇ ਖਿਲਾਫ਼ ਹੈ, ਫੈਡਰਿਕ ਮਜ਼ ਜਿਹੜੇ ਉੱਥੋਂ ਦੇ ਚਾਂਸਲਰ ਨੇ ਉਹਨਾਂ ਦੇ ਖਿਲਾਫ਼ ਹੈ। ਜਰਮਨੀ ਯੂਰਪ ਦਾ ਸਭ ਤੋਂ ਮਜ਼ਬੂਤ ਦੇਸ਼ ਹੈ ਅੱਜ ਦੀ ਤਰੀਕ ਦੇ ਵਿੱਚ। ਜਰਮਨੀ ਦੇ ਵਿੱਚ ਨੌਜਵਾਨ ਜੇ ਇਸ ਕਿਸਮ ਦੇ ਨਾਲ ਸੜਕਾਂ ਦੇ ਉੱਤੇ ਆ ਜਾਣ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਨੌਕਰੀਆਂ ਦੇ ਬਰਾਬਰ ਮੌਕੇ ਨਹੀਂ ਮਿਲ ਰਹੇ, ਮਾਈਗ੍ਰੈਂਟਸ ਦੀ ਗਿਣਤੀ ਵੱਧ ਰਹੀ ਹੈ, ਅਤੇ ਜ਼ਾਹਰ ਜਿਹੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਰਮਨੀ ਦੇ ਅੰਦਰ ਜੇ ਇਸੇ ਕਿਸਮ ਦੇ ਨਾਲ ਮਾਈਗ੍ਰੈਂਟਸ ਦੇ ਉੱਤੇ, ਪ੍ਰਵਾਸੀਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਖਤਰਾ ਉਹਨਾਂ ਦੇ ਲਈ ਬਣ ਸਕਦਾ ਹੈਗਾ ਕਿ ਮਾਈਗ੍ਰੈਂਟਸ ਨੂੰ ਸ਼ੁਰੂ ਦੇ ਵਿੱਚ ਤੰਗ ਕੀਤਾ ਜਾਵੇ, ਜੋ ਕਿ ਹੋ ਵੀ ਰਹੇ ਹੈਗੇ ਨੇ। ਜਰਮਨੀ ਦੀਆਂ ਲੋੜਾਂ ਜਿਹੜੀਆਂ ਨੇ ਉਹ ਅਮੈਰੀਕਾ, ਚਾਈਨਾ ਜਾਂ ਏਸ਼ੀਅਨ ਕੰਟਰੀਜ਼ ਦੀਆਂ ਫੈਕਟਰੀਆਂ ਪੂਰੀਆਂ ਕਰਦੀਆਂ ਨੇ। ਜਰਮਨੀ ਦੇ ਵਿੱਚ ਫੈਕਟਰੀਆਂ ਦਾ ਵੀ ਇੱਕ ਅਲੱਗ ਸੰਕਟ ਹੈਗਾ, ਕਾਰਖਾਨਿਆਂ ਦਾ ਸੰਕਟ ਹੈ। ਹਾਲਾਂਕਿ ਜਰਮਨ ਦੀ ਸਰਕਾਰ ਨੇ ਆਪਣਾ ਡਿਫੈਂਸ ਬਜਟ ਵਧਾਤਾ ਰਾਦਰ ਦੈਨ ਆਪਣੇ ਡੈਟਸ ਕਲੀਅਰ ਕਰਨ ਦੇ। ਜਰਮਨੀ ਨੇ ਕਿਹਾ ਹੈ ਕਿ 102 ਅਰਬ ਯੂਰੋ ਦਾ ਉਹਨਾਂ ਦਾ ਜਿਹੜਾ ਰੱਖਿਆ ਬਜਟ ਹੈ, ਉਸ ਦੇ ਵਿੱਚ ਹੋਰ 100 ਅਰਬ ਤੋਂ ਜ਼ਿਆਦਾ ਉਹਦੇ 'ਚ ਹੋਰ ਜੋੜਾਂਗੇ। ਹੁਣ ਹਥਿਆਰ ਵੱਧ ਰਹੇ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਹਥਿਆਰਾਂ ਦੇ ਉੱਤੇ ਸਰਕਾਰਾਂ ਖਰਚਾ ਕਰ ਰਹੀਆਂ ਨੇ, ਰੱਖਿਆ ਬਜਟ ਦੇ ਵਿੱਚ ਇਜ਼ਾਫੇ ਹੋ ਰਹੇ ਨੇ, ਔਰ ਇਸੇ ਕਰਕੇ ਜਿਹੜੇ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਗਰੀਬੀ
ਗਰੀਬੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਉਹ ਇਕਸਰਤਾ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਦੈਟਸ ਅਬਾਊਟ ਜਰਮਨੀ। ਇੱਦਾਂ ਹੀ ਫਰਾਂਸ ਦੇ ਵਿੱਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਨਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਫਰਾਂਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ, ਵਿਦਿਆਰਥੀਆਂ ਦੇ ਚੱਲ ਰਹੇ ਨੇ, ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟੀਚਰਸ ਨੇ ਉਹ ਵੀ ਇਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਟੀਚਰਸ ਕਹਿ ਰਹੇ ਨੇ ਕਿ ਤਨਖਾਹਾਂ ਵਧਣੀਆਂ ਚਾਹੀਦੀਆਂ ਨੇ, ਫਿਊਲ ਕੀਮਤਾਂ ਵੱਧ ਗਈਆਂ ਨੇ, ਅਤੇ ਜਦਕਿ ਵਿਦਿਆਰਥੀ ਕਹਿ ਰਹੇ ਨੇ ਕਿ ਸਕੂਲਾਂ ਦੀ ਹਾਲਤ ਬੱਤਰ ਹੈਗੀ, ਖਰਾਬ ਹੋਏ ਪਏ ਨੇ, ਜਰਜਰ ਹੋਏ ਪਏ ਨੇ, ਸਿੱਖਿਆ ਦਾ ਢਾਂਚਾ ਜਿਹੜਾ ਉਸ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ। ਸਰਕਾਰ ਨੇ ਹਾਲੇ ਤੱਕ ਇਹਦੇ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਰਮਨੀ ਅਤੇ ਫਰਾਂਸ ਦੀ ਤਰ੍ਹਾਂ ਬੈਲਜੀਅਮ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨੇ। ਉੱਥੇ ਵੀ ਫਰਾਂਸ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਕੁਝ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤੇ ਸੀ ਸਕੂਲਾਂ 'ਚ ਟੀਚਰਾਂ ਦੀ ਨਿਯੁਕਤੀ ਨੂੰ ਲੈ ਕੇ, ਟੀਚਰਾਂ ਅਤੇ ਬੱਚਿਆਂ ਦੀ ਰੇਸ਼ੋ ਨੂੰ ਬੜਾ ਲਿਮਿਟਿਡ ਕਰਨ ਨੂੰ ਲੈ ਕੇ, ਜਰਜਰ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਨ ਨੂੰ ਲੈ ਕੇ, ਉਹਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸੀ। ਸਪੇਨ ਦੇ ਵਿੱਚ ਮਹਿੰਗਾਈ ਵਧੀ ਹੋਈ ਹੈ, ਇਸ ਕਰਕੇ ਸਪੇਨ ਦੇ ਵਿੱਚ ਪ੍ਰਦਰਸ਼ਨ ਹੋਏ ਨੇ। ਸਪੇਨ 'ਚ ਮੈਡ੍ਰਿਡ ਦੇ ਵਿੱਚ ਇੱਕ ਜਿਹੜੇ ਪ੍ਰੋਟੈਸਟ ਦੀਆਂ ਵੀਡੀਓਜ਼ ਫੋਟੋਜ਼ ਇੱਦਾਂ ਆਈਆਂ ਨੇ ਜਿਵੇਂ ਪੂਰਾ ਦਾ ਪੂਰਾ ਸਪੇਨ ਹੀ ਜਿਹੜਾ ਉਹ ਸੜਕਾਂ ਦੇ ਉੱਤੇ ਆ ਗਿਆ ਹੋਵੇ। ਛੋਟੇ ਛੋਟੇ ਕੰਟਰੀਜ਼ ਨੇ, ਬਹੁਤ ਜ਼ਿਆਦਾ ਵੱਡੇ ਹੈ ਨਹੀਂ, ਪਰ ਇਹ ਅੱਜ ਦੀ ਤਰੀਕ ਦੀ ਇਹ ਸੱਚਾਈ ਹੈਗੀ ਹੈ ਕਿ ਮਾਈਗ੍ਰੈਂਟਸ ਦੇ ਲਈ ਜਿਹੜੇ ਮਰਜ਼ੀ ਮੁਲਕ 'ਚ ਚਲੇ ਜਾਓ, ਨੋ ਕੰਟਰੀਜ਼ ਸੱਚ ਪਰਫੈਕਟ, ਬਰਾਬਰਤਾ ਦੇ ਜਿਹੜੇ ਮੌਕੇ ਨੇ ਉੱਥੇ ਨਹੀਂ ਮਿਲਦੇ। ਸੋ ਇਹ ਇੱਕ ਟੈਨਸ਼ਨ ਜਿਹੜੀ ਜ਼ਰੂਰ ਮਾਈਗ੍ਰੈਂਟਸ ਦੇ ਲਈ ਲੱਗੀ ਰਹਿੰਦੀ ਹੈਗੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਇਹਨਾਂ, ਧੰਨਵਾਦ।

0: तसल्ली कर रहे हैं कि कहीं कोई सांस बाकी तो नहीं रही।
1: ऑस्ट्रेलिया विच इमिग्रेशन का मसला ना जाओ इधर उधर, सीधे आओ IME एडवाइजर। अपनी माँ बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जो स्टूडेंट वीजा तो PR तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो IME एडवाइजर, कॉल 02-9063-1618। हुण पैरामेटा सिडनी अते न्यू दिल्ली विच भी IME एडवाइजर।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਉਸ ਰੱਬ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਇੱਕ ਵਾਰੀ ਜ਼ਰੂਰ ਆਪਣੇ ਆਪ ਨੂੰ ਇਹ ਅਲਾਰਮ ਦੇ ਲਿਆ ਕਰੀਏ ਕਿ ਆਪਾਂ ਖੁਸ਼ ਰਹਿਣਾ, ਆਪਾਂ ਹੱਸਣਾ, ਅਤੇ ਫਿਰ ਬਾਕੀ ਸਾਰਾ ਦਿਨ ਆਪਾਂ ਆਸ ਲਾ ਸਕਦੇ ਹਾਂ ਕਿ ਆਪਾਂ ਖੁਸ਼ ਰਹਾਂਗੇ। ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਰੱਖਿਓ ਸਜਾ ਕੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਯੂਰਪ ਦੀ ਯਾਤਰਾ ਦੇ ਉੱਤੇ ਸੀ, ਐਮਸਟਰਡਮ ਦੇ ਇੱਕ ਵੱਡੇ ਸਟੋਰ ਦੇ ਬਾਹਰ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹੜੀ ਦੱਸੇ ਬਿਨਾਂ ਲਿਖੇ ਬਿਨਾਂ ਰਹਿ ਨਹੀਂ ਸਕੇ। ਇੱਕ ਐਸੀ ਘਟਨਾ ਜਿਸ ਬਾਰੇ ਹਰ ਮਾਂ ਬਾਪ ਇੱਕ ਵਾਰੀ ਜ਼ਰੂਰ ਸੋਚਣ। ਆਪਣੇ ਬੱਚੇ ਦੀ ਪਰਵਰਿਸ਼ ਦੇ ਸਮੇਂ ਜ਼ਰੂਰ ਇਹਨੂੰ ਯਾਦ ਰੱਖਣ। ਬਾਹਰ ਹਲਕੀ ਹਲਕੀ ਜਿਹੀ ਠੰਡ ਸੀ, ਲੋਕ ਕਾਲੀ ਕਾਲੀ ਦੇ ਵਿੱਚ ਸਟੋਰ ਦੇ ਅੰਦਰ ਜਾ ਰਹੇ ਸੀ ਅਤੇ ਜਿਹੜੇ ਖਰੀਦ ਚੁੱਕੇ ਉਹ ਬਾਹਰ ਆ ਰਹੇ ਸੀ। ਆਵਾਜਾਈ ਉਸੇ ਤਰ੍ਹਾਂ ਚੱਲੀ ਜਾਂਦੀ, ਬਹੁਤਿਆਂ ਨੂੰ ਪਤਾ ਵੀ ਨਹੀਂ ਕੀ ਆਸ ਪਾਸ ਵਾਪਰ ਰਿਹਾ। ਪਰ ਗੇਟ ਦੇ ਕੋਲ ਇੱਕ 5-6 ਸਾਲਾਂ ਦਾ ਨਿੱਕਾ ਜਿਹਾ ਬੱਚਾ ਖੜ੍ਹਾ ਸੀ। ਹੱਥ ਦੇ ਵਿੱਚ ਉਹਨੇ ਚਿਪਸ ਦੇ ਕੁਛ ਕੁ ਪੈਕੇਟ ਫੜੇ, ਗਲ ਦੇ ਵਿੱਚ ਇੱਕ ਛੋਟਾ ਜਿਹਾ ਬੋਰਡ ਲਟਕਾਇਆ ਅਤੇ ਬੋਰਡ ਦੇ ਉੱਤੇ ਪਤਾ ਕੀ ਲਿਖਿਆ ਸੀ? ਸਕਾਊਟ ਚੈਰਿਟੀ ਦੇ ਲਈ ਸਿਰਫ 2 ਯੂਰੋ। ਅਤੇ ਸ਼ਾਇਦ ਕੁਛ ਕੁ ਕਦਮ ਪਿੱਛੇ ਉਹਦੀ ਅਧਿਆਪਕਾ ਵੀ ਖੜ੍ਹੀ ਸੀ, ਜਿਹੜੀ ਚੁੱਪ ਚਾਪ ਉਹ ਸਾਰਾ ਕੁਛ ਵੇਖ ਰਹੀ ਸੀ, ਬੱਚਾ ਕੀ ਕਰਦਾ, ਕਿੱਦਾਂ ਕਰਦਾ, ਕਿਹਦੇ ਕੋਲ ਜਾਂਦਾ, ਕਿਵੇਂ ਮੰਗਦਾ। ਲੋਕ ਬੱਚੇ ਦੇ ਕੋਲੋਂ ਆਈ ਜਾਂਦੇ, ਲੰਘੀ ਜਾਂਦੇ, ਕਈ ਕਾਲੀ ਦੇ ਵਿੱਚ ਨੇ, ਕਈਆਂ ਨੇ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ, ਕਈ ਥੋੜ੍ਹਾ ਜਿਹਾ ਵੇਖਦੇ ਨੇ, ਮੁਸਕਰਾਉਂਦੇ ਨੇ, ਲੰਘ ਜਾਂਦੇ ਨੇ, ਕਈ ਬੱਚੇ ਦੇ ਨਾਲ ਹੈਲੋ ਹਾਏ ਕਰਦੇ ਨੇ, ਕਈ ਵਿਰਲੇ ਵਿਰਲੇ ਉਹਦੇ ਕੋਲੋਂ ਸ਼ਾਇਦ ਖਰੀਦ ਵੀ ਲੈਂਦੇ, ਬਹੁਤੇ ਤਾਂ ਕਾਲੀ ਦੇ ਵਿੱਚ ਹੀ ਨੇ ਅਤੇ ਜ਼ਿਆਦਾਤਰ ਫੋਨ ਦੇ ਉੱਤੇ। ਪਰ ਉਹਨੇ ਕਿਹਾ ਜਿਹਾ ਬੱਚਾ, ਉਹਨੂੰ ਕੋਈ ਪਰਵਾਹ ਨਹੀਂ ਕੋਈ ਕੀ ਕਰ ਰਿਹਾ, ਉਹਨੂੰ ਵੇਖ ਰਿਹਾ ਨਹੀਂ ਵੇਖ ਰਿਹਾ, ਉਹ ਹਾਰ ਮੰਨਣ ਨੂੰ ਬਿਲਕੁਲ ਤਿਆਰ ਨਹੀਂ। ਹਾਰ ਆਉਣ ਜਾਣ ਵਾਲੇ ਦੇ ਕੋਲ ਉਹ ਜਾਂਦਾ, ਜੇਕਰ ਉਹਦੇ ਕੋਲ ਕੋਈ ਨਹੀਂ ਆਉਂਦਾ ਤਾਂ ਉਹਨੂੰ ਫਰਕ ਨਹੀਂ ਪੈਂਦਾ, ਉਹ ਆਪ ਚਲਿਆ ਜਾਂਦਾ। ਛੋਟਾ ਬੱਚਾ ਸੀ, ਹਾਈਟ ਦੇ ਵਿੱਚ ਛੋਟਾ, ਇਸ ਕਰਕੇ ਉਹ ਹਰ ਇੱਕ ਦੇ ਵੱਲ ਉੱਪਰ ਨੂੰ ਵੇਂਦਾ, ਬੜੀ ਮਾਸੂਮੀਅਤ ਦੇ ਨਾਲ ਪੁੱਛਦਾ ਕਿ ਤੁਸੀਂ ਇਹ ਚਿਪਸ ਖਰੀਦੋਗੇ। ਆਪਣੇ ਇੱਕ ਹੱਥ ਦੇ ਵਿੱਚ ਉਹ ਪੈਕੇਟ ਫੜਦਾ ਤਾਂ ਉੱਪਰ ਨੂੰ ਉਲਾਰਦਾ ਅਤੇ ਕਹਿੰਦਾ ਕਿ ਤੁਸੀਂ ਇਹ ਖਰੀਦ ਸਕਦੇ ਹੋ। ਕੋਈ ਹੱਸ ਕੇ ਗਾਂਹ ਚਲਿਆ ਜਾਂਦਾ ਅਤੇ ਕੋਈ ਉਹਦੇ ਕੋਲ ਪੈਕੇਟ ਖਰੀਦ ਵੀ ਲੈਂਦਾ, ਕੋਈ ਕੋਈ ਮੁਸਕਰਾ ਕੇ ਕਹਿ ਦਿੰਦਾ ਨਹੀਂ ਬੇਟਾ ਜੀ ਧੰਨਵਾਦ। ਇਹ ਸਭ ਕੁਛ ਵੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਇੰਨਾ ਛੋਟਾ ਬੱਚਾ ਇਹ ਵਾਰ ਵਾਰ ਨਾ ਸੁਣ ਕੇ ਰੋਂਦਾ ਵੀ ਨਹੀਂ ਹੈ, ਇਹ ਉਦਾਸ ਵੀ ਨਹੀਂ ਹੁੰਦਾ, ਫਿਰ ਉਸੇ ਉਤਸ਼ਾਹ ਦੇ ਨਾਲ ਅੱਗੇ ਦੂਸਰੇ ਗਾਹਕ ਕੋਲ ਚਲੇ ਜਾਂਦਾ। ਹੋਰ ਕੋਈ ਹੁੰਦਾ ਤਾਂ ਸ਼ਾਇਦ ਉਦਾਸ ਹੋ ਜਾਂਦਾ, ਭੱਜ ਕੇ ਆਪਣੀ ਮਾਂ ਦੇ ਕਲਾਵੇ ਦੇ ਵਿੱਚ ਲੁਕ ਜਾਂਦਾ, ਜਾਂ ਫਿਰ ਜਿਹੜੀ ਨਾਲ ਖੜ੍ਹੀ ਅਧਿਆਪਕਾ ਉਹਦੇ ਪਿੱਛੇ ਜਾ ਕੇ ਲੁਕ ਜੂ। ਪਰ ਨਹੀਂ, ਉਹਨੇ ਇੱਦਾਂ ਦਾ ਕੁਛ ਨਹੀਂ ਕੀਤਾ। ਹਰ ਨਾਂ ਤੋਂ ਬਾਅਦ ਉਹ ਮੁਸਕਰਾਉਂਦਾ, ਸਿਰ ਹਿਲਾਉਂਦਾ ਅਤੇ ਅਗਲੇ ਵਿਅਕਤੀ ਕੋਲ ਚਲਾ ਜਾਂਦਾ। ਨਾ ਉਹਦੇ ਚਿਹਰੇ ਦੇ ਉੱਤੇ ਕੋਈ ਸ਼ਰਮ, ਨਾ ਕੋਈ ਡਰ, ਨਾ ਕੋਈ ਨਿਰਾਸ਼ਾ, ਨਾ ਕੋਈ ਹਾਰ, ਬਸ ਇੱਕ ਇੱਕੋ ਚੀਜ਼ ਸੀ, ਉਹ ਸੀ ਆਤਮ ਵਿਸ਼ਵਾਸ, ਇੱਕ ਅਜੀਬ ਜਿਹਾ ਆਤਮ ਵਿਸ਼ਵਾਸ। ਆਖਿਰਕਾਰ ਮੇਰੇ ਨੇੜੇ ਖੜੀ ਇੱਕ ਔਰਤ ਸ਼ਾਇਦ ਰਹਿ ਨਹੀਂ ਸਕੀ, ਉਹਦੇ ਕੋਲ ਜਾ ਕੇ ਇੱਕ ਪੈਕਟ ਉਹਨੇ ਖਰੀਦ ਲਿਆ। ਬੱਚੇ ਦੀਆਂ ਅੱਖਾਂ 'ਚ ਜਿੱਦਾਂ ਚਮਕ ਆ ਗਈ ਹੋਵੇ, ਉਹ ਖੁਸ਼ੀ ਦੇ ਨਾਲ ਉਛਲਿਆ ਅਤੇ ਬੋਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਧੰਨਵਾਦ ਦੇ ਨਾਲੋਂ ਕਿਤੇ ਵੱਡੀ ਉਹਦੀ ਮੁਸਕਰਾਹਟ। ਅਸਲ ਦੇ ਵਿੱਚ ਉਹ ਪੈਕਟ ਦੀ ਉਨੀ ਮਤਲਬ ਨਹੀਂ ਸੀ, ਉਸ ਪੈਕਟ ਦੀ ਉਨਾ ਮੁੱਲ ਨਹੀਂ ਸੀ ਜਿੰਨਾ ਉਹਦੀ ਮੁਸਕਰਾਹਟ ਦਾ। ਉਸ ਔਰਤ ਨੇ ਪਿਆਰ ਦੇ ਨਾਲ ਪੁੱਛਿਆ, ਬੇਟਾ ਤੂੰ ਇੱਥੇ ਕਦੋਂ ਤੱਕ ਖੜਾ ਰਹੇਗਾ? ਬੱਚੇ ਦਾ ਜਵਾਬ ਸੁਣ ਕੇ ਇਕੱਲੀ ਉਹ ਨਹੀਂ, ਮੈਂ ਵੀ ਹੈਰਾਨ ਹੋ ਗਿਆ। ਬੱਚੇ ਨੇ ਪਤਾ ਕੀ ਕਿਹਾ, ਜਦੋਂ ਤੱਕ ਮੈਨੂੰ 100 ਲੋਕ ਨਾ ਨਹੀਂ ਕਰ ਦਿੰਦੇ ਉਦੋਂ ਤੱਕ ਮੈਂ ਇੱਥੇ ਖੜਾ ਰਹੂੰਗਾ। ਔਰਤ ਨੇ ਉਹਦੀ ਅਧਿਆਪਕ ਵੱਲ ਵੇਖਿਆ ਅਤੇ ਅਧਿਆਪਕਾ ਮੁਸਕਰਾਈ। ਉਸ ਔਰਤ ਦੇ ਅੱਖਾਂ ਦੇ ਵਿੱਚ ਉਹਦੇ ਚਿਹਰੇ ਦੇ ਉੱਤੇ ਸਵਾਲ ਸੀ, ਜਿਹਦਾ ਜਵਾਬ ਅਧਿਆਪਕਾ ਨੇ ਦਿੱਤਾ। ਕਹਿਣ ਲੱਗੀ, ਸਾਡਾ ਮਕਸਦ ਆ ਆਪਾਂ ਬੱਚਿਆਂ ਦੀ ਟ੍ਰੇਨਿੰਗ, ਬੱਚਿਆਂ ਦੀ ਪੜ੍ਹਾਈ ਇਸ ਹਿਸਾਬ ਦੇ ਨਾਲ ਕਰਾਈਏ। ਸਾਡਾ ਮਕਸਦ ਪੈਕਟ ਵੇਚਣਾ ਨਹੀਂ ਆ, ਸਾਡਾ ਮਕਸਦ ਪੈਸੇ ਇਕੱਠੇ ਕਰਨਾ ਨਹੀਂ ਆ। ਅਸੀਂ ਬੱਚੇ ਨੂੰ ਉਹਦੀ ਆਉਣ ਵਾਲੀ ਜ਼ਿੰਦਗੀ ਦੇ ਲਈ ਤਿਆਰ ਕਰ ਰਹੇ ਹਾਂ, ਅਸੀਂ ਉਹਨੂੰ ਪੜ੍ਹਾ ਰਹੇ ਹਾਂ, ਅਸੀਂ ਉਹਨੂੰ ਸਿਖਾ ਰਹੇ ਹਾਂ। ਅਸੀਂ ਬੱਚੇ ਨੂੰ ਇਸ ਉਮਰ ਦੇ ਵਿੱਚ ਨਾ ਸੁਣਨਾ ਸਿਖਾ ਰਹੇ ਹਾਂ, ਉਸਨੂੰ ਸਵੀਕਾਰ ਕਰਨਾ ਅਤੇ ਫਿਰ ਵੀ ਅਗਲੇ ਇਨਸਾਨ ਕੋਲ ਚਲੇ ਜਾਣਾ ਪੁੱਛਣ ਦੇ ਲਈ ਜਦੋਂ ਪਹਿਲਾਂ ਨਾ ਕਰ ਚੁੱਕਾ ਹੋਵੇ। ਹਿੰਮਤ ਰੱਖਣਾ, ਡੋਲਣਾ ਨਾ, ਵਾਰ ਵਾਰ ਨਾ ਸੁਣ ਕੇ ਫਿਰ ਦੁਬਾਰਾ ਡਿੱਗਣਾ ਨਹੀਂ, ਉੱਠ ਕੇ ਖੜ੍ਹੇ ਹੋ ਜਾਣਾ। ਇਹ ਚੀਜ਼ ਹੀ ਤਾਂ ਸ਼ਾਇਦ ਜ਼ਿੰਦਗੀ ਦੇ ਵਿੱਚ ਆਉਣੀ ਚਾਹੀਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਜਿੱਤਣਾ ਤਾਂ ਸਿਖਾਉਂਦੇ ਹਾਂ ਪਰ ਨਾ ਸੁਣਨਾ ਨਹੀਂ ਸਿਖਾਉਂਦੇ। ਬੱਚਾ ਜ਼ਬਾਨੋਂ ਕੋਈ ਬੋਲ ਕੱਢਦਾ, ਝੱਟ ਆਪਾਂ ਪੂਰਾ ਕਰਦੇ ਹਾਂ, ਪਰ ਜ਼ਿੰਦਗੀ ਦੇ ਵਿੱਚ, ਇਸ ਦੁਨੀਆਦਾਰੀ ਦੇ ਵਿੱਚ ਇੱਦਾਂ ਤਾਂ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਬਹੁਤੇ ਇਨਸਾਨ ਮਾਰ ਖਾ ਜਾਂਦੇ ਨੇ। ਜ਼ਿੰਦਗੀ ਤਾਂ ਤੁਹਾਡਾ ਵਾਰ ਵਾਰ ਇਮਤਿਹਾਨ ਲੈਂਦੀ ਹੈ। ਤੁਸੀਂ ਚਾਹੇ ਨੌਕਰੀ ਲੈਣ ਚਲੇ ਜਾਓ, ਚਾਹੇ ਤੁਸੀਂ ਕੋਈ ਕਾਰੋਬਾਰ ਕਰਨੇ ਚਲੇ ਜਾਓ, ਚਾਹੇ ਕੋਈ ਰਿਸ਼ਤਾ ਨਿਭਾਉਣ ਚਲੇ ਜਾਓ, ਹੜ ਮੋੜ ਦੇ ਉੱਤੇ ਤੁਹਾਨੂੰ ਨਾਂ ਸੁਣਨੀ ਪੈਂਦੀ ਹੈ। ਅਤੇ ਜੇ ਉਸ ਨਾਂ ਦੀ ਆਪਾਂ ਸਿਖਲਾਈ ਨਾ ਦਿੱਤੀ ਹੋਵੇ ਫਿਰ ਭਲਾ ਇਹ ਬੱਚੇ ਕੀ ਕਰਨਗੇ? ਅਸੀਂ ਸੋਚਦੇ ਹਾਂ ਕਿ ਬੱਚੇ ਨੂੰ ਇਹ ਸਿਖਾਉਣਾ ਚਾਹੀਦਾ ਕਿ ਇੱਕ ਨਾਂ ਉਹਦੀ ਕਾਬਲੀਅਤ ਜਾਂ ਨਾ ਕਾਬਲੀਅਤ ਨੂੰ ਤੈਅ ਨਹੀਂ ਕਰ ਸਕਦੀ। ਵਾਰ ਵਾਰ ਨਾ ਹੋਣ ਦੇ ਬਾਵਜੂਦ ਵੀ, 100 ਵਾਰ ਨਾ ਹੋਣ ਦੇ ਬਾਵਜੂਦ ਵੀ, ਜੇਕਰ ਇੱਕ ਵਾਰ 101 ਵਾਰ ਵੀ ਉਹਨੂੰ ਹਾਂ ਹੁੰਦੀ ਹੈ ਤਾਂ ਉਹਦੀ ਖੁਸ਼ੀ ਪਹਿਲੀ ਹਾਂ ਨਾਲੋਂ ਵੀ ਕਿਤੇ ਵਧੇਰੇ ਹੋ ਗਈ। ਪਰ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਕਿ ਉਹ 101 ਵਾਰ ਇੰਤਜ਼ਾਰ ਤਾਂ ਕਰਨ, ਉਸ ਤੋਂ ਪਹਿਲਾਂ ਟੁੱਟਣ ਨਾ, ਹੌਸਲਾ ਨਾ ਛੱਡਣ। ਵੈਸੇ ਸਾਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਕਿ 100 ਨਾ ਸੁਣ ਕੇ ਵੀ ਜੇਕਰ ਆਪਾਂ ਮੁਸਕਰਾਉਣਾ ਸਿੱਖ ਲਿਆ ਤਾਂ ਜ਼ਿੰਦਗੀ ਦੇ ਵਿੱਚ ਕੁਛ ਵੀ ਨਹੀਂ ਐਸਾ ਜਿਹੜਾ ਆਪਾਂ ਕਾਮਯਾਬ ਜਾਂ ਫਿਰ ਪ੍ਰਾਪਤ ਨਾ ਕਰ ਸਕੀਏ। ਕਿਉਂਕਿ ਹਾਂ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਮਿਲਦੀ ਹੈ ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ। ਕਦੀ ਇੱਦਾਂ ਹੁੰਦਾ ਹੀ ਨਹੀਂ ਆ ਕਿ ਵਾਰ ਵਾਰ ਨਾ ਹੋਈ ਜਾਵੇ। ਤੁਹਾਡਾ ਸਿਰੜ ਵੇਖ ਕੇ, ਤੁਹਾਡੀ ਹਿੰਮਤ ਵੇਖ ਕੇ ਕੋਈ ਨਾ ਕੋਈ ਤਾਂ ਜ਼ਰੂਰ ਹੁੰਦਾ ਜਿਹੜਾ ਤੁਹਾਡੀ ਕਾਬਲੀਅਤ ਪਛਾਣ ਲੈਂਦਾ। ਸ਼ਾਇਦ ਇੱਦਾਂ ਦੀ ਪ੍ਰੈਪਰੇਸ਼ਨ ਬਚਪਨ ਦੇ ਵਿੱਚ ਜੇਕਰ ਇਨਸਾਨ ਦੀ ਹੋ ਜਾਵੇ ਤਾਂ ਫਿਰ ਉਹ ਬਾਕੀਆਂ ਦੇ ਨਾਲੋਂ ਵਧੇਰੇ ਕਾਮਯਾਬ ਹੋਊਗਾ। ਇਹ ਕਹਾਣੀ ਹਰਜੋਤ ਸਿੰਘ ਹੋਰਾਂ ਨੇ ਲਿਖੀ ਸੀ ਅਤੇ ਸਾਡੇ ਤੱਕ ਕਿੰਨੇ ਪਹੁੰਚਾਈ ਉਹ ਮੈਂ ਮਿਸ ਕਰ ਗਿਆ, ਪਰ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇੰਨੀਆਂ ਸੋਹਣੀਆਂ ਪਿਆਰੀਆਂ ਚੀਜ਼ਾਂ ਤੁਸੀਂ ਪੜ੍ਹਦੇ ਹੋ, ਚੰਗੀਆਂ ਲੱਗਦੀਆਂ ਤੁਸੀਂ ਅੱਗੇ ਸ਼ੇਅਰ ਕਰ ਦਿਓ। ਆਸ ਕਰਦਾ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਪਸੰਦ ਆਈ ਹੋਵੇਗੀ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਇਹ ਸਮੱਸਿਆ ਆਪਾਂ ਘਰੋਂ ਘਰ ਹੀ ਮਹਿਸੂਸ ਕਰ ਰਹੇ ਹਾਂ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਰੋਂਦੇ ਵੇਖ ਕੇ ਤੁਸੀਂ ਇਹ ਪੁੱਛਦੇ ਹੋ, ਅਸੀਂ ਤਾਂ ਕੁਛ ਨਹੀਂ ਕਿਹਾ, ਤੁਹਾਡਾ ਬੱਚਾ ਕਿਉਂ ਰੋਇਆ? ਤਾਂ ਅੱਗੋਂ ਮਾਂ ਪਿਓ ਕਹਿੰਦੇ ਨੇ ਇਹਨੂੰ ਜੇ ਨੋ ਕਹਿ ਦਈਏ ਤਾਂ ਰੋ ਪੈਂਦਾ। ਅਤੇ ਬਹੁਤ ਵਾਰੀ ਤੁਹਾਡੇ ਕੁਛ ਕਹਿਣ ਤੋਂ ਪਹਿਲਾਂ ਵੀ ਕਈ ਮਾਂ ਪਿਓ ਕਹਿ ਦਿੰਦੇ ਆ ਤੁਸੀਂ ਇਹਨੂੰ ਨੋ ਨਾ ਕਿਹੋ। ਪਤਾ ਨਹੀਂ ਕਿਉਂ ਜਦੋਂ ਇਹਨੂੰ ਨੋ ਕਹੀਦਾ ਤਾਂ ਉਸ ਵੇਲੇ ਰੋਣ ਲੱਗ ਪੈਂਦਾ, ਚੀਕ ਝਾੜਾ ਪਾਉਣ ਲੱਗ ਪੈਂਦਾ। ਤਾਂ ਕਈ ਤਾਂ ਤੁਹਾਡਾ ਵੀ ਸ਼ਾਇਦ ਤਜਰਬਾ ਹੋਇਆ ਹੋਊਗਾ, ਕਈ ਤਾਂ ਬੱਚੇ ਇੱਦਾਂ ਦੇ ਵੀ ਮਿਲ ਜਾਂਦੇ ਨੇ ਜਿਹੜੇ ਇਕੱਲਾ ਸਿਰਫ ਰੋਂਦੇ ਹੀ ਨਹੀਂ, ਚੀਕ ਝਾੜਾ ਹੀ ਨਹੀਂ ਪਾਉਂਦੇ, ਆਪਣੇ ਹੱਥ ਕੋਈ ਵੀ ਚੀਜ਼ ਆ ਉਹ ਚੁੱਕ ਕੇ ਕਿਸੇ ਨਾ ਕਿਸੇ ਦੇ ਜਾਂ ਭੁੰਜੇ ਵਗਾਹ ਮਾਰਦੇ ਨੇ। ਅਤੇ ਕਈ ਵਾਰੀ ਜਦੋਂ ਮਾਂ ਪਿਓ ਨੇ ਚੁੱਕਿਆ ਹੁੰਦਾ ਕੋਈ ਬਾਹਰੋਂ ਐਵੇਂ ਉੱਦਾਂ ਹੀ ਕਿਤੇ ਨਾ ਕਹਿ ਦੇ ਅਤੇ ਨੋ ਸ਼ਬਦ ਸੁਣ ਕੇ ਉਹ ਮਾਂ ਪਿਓ ਦੇ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਹੀ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੰਦੇ, ਵਾਲ ਪੁੱਟਣੇ ਸ਼ੁਰੂ ਕਰ ਦਿੰਦੇ ਆ। ਸ਼ਾਇਦ ਇਹ ਨੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਦਰਜ ਹੋ ਚੁੱਕੀ ਹੈ। ਪਰ ਨਾ ਸੁਣਨਾ ਕੋਈ ਗਲਤ ਗੱਲ ਨਹੀਂ ਆ, ਇਹ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਪਊਗਾ। ਕਿਸੇ ਨੂੰ ਲੱਗ ਰਿਹਾ ਹੋਊਗਾ ਕਿ ਇਹ ਕਿੱਡੀ ਕੁ ਗੱਲ ਹੈ, ਪਰ ਜੇ ਹਾਲੇ ਤੱਕ ਤੁਹਾਡਾ ਤਜਰਬਾ ਨਹੀਂ ਹੋਇਆ ਇਹਦਾ ਮਤਲਬ ਕਿ ਤੁਸੀਂ ਜਾਂ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਕਰ ਰਹੇ ਹੋ ਜਾਂ ਫਿਰ ਹਾਲੇ ਪਰਿਵਾਰ ਦੇ ਵਿੱਚ ਬੱਚਾ ਆਇਆ ਨਹੀਂ। ਅਤੇ ਜਿਹੜੇ ਬੱਚਿਆਂ ਵਾਲੇ ਨੇ ਉਹ ਭਲੀ ਭਾਂਤ ਜਾਣਦੇ ਆ ਇਹ ਵਾਕਈ ਸਾਡੇ ਸਮਾਜ ਦੇ ਵਿੱਚ ਅਜੋਕੇ ਸਮੇਂ 'ਚ ਸਮੱਸਿਆ ਚੱਲ ਰਹੀ ਹੈ। ਨਿੱਕੇ ਨਿੱਕੇ ਬੱਚੇ ਨਾ ਸੁਣਨ ਨੂੰ ਇਸ ਕਰਕੇ ਨਹੀਂ ਤਿਆਰ ਕਿਉਂਕਿ ਆਪਾਂ ਨਾ ਉਹਨਾਂ ਨੂੰ ਕਦੀ ਕਹੀ ਨਹੀਂ। ਬਾਹਰ ਤਾਂ ਕੀ ਉਹਨਾਂ ਨੇ ਨਾ ਸੁਣਨੀ ਆ, ਆਪਾਂ ਘਰੋਂ ਹੀ ਜਦੋਂ ਵੀ ਕੋਈ ਉਹ ਮਨ ਦੇ ਵਿੱਚੋਂ ਜ਼ਬਾਨ ਦੇ ਵਿੱਚੋਂ ਕੋਈ ਫਰਮਾਇਸ਼ ਪਾਉਂਦੇ ਨੇ ਤਾਂ ਆਪਾਂ ਉਹਨਾਂ ਨੂੰ ਅਗਲੇ ਹੀ ਪਲ ਅਵੇਲੇਬਲ ਕਰਵਾ ਦਿੰਦੇ, ਚਾਹੇ ਉਹ ਚੀਜ਼ ਤੁਹਾਡੀ ਵਿੱਤ ਦੇ ਵਿੱਚ ਹੋਵੇ ਚਾਹੇ ਵਿੱਤੋਂ ਬਾਹਰ ਹੋਵੇ, ਸੱਤ ਵਾਲਾ ਭੰਨ ਕੇ ਵੀ ਆਪਾਂ ਉਹ ਚੀਜ਼ ਬੱਚੇ ਨੂੰ ਉਪਲਬਧ ਕਰਾਉਂਦੇ ਹਾਂ। ਸ਼ਾਇਦ ਉਹਦਾ ਕਾਰਨ ਇਹ ਵੀ ਆ ਕਿ ਇਕੱਲਾ ਥੋੜ੍ਹੇ ਥੋੜ੍ਹੇ ਜਿਹੇ ਬੱਚੇ ਨੇ ਅਤੇ ਰੱਬ ਦੀ ਮਿਹਰ ਆ ਅਫੋਰਡੇਬਿਲਟੀ ਬਣੀ ਆ। ਆਪਾਂ ਕਹਿੰਦੇ ਬੱਚੇ ਨੂੰ ਰਵਾਉਣਾ ਨਹੀਂ, ਉਹ ਇੱਕ ਚੰਗੀ ਗੱਲ, ਪਰ ਇਹ ਸਭ ਕੁਛ ਦੇ ਦਰਮਿਆਨ ਜੇਕਰ ਆਪਾਂ ਉਹਨੂੰ ਨਾ ਸੁਣਨ ਦੀ ਆਦਤ ਹੀ ਨਾ ਪਾਈ ਤਾਂ ਗੱਲ ਸੱਚ ਹੈ ਉਹ ਫਿਰ ਕੱਲ੍ਹ ਨੂੰ ਸਮਾਜ ਦੇ ਵਿੱਚ ਕਿੱਦਾਂ ਵਿਚਰੂਗਾ। ਬਹੁਤ ਸਾਰੇ ਬੱਚੇ ਉਹ ਜੇਕਰ ਦੂਸਰੇ ਬੱਚਿਆਂ ਦੇ ਨਾਲ ਖੇਡਦੇ ਆ ਹਾਰ ਜਾਂਦੇ ਆ ਤਾਂ ਉਹਨੂੰ ਸਵੀਕਾਰ ਨਹੀਂ ਕਰਦੇ, ਵੇਖਿਆ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੀ ਨਾ ਆ, ਤੁਸੀਂ ਜਿੱਤੇ ਨਹੀਂ, ਉਹ ਨਹੀਂ ਚਾਹੁੰਦੇ ਕਿ ਸਾਡੇ ਬਰਾਬਰ ਕੋਈ ਹੋਰ ਜਿੱਤੇ। ਸ਼ਾਇਦ ਇਹੀ ਵੱਡੀਆਂ ਸਮੱਸਿਆਵਾਂ ਨੇ ਸਾਡੇ ਅਜੋਕੇ ਸਮੇਂ ਦੀਆਂ, ਸਾਡੇ ਆਉਣ ਵਾਲੇ ਸਮੇਂ ਦੀਆਂ, ਜਿਹੜੀਆਂ ਸਾਨੂੰ ਧਿਆਨ ਦੇ ਨਾਲ ਵਿਚਾਰਨੀਆਂ ਪੈਣਗੀਆਂ, ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਸ਼ਾਮਿਲ ਕਰਨੀਆਂ ਪੈਣਗੀਆਂ। ਇਹ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਕਰਨੀ ਪਊਗੀ। ਹੋ ਸਕਦਾ ਬਾਕੀ ਕਿਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਟੀਚਰ ਕੋਈ ਸਕੂਲ ਇੱਦਾਂ ਦੀ ਪੜ੍ਹਾਈ ਕਰਵਾਉਂਦਾ ਹੋਵੇ, ਜੇ ਕਰਵਾਉਂਦਾ ਤਾਂ ਬਹੁਤ ਵਧੀਆ ਗੱਲ ਹੈ। ਵੈਸੇ ਵੇਖਿਆ ਜਾਵੇ ਤਾਂ ਤੁਹਾਨੂੰ ਆਪਣੇ ਘਰਾਂ ਤੋਂ ਹੀ ਇਹ ਸ਼ੁਰੂਆਤ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਆ ਕਿ ਬੱਚਾ ਵਾਰ ਵਾਰ ਚੋਕਲੇਟ ਮੰਗਦਾ ਤਾਂ ਤੁਸੀਂ ਦੇਣੀ ਹੈ। ਜ਼ਰੂਰੀ ਨਹੀਂ ਆ ਕਿ ਕਿਸੇ ਦੇ ਘਰ ਜਾ ਕੇ ਕੋਈ ਵੱਡਾ ਖਿਡੌਣਾ ਮੰਗਦਾ ਤਾਂ ਤੁਸੀਂ ਅੱਜ ਹੀ ਲੈ ਕੇ ਦੇਣਾ। ਸਿਆਣੇ ਮਾਂ ਬਾਪ ਚਾਹੇ ਲੈਣ ਜੋਗੇ ਹੋਣ ਵੀ ਚਾਹੇ ਉਹ ਲੈ ਕੇ ਦੇਣਾ ਵੀ ਚਾਹੁੰਦੇ ਹੋਣ ਪਰ ਫਿਰ ਵੀ ਉਹ ਥੋੜ੍ਹਾ ਇੰਤਜ਼ਾਰ ਕਰਵਾ ਲੈਂਦੇ। ਉਹ ਇੰਤਜ਼ਾਰ ਬੱਚੇ ਦੇ ਵਿੱਚ ਪੇਸ਼ੈਂਸ ਭਰਦਾ, ਹਲੀਮੀ ਭਰਦਾ, ਉਹਦੇ ਵਿੱਚ ਨਾ ਸੁਣਨ ਦੀ ਤਾਕਤ ਭਰਦਾ। ਅਤੇ ਵੈਸੇ ਵੀ ਜਿਹੜੀ ਚੀਜ਼ ਜ਼ਬਾਨੋਂ ਕੱਢਿਆ ਉਸ ਵੇਲੇ ਮਿਲ ਜਾਂਦੀ ਹੈ ਆਪਾਂ ਵੱਡੇ ਵੀ ਜਾਣਦੇ ਹਾਂ ਉਹਦੀ ਕਿੰਨੀ ਕੁ ਕਦਰ ਹੁੰਦੀ ਹੈ। ਥੋੜ੍ਹਾ ਜਿਹਾ ਤਾਂ ਬੰਦਾ ਤਰਸਿਆ ਹੋਵੇ, ਥੋੜ੍ਹੀ ਜਿਹੀ ਤਾਂ ਮਿਹਨਤ ਕੀਤੀ ਹੋਵੇ, ਥੋੜ੍ਹੇ ਜਿਹੇ ਤਾਂ ਹਾੜੇ ਕੱਢੇ ਹੋਣ, ਉਸ ਤੋਂ ਬਾਅਦ ਜਿਹੜੀ ਉਹ ਤੁਹਾਨੂੰ ਸ਼ੈ ਮਿਲਦੀ ਹੈ ਉਹਦੀ ਖੁਸ਼ੀ ਕੁਛ ਵੱਖਰੀ ਹੁੰਦੀ ਹੈ। ਵੈਸੇ ਇਹ ਵੀ ਸੱਚ ਹੈ ਕਿ ਹਰ ਇੱਕ ਚੀਜ਼ ਦੇ ਉੱਤੇ ਝੱਟ ਦੇਣੀ ਨਾ ਵੀ ਨਹੀਂ ਕਰਨੀ ਚੰਗੀ, ਸਾਨੂੰ ਇਹ ਚੀਜ਼ ਹੈ ਵੇਖਣੀ ਪਊਗੀ ਕਿ ਕਿਹੜੀ ਚੀਜ਼ ਪੈਂਦੇ ਲੈ ਦੇਣੀ ਅਤੇ ਕਿਹੜੀ ਕਿਹੜੀ ਚੀਜ਼ ਦੇ ਉੱਤੇ ਆਪਾਂ ਨਾ ਕਰਨੀ ਹੈ। ਸੋ ਆਪਾਂ ਵੇਖਣਾ ਕਿ ਆਪਾਂ ਆਪਣੇ ਬੱਚੇ ਨੂੰ ਕਿੱਦਾਂ ਦਾ ਬਣਾਉਣਾ, ਕਿੱਦਾਂ ਦੀ ਪਰਵਰਿਸ਼ ਦੇਣੀ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਤੁਸੀਂ ਪਸੰਦ ਕੀਤੀ ਆ ਤਾਂ ਫਿਰ ਤੁਸੀਂ ਜ਼ਰੂਰ ਪੱਲੇ ਬੰਨਿਓ। ਸ਼ੁਰੂਆਤ ਕਿਤੇ ਹੋਈ ਕਿਸੇ ਵੀ ਸਮੇਂ ਹੋ ਸਕਦੀ ਹੈ। ਹੋਰ ਵੀ ਇੱਦਾਂ ਦੀਆਂ ਕਹਾਣੀਆਂ ਜੇਕਰ ਤੁਸੀਂ ਸੁਣਨੀਆਂ ਤਾਂ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ 24 ਘੰਟੇ ਹੁਣ ਇੱਦਾਂ ਕਹਾਣੀਆਂ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇਕਰ ਵਧੀਆ ਲੱਗਦੀਆਂ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਬਹੁਤ ਸਾਰੇ ਸਾਡੇ ਪ੍ਰੋਗਰਾਮ, ਬੜੀਆਂ ਸਾਰੀਆਂ ਸਾਡੀਆਂ ਪਲੈਨਿੰਗ ਮਨਸੂਬੇ ਉਹ ਤੁਹਾਡੀ ਫੀਡਬੈਕ ਦੇ ਉੱਤੇ ਨਿਰਭਰ ਕਰਦੇ ਨੇ। ਤੁਹਾਡਾ ਦਿਨ ਵਧੀਆ ਜਾਵੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਥਾਪੀ
2: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ
3: ਤੂੰ ਪਹਿਲਵਾਨ ਬਣਨਾ ਪਹਿਲਵਾਨ ਜੰਮ
4: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ ਨੀਰੂ ਬਾਜਵਾ ਸਨੀ ਸਿੰਘ ਸੁਖਵਿੰਦਰ ਚਾਹਲ ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ October 16, 2026 ਨੂੰ
5: This autumn, laugh out loud with Ayushman Khurana and Saad Ali Khan in Urda Teer.
6: Ek Pakistani jasoos Hindustan jayega.
7: Desh bhakti to yaad aa gayi.
8: Desh kaun sa hai? Ye bhul gaya.
5: A spy mission gone wrong with hilarious moments.
9: Udhe border chal rahi hai.
5: Nahi ji, ye to Urda Teer chal raha hai from October 9th at cinemas near you.
10: Bulkari utte bel butiyan mitran de chadre te pa de mohri. ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM।
1: Hey man, Sajbir Aujla, Geet MP3।
2: ਸਾਰਾ ਸ਼ਹਿਰ ਹਮੇ ਲਾਈਨ ਕੇ ਨਾਮ ਸੇ ਜਾਣਤਾ ਹੈ। ਮੋਨਾ ਡਾਰਲਿੰਗ,

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ